ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾ ਕੋ ਬਿਘਨ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਉਤੀ ਜੀ ਸਹਾਏ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਨ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਣੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ
ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵੱਲੋਂ, ਪਰਿਵਾਰਾਂ ਵੱਲੋਂ ਸਤਿਗੁਰੂ ਜੀਓ ਆਪ ਜੀ ਦੇ ਪਾਵਨ ਸਥਾਨਾਂ ਵਿਖੇ ਦੋ ਸ਼੍ਰੀ ਅਖੰਡ ਪਾਠ ਸਵੇਰ ਤੋਂ ਆਰੰਭ ਹਨ। ਸਤਿਗੁਰੂ ਜੀਓ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੇ ਦਰ ਕਰਦੀਆਂ ਸੇਵਾਦਾਰ ਸੰਗਤਾਂ ਸਤਿਗੁਰੂ ਜੀਓ ਰੌਲਾ ਲਾ ਕੇ ਗੁਰੂ ਕੇ ਲੰਗਰਾਂ ਵਿਖੇ ਸੇਵਾਵਾਂ ਕਰਕੇ ਆਪ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹਨ। ਕਿਰਪਾ ਕਰਨੀ ਸਤਿਗੁਰੂ ਜੀਓ ਸਭ ਸੇਵਾਦਾਰ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਆਪਣੀਆਂ ਸੇਵਾਵਾਂ ਲੈਂਦੇ ਰਹਿਣਾ। ਸਤਿਗੁਰੂ ਜੀਓ ਰਹਿਮਤਾਂ ਕਰਨੀਆਂ, ਬਖਸ਼ਿਸ਼ਾਂ ਕਰਨੀਆਂ, ਸਭ ਦੀਆਂ ਝੋਲੀਆਂ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਭਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਸ਼ਾਮ ਦੇ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ, ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ।

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਬਣਾ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ। ਆਓ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਕੀਰਤਨ ਸਰਵਣ ਕਰਾ ਰਹੇ ਹਨ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਆਪ ਸੰਗਤਾਂ ਨੂੰ ਪਿਆਰ ਸਹਿਤ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੰਠ ਮੁਕਾਬਲਾ ਜੋ 24 ਅਕਤੂਬਰ ਨੂੰ ਹੁਣ ਜਾ ਰਿਹਾ ਹੈ, ਉਸ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ। ਰਜਿਸਟ੍ਰੇਸ਼ਨ ਦੇ ਲਈ ਸਾਧ ਸੰਗਤ ਜੀ ਜੋ ਡੈਡਲਾਈਨ ਹੈਗੀ ਹੈ ਉਹ 18 ਅਕਤੂਬਰ ਦੀ ਹੈ। ਆਪ ਸੰਗਤਾਂ ਨੂੰ ਬੇਨਤੀ ਹੈ ਕਿ 18 ਅਕਤੂਬਰ ਤੱਕ ਜਿਨ੍ਹਾਂ ਨੇ ਅਜੇ ਤਾਈਂ ਰਜਿਸਟ੍ਰੇਸ਼ਨ ਨਹੀਂ ਕਰਵਾਈ ਬੱਚਿਆਂ ਦੀ, ਉਹ ਜ਼ਰੂਰ ਰਜਿਸਟ੍ਰੇਸ਼ਨ ਕਰਵਾਓ ਅਤੇ ਆਪਣੇ ਬੱਚਿਆਂ ਨੂੰ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਲੈ ਕੇ ਆਓ ਤਾਂ ਜੋ ਸਾਡੇ ਬੱਚੇ ਗੁਰਬਾਣੀ ਦੇ ਨਾਲ, ਗੁਰਮਤ ਦੇ ਨਾਲ ਜੁੜ ਸਕਣ। ਆਓ ਪਿਆਰ ਸਹਿਤ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਸਾਰੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੁਨੇ ਜਾਸ ਜਪਤ ਹੈ ਨਿਰਮਲ ਸੋਏ ਜਾਸ ਜਪਤ ਕਮਲ ਸੀਧਾ ਹੋਏ ਗੁਰ ਸੁਭ ਦ੍ਰਿਸ਼ਟ ਸਭ ਉਪਰ ਕਰੀ ਜਿਸ ਕਹਿ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤ

ਚੜਲੀ ਜੀਉ ਬਿਨ ਨਾਹਾਂ ਪਿਆਰੇ, ਦੂਜੀ ਭਾਈ ਮੁੱਠੀ ਜੀਉ ਬਿਨ ਗੋਰੇ ਸ਼ਬਦ ਕਰਾਰੇ, ਬਿਨ ਸ਼ਬਦ ਪਿਆਰੇ ਕੌਣ ਉਤਰ ਤਾਰੇ, ਮਾਇਆ ਮੋਹੈ ਖਵਾਏ ਕੂੜ ਵਗੁੱਤੀ ਤਾਂ ਪ੍ਰਮੁੱਤੀ, ਸਾ ਤਨ ਮਹਿਲ ਨਾ ਪਾਈ, ਗੁਰਸਬਦੇ ਰਾਤੀ ਸਹਿਜੇ ਮਾਤੀ, ਅਨੰਦ ਰਹੇ ਸਮਾਏ, ਨਾਨਕ ਕਾਮਣ ਸਦਾ ਰੰਗ ਰਾਤੀ, ਹਰ ਜੀਵ ਆਪ ਮਿਲਾਏ।

0: ਵਾਹਿਗੁਰੂ ਜੀ ਕੀ ਫਤਿਹ।
1: ਆਪੇ ਸੁਣਿਆ ਆਪੇ ਸੁਗਿਆਸਨ, ਆਪੇ ਸੁਣ ਤੇ ਆਪ ਹੀ ਜਾਸਨ।
0: ਵਾਹਿਗੁਰੂ ਜੀ ਕਾ
1: ਆਪਣੇ ਆਪ ਆਪੇ ਉਪਾਇਓ, ਆਪੇ ਬਾਪ ਆਪ ਹੀ ਮਾਇਓ, ਆਪੇ ਸੋਖ ਮੈਂ ਆਪੇ
0: ਸਤਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ,
1: ਦੀਨ ਦਿਆਲਾ ਤੇਰੇ ਸੰਤਨ ਕੀ ਮਨ
0: ਹੋਇ, ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਨ ਕਰਾ ਰਹੇ ਸਨ।
1: ਨਿਰਗੁਣ
0: ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰ ਪਰਵਾਲੇ ਅਤੇ ਉਹਨਾਂ ਦਾ ਰਾਗੀ ਜਥਾ,
1: ਓਮ ਗੁਰਮੁਖੀ ਓਕਾਰ
0: ਭਾਈ ਸਾਹਿਬ ਜੀ ਦਾ
1: ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਨਿਰਗੁਣ ਤੇ ਸਰਗੁਣ ਦਸਤਾਰੰ
0: ਸਮਾ ਹੈ
1: ਸਗਲ ਪਾਤ ਕਰ ਕਰਿਓ ਪਾਇਓ, ਜਨਮ ਮਰਨ ਮਨ ਮੋਹੇ ਵਡਾਇਓ, ਦੋ ਪਾਤੇ ਆਨਰਾ ਨਾਨਕ ਅੰਤ ਨਾ ਪਾਰਾ ਵਾਰ।
0: ਚੱਲ ਰਹੀ ਲੜੀਵਾਰ ਕਥਾ ਗੁਰਮੁਖ ਵਿਚਾਰਾਂ ਦੀ ਸਾਹ ਭਗਵੰਤ
1: ਸੇ ਸੱਚ ਸੰਪਿਆ ਰਾਸ, ਨਾਨਕ ਸੱਚ ਸੋਚ ਪਾਈਆ ਤੇ ਸੰਤਨ ਕਰ ਪਾਸ ਪਵੜੀ। ਸਸਾਰ ਸਤ
0: ਗੁਰਮਤਿ
1: ਵਿਚਾਰ ਸਤ ਪੁਰਖ ਤੇ
0: ਪਿੰਡਾਂ
1: ਵਿੱਚ ਬੇਨਤੀ ਹੈ, ਸੰਸਾਰੇ ਮਾਇਆ ਮੋਹ ਸਭ ਪੂਰਾ, ਨਾਮ ਬਿਹੁਨੇ ਨਾਨਕ ਹੋਤ ਜਾਤ ਸਭ ਤੂਰਾ। ਪਵੜੀ ਤੰਦਾ ਤੂਰ ਪੁਨੀਤ ਤੇਰੇ ਜਨਮਾ ਤਨ ਤੇਉ, ਜੇ ਰੋਚ ਇਆ ਮਨਵਾ ਤਨ ਨਿਵਾਸਾ ਸੁਰਗੇ ਨਾਇਆ ਸਿਆ ਤਪਿਆ ਪ੍ਰੀਤ ਸਾਦ ਰਾਜ
0: ਰਾਖੇ ਕਿੰਦੇ ਕਹਾ।
1: ਤਾਹੂ ਜੋ ਏਕ ਸਾਲਿਆ ਨਾਉ ਕਤਹਿ ਨਾ ਜਾਉ ਜਾਕੇ ਹੀ ਹੈ ਦੀਉ ਪ੍ਰਵਨਾਮ। ਨਾਮ ਸਾਹਿਬ ਬੋਲ ਭਗਵਾਨ ਸਲੋਕ ਅਨਕ ਪੇ ਕਰ ਗਿਆਨ ਧਿਆਨ,
0: ਵਾਹਿਗੁਰੂ ਜੀ ਕਾ ਖਾਲਸਾ ਮਨ ਹਟ
1: ਮਿਲਿਓ ਨਾ ਕੋਈ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਪੇ ਬੋਧ ਗਿਆਨੀ ਸੋਏ ਪੌੜੀ ਗੰਗਾ, ਗਿਆਨ ਨਹੀਂ ਬੁਕ ਬਾਤੋ, ਅਨਕ ਜੁਗਤ ਸਾਧਨ ਕਰ ਪਾਤੋ, ਗਿਆਨੀ ਸੋ ਜਾਕੇ ਦ੍ਰਸੋ ਕਹਿਤ ਸੁਣਤ ਕਸ ਜੋਗ ਨ ਹੋ। ਗਿਆਨੀ ਰਹਿਤ ਆਗਿਆ ਦ੍ਰਸਾਖੇ, ਉਸਨ ਸੀਤ ਸਮਸਰ ਸਭ ਤਾਕੇ, ਗਿਆਨੀ ਤਾਤ ਵਿਚਾਰੇ ਨਾਨਕ ਜਾਗੋ ਕਿਰਪਾ ਤਾਰੀ। ਸਲੋਕ ਆਪਣੇ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਾਸ ਠੋਰ, ਨਾਨਕ ਗੁਰਮੁਖ ਸੋ ਬੁਝੇ ਜਾਗੇ ਪਾਈ ਤੋਰ ਪੌੜੀ। ਜਾ ਜੁਗ ਮੈਂ ਕੇ ਕੋ ਆਇਆ, ਜਨਮਤ ਮੋਹਿਓ ਮੋਹਣੀ ਮਾਇਆ, ਕਰੋ ਤਪ ਕਰਤੇ ਸਾਧ ਸਾਧ ਨਾਨਕ ਜੇ ਮਨ ਸੋਇ ਪੌੜੀ ਬਹੁਤ ਗਰਬ ਵਾਸੇ, ਮੋਹ ਮਗਨ ਮੀਟ ਜੋਨ ਫਾਸੇ, ਨਮਾਇਆ
0: ਤ੍ਰੈਗੁਣ
1: ਸਾਜਨ ਕਾਸੇ ਕਹੋ ਪਾਇਆ। ਜਾਤੇ ਤਰੋ ਵੇਖੋ ਇਹ ਮਾਇਆ ਘਰ ਪਾਉ, ਸਤ ਸੰਗ ਮਿਲਾਏ ਨਾਨਕ ਤਾਂ ਕੇ ਨਿਕਟ ਨਮਾਏ। ਸਲੋਕ

0: जियत जियत आपे लायो, सो सो पायो जो आप दिवायो। उवा कह अंतर जाने को जो जो कहे सो उपन होए, के ते सगला विस्तार नाम
1: शवर
0: ज्ञान सो
1: शतर
0: अनहारा।
1: तख्त
0: श्लोक
1: के
0: है
1: मालक
0: राच रहे बिनता बिनो
1: जाहरा
0: कुसुमरंग बिक
1: जहूर
0: सोहर,
1: हाजरा हजूर
0: नानक ते सानी परो बिन सजाए मन
1: धन
0: कोल पौड़ी
1: सतगुरु
0: रे मन,
1: साहिब श्री गुरु
0: बिन हर
1: ग्रंथ
0: जहर
1: साहिब
0: चौथ
1: जी
0: है ते
1: दे
0: बंधन पाए, जे बेद का तू ना छूटे
1: मुकद्दस
0: साबित देव
1: हजूरी
0: कमाए।
1: दे अंदर
0: आओ
1: संध्या
0: करते
1: समय
0: कर्म रात ता को पार फार
1: सजी
0: देख
1: हुई
0: नहीं,
1: दीवाना दे विच
0: जो नाम से
1: हाजरियां भर
0: उद्योग
1: के
0: क्रम विकार बाद दे जम की जेवरी मीठी माया रंग, परम
1: तुरकी
0: कोई मोह नाक
1: बाणी
0: जे
1: इलाही
0: सुखना सत
1: बाणी
0: रंग
1: दे
0: संग
1: आप
0: देखे
1: जी ने
0: कथा
1: मनोहर
0: छुटिए।
1: कीर्तन सरवण कीते
0: काची
1: ने
0: पीत न सोधा जिसे बजाए
1: कीर्तन
0: नानका,
1: दी
0: तेंदी
1: हाजरी
0: मायरम
1: तू
0: बुद्ध।
1: परन
0: श्लोक टूटे बंधन जास के होवा, साधु
1: रोजाना
0: छानदा जोगा
1: दीवान
0: ते
1: कुछ
0: रंगे, किसान
1: समा
0: गूड़ा रंग पौड़ी।
1: गुरु
0: रारा
1: घर दे
0: रंगो
1: अन्न
0: या मन
1: सेवक
0: अपना,
1: पूरन
0: हर
1: गुरसिख
0: हर नाम जपो, जप रसना रे रे दरगे, कहे
1: गुरु
0: न
1: साहिब जी
0: कुआऊ
1: दे
0: बैठ
1: अथाह प्यार दे
0: आदर।
1: पात्र
0: सोभ देऊ उवा महली पावे, तुम्बा
1: भाई साहब
0: सेवा
1: भाई
0: जनाई
1: गुरुदास
0: मना
1: जी
0: होए बिना
1: उन्हां दी
0: सबद
1: मुबारक
0: तुम्हारे को पूजा
1: रचना
0: के, हर सौंपे नानक रता के। श्लोक
1: वारां दी लड़ी वार जो
0: लालच
1: कथा
0: झूठ
1: प्रारंभ
0: भिखा
1: हुई
0: गोबे
1: है
0: उद मूड़े आंद, लाग परे दुर्गंध सेउ नानक, माया
1: उन्हां
0: बंद
1: पावन
0: पौड़ी दलन
1: बचनां दे
0: लागो
1: नाल
0: तुम
1: सांझ
0: भिखे रस
1: पाउन दा
0: रात
1: आपां
0: अहम
1: जिवें
0: बुद्ध।
1: रोजाना यतन करदे
0: माया
1: हां
0: मद माते ऐ माया, मैं जन्मे मरना
1: अज
0: जो
1: वी
0: जो हुक्मां
1: सतगुरां
0: तेरे
1: दी
0: त्यों
1: असीस
0: करना, सो
1: लैंदिया
0: हुआ को
1: हुईयां
0: पूरा। को सुगर ना को
1: इन्हां
0: मूरा,
1: पावन
0: जित जित लावो तित तित लगणा,
1: इतिहासक अति
0: नानक
1: परमात्मा दे
0: तब
1: नाम
0: सदा
1: नाल
0: लिखणा।
1: लबरेज
0: श्लोक लाल गोपाल गोबिंद प्रभ, गहर
1: इन्हां
0: रंग मीर
1: पावन
0: अतहार,
1: वारां दी
0: रसना अमर
1: उपदेश
0: को
1: नूं
0: नानक
1: जीवन अंदर
0: परवाह पौड़ी।
1: वसाउण दा यतन
0: अल्लाह
1: करिए
0: ताके लवे ना को एके, आप
1: लड़ी
0: अवन्या जो
1: वार कथा
0: होवनहार।
1: दे तहत
0: होत सद आया उवा
1: कल
0: कंत
1: आप
0: में,
1: जी
0: आहु
1: ने
0: पाया कीट, हस्त में पुरुष माने प्रगट
1: भाई साहब
0: पुरसाई
1: जी
0: कहु,
1: दी
0: जाने
1: रचना
0: जाको
1: दी
0: दीनो।
1: 12 नंबर
0: हरदा से
1: वार दे
0: अपना
1: विचों
0: नानक गुरमुख
1: 18
0: हर हर
1: नंबर
0: तेहि
1: पौड़ी दा
0: जपना।
1: जाप श्रवण
0: श्लोका तुम
1: कीता सी
0: रस, जेहि जानिया हर रंग, सहजी
1: भाई साहब
0: माल
1: जी इस
0: पानक तन
1: पौड़ी दे
0: तन तन
1: अंदर
0: जनाए
1: गुरमुख
0: ते
1: दा
0: प्रवान
1: वर्णन
0: पौड़ी।
1: करदे ने
0: आया सफल
1: ते गुरमुख
0: तहु
1: दा
0: को
1: वर्णन
0: गनिया,
1: करदिया होया
0: जास
1: गुरमुख दे
0: रसन
1: जीवन
0: हर
1: नूं
0: हाल,
1: बयान
0: जा
1: करदिया
0: सुखनी आए बसै साधु कै संगे, अंदर नाम त्याग
1: तकरीबन
0: रंगे आप
1: छे
0: श्री
1: सत
0: मन मेरा तन जप
1: निशानियां
0: दया मैं
1: गुरमुख दे अंदर
0: अभिदाता,
1: जो
0: ਏਕੇ ਆਵਣ ਪ੍ਰਜੋ
1: ਭਾਈ
0: ਮਾਇਆ
1: ਗੁਰਦਾਸ ਜੀ ਨੇ
0: ਨਾਨਕ
1: ਆਪ ਜੀ
0: ਹਰਿ
1: ਦੇ ਨਾਲ
0: ਕਹਿ ਦੁਸ
1: ਸਾਂਝੀਆਂ
0: ਮਾਇਆ।
1: ਕੀਤੀਆਂ ਨੇ
0: ਸਲੋਕ ਜਾਸ ਜਪਤ ਮਨ ਹੋਇਆ ਆਨੰਦ, ਮਨ ਸੇ ਦੂਜਾ
1: ਵੈਸੇ
0: ਪਾਵੇ
1: ਜਦੋਂ
0: ਦਿਲ ਦਿਲ
1: ਗੁਰਮੁਖ ਦਾ
0: ਤਿਸ
1: ਜੀਵਨ
0: ਨਾਲ
1: ਅਸੀਂ ਪੜ੍ਹਦੇ
0: ਨਾਲ
1: ਹਾਂ
0: ਸਮਾਉ ਪੌੜੀ
1: ਤੇ
0: ਜਈਆ
1: ਧੰਨ
0: ਜਲ
1: ਗੁਰੂ
0: ਦੁਖ
1: ਨਾਨਕ
0: ਦੁਖ
1: ਸਾਹਿਬ
0: ਸੇ
1: ਜੀ
0: ਤਿਆਗ
1: ਮਹਾਰਾਜ
0: ਸੰਸਾਰ
1: ਜੀ
0: ਜਿਸੋ
1: ਸਮਝਾਉਂਦੇ ਕਿ
0: ਜਈਆ
1: ਗੁਰਮੁਖ
0: ਜਾਏ
1: ਦਾ ਜੀਵਨ ਬਹੁਤ
0: ਰਹੋ
1: ਉੱਚਾ
0: ਸੰਤ
1: ਹੁੰਦਾ ਹੈ
0: ਸਰਨਾ ਜੇ ਆਸਰੇ ਬੋਲ
1: ਜਿਹੜਾ
0: ਜਿਹੜਾ
1: ਗੁਰੂ ਦੀ
0: ਨਾਮ
1: ਮੱਤ
0: ਲੈ
1: ਲੈ
0: ਕੇ
1: ਕੇ
0: ਗੁਰੂ
1: ਗੁਰੂ
0: ਦੇ
1: ਦੇ
0: ਨਾਮ
1: ਨਾਮ
0: ਦੇ
1: ਪ੍ਰਦੇਸ਼ ਨੂੰ ਧਾਰਨ ਕਰਕੇ ਪਰਮਾਤਮਾ ਦੇ ਨਾਮ ਨਾਲ
0: ਜਾ ਕੇ
1: ਬੰਦਗੀ ਨਾਲ ਜੁੜ
0: ਏਕ
1: ਕੇ ਜੀਵਨ ਨੂੰ
0: ਸਲੋਕ
1: ਸਵਾਰ ਲੈਂਦਾ ਹੈ
0: ਪਰਮ ਵਾਸ ਰਹੀ ਤੂਤ ਕੀ ਮੀਤ
1: ਉਹਦਾ ਜੀਵਨ
0: ਗੁਰੂ
1: ਬਹੁਤ
0: ਉੱਚਾ
1: ਹੁੰਦਾ
0: ਹੈ। ਜਪੀ ਨੀਤ ਪੌੜੀ
1: ਕੇਵਲ
0: ਅੰਦਨ
1: ਇਹ ਕੋਈ ਜੀ
0: ਨਿਸ਼ਾਨੀਆਂ
1: ਜਿਹੜੀਆਂ
0: ਭਾਈ
1: ਸਾਹਿਬ ਜੀ ਨੇ
0: ਜਵੰਤ
1: ਦੱਸੀਆਂ
0: ਸਹਾਈ
1: ਤਾਂ
0: ਹੋਏ, ਇਹ
1: ਸਾਡੀ
0: ਦਿਖਿਆ
1: ਵੀ
0: ਦਿਨ ਚਾਰ
1: ਗੁਰੂ ਦੇ ਨਾਲ
0: ਸਾਡੇ
1: ਪ੍ਰੀਤ ਬਣ
0: ਥੱਲਿਓ ਸਭ
1: ਜਾਵੇ,
0: ਹੋਏ,
1: ਸ਼ਰਧਾ ਬਣ ਜਾਵੇ,
0: ਆਖੋ ਮਾਤ ਪਿਤਾ ਸੁਤ
1: ਸਾਡੇ
0: ਧੀਆ
1: ਅੰਦਰ ਵੀ
0: ਗ੍ਰਹਿ ਬਣਤਾ
1: ਜਿਗਿਆਸਾ ਪੈਦਾ ਹੋ
0: ਸੰਗ
1: ਜਾਵੇ ਕਿ
0: ਨਾਮ
1: ਅਸੀਂ
0: ਐਸੀ
1: ਵੀ
0: ਸਾਂਚ ਜੋ ਬਿਨ
1: ਗੁਰੂ
0: ਸਤ
1: ਦੇ
0: ਨਾਮ
1: ਦੱਸੇ
0: ਪਰਸੇ
1: ਹੋਏ ਮਾਰਗ
0: ਪਰ
1: ਤੇ
0: ਜਾਏ,
1: ਚੱਲ ਕੇ ਗੁਰੂ
0: ਸਾਧ
1: ਵਾਲੇ ਬਣ ਕੇ
0: ਸੰਗ ਕਲ
1: ਜੀਵਨ ਨੂੰ
0: ਕੀਰਤਨ
1: ਸਵਾਰ
0: ਗਾਇਆ
1: ਸਕੀਏ,
0: ਨਾਨਕ ਤੇ
1: ਕਿਉਂਕਿ ਜਦੋਂ
0: ਬਹੁਰ ਨ
1: ਗੁਰਮੁਖ ਸ਼ਬਦ
0: ਆਇਆ
1: ਦੇ ਕੱਲ
0: ਸਲੋਕ,
1: ਆਪਾਂ ਵਿਚਾਰ
0: ਅਤ
1: ਸਾਂਝੇ ਕੀਤੇ
0: ਸੁੰਦਰ
1: ਸੀ
0: ਕਲੀਨ ਚਤਰ
1: ਕਿ ਹਰੇਕ
0: ਅਤ
1: ਧਰਮ
0: ਸੁੰਦਰ
1: ਦੇ ਵਿੱਚ ਹੀ
0: ਕੁਲੀਨ
1: ਬੜੇ ਉੱਚੇ
0: ਚਤਰ,
1: ਸੁੱਚੇ ਜੀਵਨ ਵਾਲੇ
0: ਮੁਖ
1: ਜੀਵ ਨੇ,
0: ਗਿਆਨੀ ਧਨਵੰਤ ਮ੍ਰਿਤਕ
1: ਇਸ ਕਰਕੇ
0: ਨਾਨਕ
1: ਬਾਣੀ ਦੇ ਵਿੱਚ
0: ਬਿਨ ਬਿਨ
1: ਗੁਰਮੁਖ ਦੇ
0: ਪੌੜੀ
1: ਨਾਲ ਨਾਲ
0: ਘਟ ਸਤਿ ਰੋਇ
1: ਹੋਰ
0: ਕੇ
1: ਵੀ ਬੇਅੰਤ ਸ਼ਬਦ ਇਹੋ ਜੀ ਪੁੱਜੀ ਹੋਈ ਸ਼ਖਸੀਅਤ ਦੇ ਬਾਰੇ ਦੱਸੇ ਨੇ ਜਿਵੇਂ ਸਾਧੂ ਸੰਤ ਬ੍ਰਹਮ ਗਿਆਨੀ
0: ਰਾਮ ਨਾਮ ਸੰਗਮਾਨੀ ਹੇਤਾ।
1: ਕੱਲ ਆਪਾਂ ਇਹ ਸਾਰਿਆਂ ਬਾਰੇ ਗੱਲ ਕੀਤੀ ਸੀ ਕਿ ਇਹ ਸਾਰੇ ਹੀ
0: ਨਾਨਕ ਜੀ
1: ਉਸੇ ਹੀ ਅਵਸਥਾ ਦੇ ਉੱਪਰ ਪੁੱਜਿਆ ਹੋਇਆਂ ਦੇ ਨਾਮ ਹੈ, ਜਿਵੇਂ ਪਰਮਾਤਮਾ ਦੇ ਨਾਮ
0: ਕਰਮ ਕਿਰਤ
1: ਆਪਾਂ ਅਲੱਗ ਅਲੱਗ ਭਾਸ਼ਾਵਾਂ ਦੇ ਵਿੱਚ ਲੈਂਦੇ ਹਾਂ, ਵੱਖ ਵੱਖ ਕੀਤਿਆਂ ਦੇ ਵਿੱਚ ਲੈਂਦੇ ਹਾਂ
0: ਕਿ ਉਹ ਲੇਖ ਨਾ ਮੇਰੇ ਤੇ
1: ਅਕਾਲ ਪੁਰਖ ਵੀ
0: ਹੋ
1: ਕਹਿੰਦੇ ਆ, ਪਰਮਾਤਮਾ ਵੀ ਕਹਿੰਦੇ ਆ, ਬ੍ਰਹਮ ਵੀ ਕਹਿੰਦੇ ਆ,
0: ਪ੍ਰਭੂ
1: ਵੀ ਕਹਿੰਦੇ ਆ, ਭਗਵਾਨ ਵੀ ਕਹਿੰਦੇ ਆ, ਭਗਤ ਨਾਮਦੇਵ ਜੀ ਬੀਠਲ ਵੀ ਕਹਿੰਦੇ ਨੇ।
0: ਆਪ ਹੀ
1: ਇਸ
0: ਕੀਨੋ
1: ਕਰਕੇ
0: ਜੋ ਦੀਨੋ
1: ਪ੍ਰਤਪਾਲਕ ਵੀ ਜਦੋਂ ਅਸੀਂ ਇੱਕ
0: ਸ਼ਲੋਕ ਖਾਤ
1: ਬਚਨ ਮੁਖ ਵਾਕ ਹੁਕਮਨਾਮਾ ਸਾਹਿਬ ਦੇ ਰੂਪ ਅੰਦਰ ਪੜ੍ਹਦੇ ਹਾਂ
0: ਰਹੇ ਪੰਡਾਰੂ ਹਰ ਹਰ ਜਪ ਤੇ
1: ਉਹਦੇ ਅੰਦਰ ਦੇਖੋ ਗੁਰੂ ਸਾਹਿਬ ਜੀ ਨੇ ਕਿੰਨੇ ਨਾਮ ਹੋਰ ਵੀ ਪਰਮਾਤਮਾ ਦੇ ਜਿਹੜੇ ਰੱਖ ਕੇ ਯਾਦ ਕਰਦੇ
0: ਪਾਹੇ ਜੋ ਦੇਨਾ
1: ਜਿਵੇਂ ਅਸੀਂ ਬਚਨ ਪੜ੍ਹਦੇ ਤੁਮ ਦਾਤੇ
0: ਜਾਏ ਖਰ
1: ਠਾਕੁਰ
0: ਨਾਮ ਤਨ
1: ਪ੍ਰਤਪਾਲਕ ਨਾਇਕ
0: ਸਹਿਜ
1: ਖਸਮ ਹਮਾਰੇ
0: ਜਪਤ ਰਹੇ ਗੁਣ
1: ਹੁਣ ਕਿੰਨੇ ਨਾਮ ਜਿਹੜੇ ਨੇ
0: ਪੂਰੀ
1: ਪਰਮਾਤਮਾ
0: ਸਲੋਕ ਗਨ ਮਿਨ ਦੇਖੋ ਮਨੇ ਸਰ ਪ੍ਰਚਲਨੋ ਲੋਕ ਆਸਨਿਤ ਗੁਰਮੁਖ ਮਿਟੇ ਨਾਨਕ ਨਾਮ ਜੇ ਕਿਸੇ ਨੇ
1: ਸੰਸਾਰ ਦੇ ਵਿੱਚ ਰਮੇ ਹੋਏ ਪਰਮਾਤਮਾ ਨੂੰ ਤੱਕ ਲਿਆ ਸੋ ਪਰਮਾਤਮਾ ਵਾਹਿਗੁਰੂ ਜੀ ਰਮੇ ਹੋਏ ਨੇ ਉਹਨਾਂ ਨੇ ਰਾਮ ਨਾਮ ਵੀ ਰੱਖ ਦਿੱਤਾ ਨਹਿ
0: ਬਾਰਕ ਨਹਿ
1: ਜੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਜਾਂ ਪਾਠ ਸਾਹਿਬਾਨ ਦੀ ਬਾਣੀ ਪੜ੍ਹਦੇ
0: ਹਾਂ
1: ਤੇ ਜਦੋਂ ਉਹਨਾਂ ਸੰਸਾਰ ਵਿੱਚ ਰਮੇ ਹੋਏ ਵਾਹਿਗੁਰੂ ਨੂੰ ਦੇਖਿਆ ਕੁਦਰਤ ਦੇ ਵਿੱਚੋਂ ਦੇਖਿਆ ਉੱਥੇ ਵਾਹਿਗੁਰੂ ਸ਼ਬਦ ਦੀ ਜਿਹੜੀ ਹੋਂਦ ਦੇ ਵਿੱਚ ਆ ਜਾਂਦਾ ਵਾਹ ਸ਼ਬਦ ਅਸੀਂ ਪਾਠ ਸਾਹਿਬਾਨ ਦੀ ਬਾਣੀ
0: ਵਿੱਚ
1: ਤੇ ਸਤਿਗੁਰੂ ਜੀ ਨੇ ਤੇ ਜਦੋਂ ਅਸੀਂ ਉਹਨਾਂ ਦੇ ਬਚਨ ਪੜ੍ਹਦੇ ਬਲਿਹਾਰੀ
0: ਉੱਥੇ ਵੀ
1: ਉਹ ਬਲਿਹਾਰ ਜਾਂਦੇ ਨੇ ਕੁਦਰਤ ਦੇ ਵਿੱਚ ਵਸਣ ਵਾਲੇ
0: ਪਰਮਾਤਮਾ
1: ਪਰਮਾਤਮਾ ਨੂੰ ਜਿਵੇਂ ਵੱਖ ਵੱਖ ਨਾਮਾਂ ਦੇ ਨਾਲ ਅਸੀਂ ਯਾਦ ਕਰਦੇ
0: ਹਾਂ
1: ਇਸੇ ਤਰ੍ਹਾਂ ਹੀ ਉਸ ਪਰਮਾਤਮਾ ਨਾਲ ਰਮੇ ਹੋਏ ਮਿਲੀ ਹੋਈ
0: ਸੁਰਤ ਨੂੰ
1: ਅਸੀਂ ਵੱਖ ਵੱਖ ਨਾਮ
0: ਸੰਤ ਸਾਧੂ ਬ੍ਰਹਮ
1: ਗਿਆਨੀ ਗੁਰਮੁਖ ਕਈ ਸ਼ਬਦ ਜਿਹੜੇ ਇਸ ਤਰ੍ਹਾਂ
0: ਵਰਤਦੇ
1: ਆਪਾਂ ਕੱਲ ਸੰਤ ਦੀ ਗੱਲ ਕੀਤੀ ਕਿ ਸੰਤ ਦੇ ਅੰਦਰ ਵੀ ਜਿਹੜੇ ਗੁਣ ਪਰਮਾਤਮਾ ਦੇ ਸੇਵਕ ਦੇ ਬਾਰੇ ਗੁਰੂ ਅਰਜਨ ਦੇਵ ਜੀ ਨੇ ਦੱਸੇ ਕਿ ਮਨ ਸਾਚਾ
0: ਗਿਆਨ
1: ਮੁਖ ਸਾਚਾ ਸੋਏ ਜਿਸ ਸ਼ਖਸੀਅਤ ਦੇ ਅੰਦਰ ਮਨ ਦੇ ਵਿੱਚ ਸੁਰਤ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਹੈ ਮੁਖ ਦੇ ਉੱਪਰ ਵੀ ਨਾਮ ਹੈ ਤੇ ਫਿਰ ਉਸ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ
0: ਕਬਲ ਬੇਗ ਸ਼ਾਂਤ
1: ਮਨ ਸਾਚਾ ਮੁਖ ਸਾਚਾ ਸੋਈ ਅਵਰ ਨਾ ਪੇਖਿਆ ਇੱਕ ਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਹੁਣ ਉੱਥੇ ਬ੍ਰਹਮ ਗਿਆਨੀ ਦੀ ਗੱਲ ਕੀਤੀ ਸੀ ਕਿ ਬ੍ਰਹਮ ਗਿਆਨੀ ਦੇ ਜੇ ਸ਼ਖਸੀਅਤ ਨੂੰ ਕਿਸ ਤਰ੍ਹਾਂ ਦੀ ਹੁੰਦੀ
0: ਹੈ
1: ਹੁਣ ਜਦੋਂ ਭਗਤ ਦੀ ਗੱਲ ਚੱਲਦੀ
0: ਹੈ
1: ਉੱਥੇ ਬਾਬਾ ਫਰੀਦ ਜੀ ਵੀ ਭਗਤ ਦੀ ਪਰਿਭਾਸ਼ਾ ਬੜੇ ਭਾਵ ਰੂਪ ਸ਼ਬਦਾਂ ਦੇ ਵਿੱਚ ਦਿੰਦੇ
0: ਨੇ
1: ਜਦੋਂ ਅਸੀਂ ਉਹਨਾਂ ਦੇ ਬਚਨ ਪੜ੍ਹਦੇ ਮਤ ਹੁੰਦੀ ਹੋਈ ਆਣਾ ਤਾਣ ਹੁੰਦੇ ਹੋਏ ਨਿਤਾਣਾ
0: ਭਗਵੰਤਾਣ
1: ਹੁੰਦੇ ਆਪ ਵੰਡਾਏ ਉਹ ਐਸਾ ਉੱਥੇ ਜਦੋਂ ਬਾਬਾ ਜੀ ਨੇ ਭਗਤ ਦੀ ਪਰਿਭਾਸ਼ਾ ਦੱਸੀ ਕਿ ਭਗਤ ਦੇ ਗੁਣ ਕੀ ਤਿੰਨ ਗੁਣਾਂ ਦਾ ਜ਼ਿਕਰ ਉੱਥੇ ਬਾਬਾ ਜੀ ਨੇ ਵੀ ਕੀਤਾ ਇਹਦਾ ਭਾਵ ਨਹੀਂ ਕਿ ਕੇਵਲ ਇੰਨੇ ਕੁ ਗੁਣ ਕੇਵਲ ਰੂਪ ਮਾਤਰ ਸਮਝਾਉਣ ਦੇ ਵਾਸਤੇ ਇਹ ਗੁਣਾਂ ਦੀ ਗੱਲ ਕੀਤੀ
0: ਹੈ
1: ਵੈਸੇ ਜਦੋਂ ਰੱਬ ਦਾ ਪਿਆਰੇ ਦੀ ਗੱਲ ਚੱਲੀ ਨਾ ਗੁਰੂ ਨਾਨਕ ਸਾਹਿਬ ਜੀ
0: ਸਤਸੰਗ
1: ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਸਮਝਾ ਦਿੱਤਾ ਜੋ ਪਰਮਾਤਮਾ ਬੇਅੰਤ ਹੈ ਪਰਮਾਤਮਾ ਦੇ ਗੁਣਾਂ ਦਾ ਜਦੋਂ ਅਸੀਂ ਬਾਰਾਂ ਵਾਰ ਨਹੀਂ ਪਾ ਸਕਦੇ ਜਿੱਥੇ ਆਪਾਂ ਬਚਨ ਪੜ੍ਹਦੇ ਪਰਮਾਤਮਾ ਦੇ ਪਰਤਾਏ ਥਾਪਿਆ ਨਾ ਜਾਏ
0: ਕੀਤਾ
1: ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿੱਥੇ ਉਹ ਪਰਮਾਤਮਾ ਤੱਕ ਵੀ ਇਹਨਾਂ ਸਾਡੇ ਜਿਹੜੇ ਇੰਦਰੀ ਹੈ ਇਹਨਾਂ ਦੀ ਪਹੁੰਚ ਨਹੀਂ ਹੋ ਸਕਦੀ ਉਹ ਅਗੋਚਰ ਤਾਂ ਹੀ ਕਿਹਾ ਉਸ ਵਾਹਿਗੁਰੂ ਅਗਮ ਤਾਂ ਹੀ ਕਿਹਾ ਅਪਾਰ ਤਾਂ ਹੀ ਕਿਹਾ ਅਥਾਹ ਤਾਂ ਹੀ ਕਿਹਾ ਬੇਅੰਤ ਤਾਂ ਹੀ
0: ਕਿਹਾ
1: ਇਸੇ ਤਰ੍ਹਾਂ ਹੀ ਫਿਰ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ ਰੱਬ ਦੇ ਪਿਆਰੇ ਦੇ ਵੀ ਸ਼ਖਸੀਅਤ ਸਾਡੇ ਕੋਲ ਇਹੋ ਜਿਹਾ ਕੋਈ ਪੈਮਾਨਾ ਨਹੀਂ ਕਿ ਰੱਬ ਦੀ ਬੰਦਗੀ ਦੁਆਰਾ ਰੱਬ ਦੇ ਨਾਲ ਵਾਹਿਗੁਰੂ ਨਾਲ ਮਿਲੇ ਹੋਏ ਉਸ ਗੁਰਮੁਖ ਦਾ ਸਾਧੂ ਦਾ ਬ੍ਰਹਮ ਗਿਆਨੀ ਭਗਤ ਦਾ ਅਸੀਂ ਅੰਦਾਜ਼ਾ ਲਗਾ
0: ਸਕੀਏ
1: ਕੱਲ ਵੀ ਇਹ ਬੇਨਤੀ ਕੀਤੀ ਸੀ ਗੁਰਮੁਖ ਦੀ
0: ਘਾਟ
1: ਤੇ ਜਿਹੜੀ ਗੱਲ ਅੰਦਰ ਦੀ ਕੀਤੀ ਗਈ ਕਿ ਅੰਦਰੋਂ ਪੈਮਾਨਾ ਕਿਵੇਂ ਦਾ ਹੈ ਇਹਨੂੰ ਅਸੀਂ ਦੱਸਣਾ ਬਹੁਤ ਮੁਸ਼ਕਲ ਹੈ ਇਹ ਜਾਣਦੇ ਰੱਬ ਦੀ ਪਰਮਾਤਮਾ ਹੀ ਜਾਣਦੇ ਨੇ ਉਹਦੇ ਸੇਵਕ ਦੇ ਅੰਦਰ ਕਿੰਨੀ ਸਮਰੱਥਾ
0: ਹੈ
1: ਤੇ ਜਾਂ ਗੁਰੂ ਬਾਬਾ ਜਾਣਦੇ ਨੇ ਕਿ ਉਹ ਸੇਵਕ ਦੇ ਅੰਦਰ ਸਮਰੱਥਾ ਜਿਹੜਾ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਹੈ ਨਾ ਉਹ ਬਾਹਰੀ ਪੈਮਾਨਿਆਂ ਦੇ ਦੁਆਰਾ ਇਹ ਨਹੀਂ ਮਾਪ
0: ਸਕਦਾ
1: ਕਿ ਗੁਰਮੁਖ ਦੀ ਸ਼ਖਸੀਅਤ ਕਿੰਨੀ ਉੱਚੀ
0: ਹੈ
1: ਉੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ
0: ਬਚਨ
1: ਵੀ ਅਸੀਂ ਜਪਜੀ ਸਾਹਿਬ ਜੀ ਦੇ ਵਿੱਚ ਹੀ ਪੜ੍ਹਦੇ
0: ਹਾਂ
1: ਮੰਨੇ ਕੀ ਗੱਤ ਜਿਹਦਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਪਰਚ
0: ਗਿਆ
1: ਜਿਹਦਾ ਮਨ ਜਿਹਦੀ ਸੁਰਤ ਜਿਹਦਾ ਜੀਵਨ ਪਰਮਾਤਮਾ ਦੇ ਗਿਆਨ ਦੇ ਅਨੁਸਾਰੀ ਹੋ
0: ਗਿਆ
1: ਉਹਨੂੰ ਬਿਆਨ ਕਰਨਾ ਇਸ ਸੰਸਾਰ ਦੇ ਜੀਵਨ ਦੇ ਵਸਤ ਦੀ ਗੱਲ ਨਹੀਂ ਇਸੇ ਕਰਕੇ ਸਮਝਾਉਂਦੇ ਨੇ ਮੰਨੇ ਕੀ ਗੱਤ
0: ਡੱਡਾ ਡੇਰਾ ਜੋ ਨਹੀਂ ਜੇ ਡੇਰਾ ਤੇ ਜਾਣ ਉਹ ਡੇਰਾ ਕਾ ਸਨਮੁਖ ਕੇ ਸ਼ਬਦ ਪਛਾਣ ਇਹ ਡੇਰਾ ਕੋ ਸਲਮ ਕਰ ਕਲ ਜੇ
1: ਕੋਈ ਯਤਨ ਕਰ ਵੀ ਲਵੇ ਨਾ
0: ਕਾ ਤਸੂ ਬਿਆਨ ਕਰਨ ਦਾ ਕਿ ਮੈਂ ਦੱਸ ਸਕਦਾ ਹਾਂ ਸੋਮਿਤ ਜਾਣੇ ਜਾ ਕੁਦਰਤ ਦਾ ਹੁੰਦਾ ਹੈ ਬ੍ਰਹਮ ਗਿਆਨੀ ਦਾ ਜੀਵਨ ਦੇ ਚਲੋ ਸੱਚ
1: ਸਾਧ ਸੰਗ ਪਾਇਆ ਜੀਵਨ ਕਿਵੇਂ ਦਾ ਹੈ ਨਾਨਕ
0: ਤੇ ਜਨ ਨਹਿ ਡੁਲਾਇਆ ਗੁਰਦੇਵ ਜੀ ਸਮਝਾਉਂਦੇ ਜੀ ਕੋ ਕਹੇ ਧਰਮ ਰਾਏ
1: ਪਿੱਛੇ ਕਿਨੇ
0: ਨਾ ਕਹਲਿਓ ਬੰਦ ਉਹ
1: ਨਹੀਂ ਦੱਸ ਸਕਦਾ ਨਹੀਂ ਬਿਆਨ ਕਰ ਸਕਦਾ ਸਾਧ
0: ਸੰਗ ਸੰਬੰਧ ਪੂਰੀ ਟੱਡਾ
1: ਪਰਮਾਤਮਾ ਵਾਹਿਗੁਰੂ ਦੇ ਨਾਲ ਜੀ ਦੀ ਸਾਧ ਪੈ ਜਾਂਦੀ ਹੈ ਪੂੰਡਿਆ ਮਨ
0: ਵਾਹੇ ਸੰਗ
1: ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਉਹਦੇ ਜੀਵਨ ਨੂੰ ਇੰਨਾ ਉਚੇਰਾ ਬਖਸ਼ ਕਰ ਦਿੰਦੇ ਨੇ
0: ਸੁਖ
1: ਪਾਉਂਦੇ
0: ਸਲੋਕ ਤਨ ਮਨ ਧਨ ਅਰਪੋ ਤੇ ਸਹਿ ਪ੍ਰਭੂ ਬਾਦਸ਼ਾਹ ਹੈ ਨਾਨਕ
1: ਆਮ ਵਿਅਕਤੀ ਦੇ ਕੋਲੋਂ ਕੋਈ ਲਵਾਂਗੇ ਨਾ ਕੋਈ ਮਦਦ
0: ਗੋਬਿੰਦ ਰਾਏ
1: ਉਹ ਆਪਣੀ ਹੈਸੀਅਤ ਦੇ ਹਿਸਾਬ ਦੇ ਨਾਲ ਸਾਡੀ ਕੋਈ ਮਦਦ ਕਰੇਗਾ ਜਿੰਨਾ ਕੋਈ ਧਨ ਦੌਲਤ ਵਾਲਾ ਜ਼ਿਆਦਾ ਹੋਵੇਗਾ ਉਨੀ ਧਨ ਦੌਲਤ ਸਾਨੂੰ ਜ਼ਿਆਦਾ
0: ਦੇਵੇਗਾ
1: ਕੋਈ ਰਾਜੇ ਦੇ ਕੋਲੋਂ ਜਾ ਕੇ ਮੰਗੇਗਾ ਰਾਜਾ ਆਪਣੇ ਹਿਸਾਬ ਦੇ ਨਾਲ ਦੇਵੇਗਾ ਤੇ ਪਰਮਾਤਮਾ ਨੂੰ ਤੇ ਅਸੀਂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੁੰਦੇ ਸ਼ਾਹ ਵਾਹਿਗੁਰੂ ਨੇ ਬਖਸ਼ ਦਿੱਤੀ ਹੈ ਜਿਹਨੂੰ ਬਾਦਸ਼ਾਹ ਕਬੀਰ ਜੀ ਕਹਿੰਦੇ ਫਿਰ ਉਹਨੂੰ ਵੱਖਰਾ ਨਹੀਂ ਰਹਿਣ ਆਪਾਂ ਤੇ ਕਈ ਜਿਹੜਾ ਕੋਈ ਕਿਸੇ ਦੀ ਮਦਦ ਕਰਦਾ ਹੈ ਮਦਦ ਕਰਨ ਵਾਲਾ ਕਿਤੇ ਹੋਰ ਰਹਿੰਦਾ ਹੈ ਤੇ ਮਦਦ ਲੈਣ ਵਾਲਾ ਕਿਤੇ ਆਪਣੇ ਘਰ ਦੇ ਵਿੱਚ ਚਲਿਆ ਜਾਂਦਾ ਹੈ ਰਾਜਾ ਕਿਸੇ ਨੂੰ ਬਖਸ਼ਦਾ ਹੈ ਕੋਈ ਇਨਾਮ ਦਿੰਦਾ ਹੈ ਰਾਜਾ ਆਪਣੀ ਮਹਿਲਾਂ 'ਚ ਚਲਿਆ ਜਾਂਦਾ ਉਹ ਵਿਅਕਤੀ ਆਪਣੇ ਘਰ ਚਲਿਆ ਜਾਂਦਾ ਪਰ ਨਹੀਂ ਜਿੱਥੇ ਪਰਮਾਤਮਾ ਵਾਹਿਗੁਰੂ ਜੀ ਨੇ ਬਖਸ਼ਿਆ ਹੈ ਤੇ ਭਗਤ ਕਬੀਰ ਜੀ ਕਹਿੰਦੇ ਫਿਰ ਵਿਛੋੜਾ ਨਹੀਂ ਰੱਬ ਜੀ ਪੈਣ ਦਿੰਦੇ ਉਹ ਵਾਹਿਗੁਰੂ ਜੀ ਗੁਰਮੁਖ ਨੂੰ ਬ੍ਰਹਮ ਗਿਆਨੀ ਨੂੰ ਫਿਰ ਕਦੀ ਵਿਛੋੜਦੇ ਨਹੀਂ ਆਪਣੇ ਨਾਲ ਆਪਾਂ ਜਦੋਂ ਉਹਨਾਂ ਦੇ ਬਚਨ ਪੜ੍ਹਦੇ ਨਾ ਭਗਤ ਸਾਹਿਬਾਨ ਦੇ ਤੇ ਭਗਤ ਕਬੀਰ ਜੀ ਸਮਝਾਉਂਦੇ ਨੇ ਜਿਹਨੂੰ ਬਾਦਸ਼ਾਹੀ ਬਖਸ਼ਣੀ ਨਾ ਰੱਬ ਨੇ ਭਗਤੀ ਦੀ ਦਾਤ
0: ਬਖਸ਼ਣੀ
1: ਜਿਹਨੂੰ ਬੰਦਗੀ ਜੇ ਦੀ ਝੋਲੀ ਦੇ ਵਿੱਚ ਪਾ ਦੇਣੀ ਹੈ ਪਾਤਸ਼ਾਹ ਨੇ ਵਾਹਿਗੁਰੂ ਨੇ ਫਿਰ ਬੰਦਗੀ ਦੇ ਦੁਆਰਾ ਉਹਦੇ ਜੀਵਨ ਨੂੰ ਸਵਾਰ ਕੇ ਆਪਣੇ ਨਾਲ ਮਿਲਾ ਲੈਂਦੇ ਨੇ ਪਰਮਾਤਮਾ
0: ਵਾਹਿਗੁਰੂ
1: ਜਦੋਂ ਭਗਤ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਅਬ ਤੋ ਜਾਏ
0: ਨਾਮ
1: ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਰੰਗ ਰਾਮ ਕਬੀਰਾ ਪੂਰੇ ਪਰਮਾਤਮਾ ਵਾਹਿਗੁਰੂ ਜੀ ਜਿਸ ਸਿੰਘਾਸਨ ਤੇ ਆਪ ਸੁਭਾਏ ਮਾਨ ਜਿਹੜਾ ਦਾਰੂ ਦਾ ਆਪਣਾ ਉੱਚਾ ਹੈ ਬੰਦਗੀ ਕਰਨ ਵਾਲੇ ਨੂੰ ਵੀ ਉਸ ਦਰ ਤੇ ਲੈ ਕੇ ਆਪਣੇ ਨਾਲ ਮਿਲਾ
0: ਲਈ
1: ਅਸੀਂ ਜਦੋਂ ਰਹਿ ਰਾਜ ਸਾਹਿਬ ਜੀ ਦੇ ਬਚਨ ਵੀ ਪੜ੍ਹਦੇ
0: ਹਾਂ
1: ਤੇ ਗੁਰਦੇਵ ਜੀ ਇੱਥੇ ਵੀ ਸਮਝਾਉਂਦੇ ਨੇ ਜਿਨ ਸੇਵਿਆ ਮੇਰਾ ਹਰ ਜੀ
0: ਪਾਵਨ ਅਗਮ
1: ਤੇ ਹਰ ਹਰ ਰੂਪ
0: ਸੁਭਾਸੀ
1: ਜਿਹੜਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਬੰਦਗੀ ਕਰਦਾ ਹੈ ਤੇ ਵਾਹਿਗੁਰੂ ਜੀ ਉਹਨੂੰ ਆਪਣੇ ਨਾਲ ਮਿਲਾ ਲੈਂਦੇ ਨੇ ਫਿਰ ਫਰਕ ਨਹੀਂ ਕੋਈ ਰਹਿਣ
0: ਦਿੰਦੇ
1: ਕੋਈ ਭੇਦ ਨਹੀਂ ਰਹਿਣ ਦਿੰਦੇ
0: ਤੇ ਭਗਤ
1: ਕਬੀਰ ਜੀ ਵੀ ਇਹੀ ਗੱਲ ਸਮਝਾਉਂਦੇ ਨੇ ਅਬ ਤੋ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ
0: ਕੋਈ
1: ਨਾ ਸਕੀ ਪਛਾਣ ਕੋਈ ਪਹਿਚਾਣ ਨਹੀਂ ਸਕਦਾ ਫਿਰ ਕਬੀਰ ਕੌੜੇ ਤੇ ਰਾਮ
0: ਜਪੋ ਸੋਈ
1: ਉੱਥੇ ਪਰਮਾਤਮਾ ਦਾ ਸੇਵਕ ਕੌਣ ਹੈ ਤੇ ਰੱਬ ਜੀ ਕੌਣ ਹੈ, ਇਹਦੇ ਵਿੱਚ ਕੋਈ ਭੇਦ ਨਹੀਂ। ਉਹ ਫਿਰ ਪਰਮਾਤਮਾ ਵਾਹਿਗੁਰੂ ਜੀ ਭਗਤ ਜੀ ਕਹਿੰਦੇ ਆਪਣੇ ਵਿੱਚ ਹੀ ਮਿਲਾ ਲੈਂਦੇ, ਜਿਵੇਂ ਉਹਨਾਂ ਦੱਸੀ ਉਦਾਹਰਨ ਕਿ ਬਹੁਤੇ ਪਾਣੀ ਵਿੱਚ ਥੋੜਾ ਪਾਣੀ ਜਿਹੜਾ ਮਿਲ ਜਾਂਦਾ, ਥੋੜੇ ਪਾਣੀ ਨੂੰ ਜਦੋਂ ਮਿਲਾ ਦਈਏ ਬਹੁਤੇ ਪਾਣੀ ਵਿੱਚ
0: ਤੇ
1: ਫਿਰ ਉਹਨੂੰ ਵੱਖ ਨਹੀਂ ਕਰ ਸਕਦੇ। ਭਗਤ ਜੀ ਨੇ ਇਹੀ ਉਦਾਹਰਨ ਦਿੱਤੀ ਕਿਉਂ ਪਾਣੀ ਸੰਗ
0: ਪਾਣੀ।
1: ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਗੁਰਮੁਖ ਦੀ ਰੱਬ ਦੀ ਬੰਦਗੀ ਕਰਨ ਵਾਲੇ ਦੀ ਅਵਸਥਾ ਇਹੀ ਦੱਸਦੇ ਨਾ ਕਿ ਮੰਨੇ ਕੀ ਗਤ ਕਹੀ ਨਾ ਜਾ, ਜੇ ਕੋ ਕਹੈ ਪਿੱਛੇ ਪੁਛਤਾਏ। ਏਡਾ ਉਚੇਰਾ ਜੀਵਨ ਹੈ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨ ਅਸੀਂ ਭਗਤ ਰਤਨਾਵਲੀ ਦੇ ਵਿੱਚ ਪੜ੍ਹਦੇ ਹਾਂ ਤੇ ਉਹਦੇ ਵੀ 18ਵੀਂ ਪੌੜੀ ਦੇ ਅੰਦਰ ਫਿਰ ਗੁਰਮੁਖ ਦੀ ਗੱਲ ਕਰਦਿਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਗਿਆਸੂਆਂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਗੁਰਮੁਖ ਦਾ ਜੀਵਨ ਕਿੱਦਾਂ ਦਾ ਹੁੰਦਾ। ਉੱਥੇ ਤਿੰਨ ਨਿਸ਼ਾਨੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ

0: ਨਾਲ ਆਪਣੇ ਜੀਵਨ ਨੂੰ ਸਵਾਰ ਲੈਂਦਾ ਹੈ, ਆਪਣੇ ਜੀਵਨ ਦੇ ਵਿੱਚੋਂ ਕਮੀਆਂ ਦੂਰ ਕਰ ਲੈਂਦਾ ਹੈ,
1: ਆਪਣੇ
0: ਬੁਰਾਈਆਂ ਨੂੰ ਦੂਰ ਕਰਕੇ ਗੁਰੂ ਦੇ ਮਤ ਦੇ ਅਨੁਸਾਰ ਉਹਦਾ ਜੀਵਨ ਦਾ ਆਧਾਰ ਬਣ
1: ਜਾਂਦਾ ਹੈ।
0: ਇਹ ਬਚਨ ਲੈਂਦਾ ਹੈ ਕਿ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨ, ਉਹ ਜੋ ਗੁਰੂ ਕਹਿੰਦੇ ਨੇ ਉਹੀ ਉਹਨੂੰ ਭਲਾ ਕਰਕੇ ਮੰਨਦੇ ਨੇ। ਤੇ ਗੁਰਦੇਵ ਜੀ ਦੱਸਦੇ ਕਿ ਉਹ ਫਿਰ ਆਪਣੇ ਅੰਦਰੋਂ ਗੁਰੂ ਦੇ ਉਪਦੇਸ਼ ਦੇ ਨਾਲ ਬੁਰਿਆਈਆਂ ਨੂੰ ਦੂਰ ਕਰ ਲੈਂਦੇ,
1: ਤੇ
0: ਨਾਲ ਫਿਰ ਬੁਰਿਆਈਆਂ ਦੂਰ ਕਰਕੇ ਉਹਨਾਂ ਦਾ ਸੁਭਾਅ ਇੱਦਾਂ ਦਾ ਹੋ ਜਾਂਦਾ
1: ਹੈ
0: ਕਿ ਜਿਹੜਾ ਉਹਨਾਂ ਦਾ ਚੰਗਾ ਕਰਦਾ ਹੈ, ਕੋਈ ਚੰਗਾ ਵਿਵਹਾਰ ਉਹਨਾਂ ਦੇ ਨਾਲ
1: ਕਰਦਾ
0: ਹੈ, ਉਹਦੇ ਨਾਲ ਉਹ ਚੰਗਾ ਵਿਵਹਾਰ ਕਰਦੇ। ਪਰ ਜੇ ਕੋਈ ਉਹਨਾਂ ਨਾਲ ਮਾੜਾ ਵਿਵਹਾਰ ਕਰੇ, ਮਾੜਾ ਤਰੀਕੇ ਨਾਲ ਵਰਤੋਏ, ਫਿਰ ਉਹ ਗੁਰਮੁਖ ਉਹਨੂੰ ਬੁਰੇ ਦਾ ਤਰੀਕੇ ਦਾ ਜਵਾਬ ਫਿਰ ਉਹਦੇ ਰੂਪ ਦੇ ਵਿੱਚ ਦਿੰਦੇ ਨੇ, ਭਾਵ ਕਿ ਚੰਗੇ ਨੂੰ ਮਾਣ ਦਿੰਦੇ ਬੁਰਾ ਕਰਨ ਵਾਲੇ ਦਾ ਫਿਰ ਸੋਧਾ ਲਾਉਂਦੇ, ਉਹਨੂੰ ਫਿਰ ਉਹਦੇ ਤਰੀਕੇ ਦੇ ਨਾਲ ਸਮਝਾਉਂਦੇ।
1: ਸ਼ਲੋਕ
0: ਜਿਹੜੇ ਗੁਰੂ ਦੀ ਸਿੱਖਿਆ ਦੇ ਨਾਲ ਆਪਣਾ ਜੀਵਨ ਸਵਾਰ ਕੇ ਜਿਹੜੇ ਲੋਕ ਉਹਨਾਂ ਨਾਲ ਚੰਗਾ ਕਰਦੇ ਨੇ, ਉਹਨਾਂ ਦੇ ਨਾਲ ਉਹ ਵੀ ਚੰਗਾ ਕਰਦੇ ਨੇ, ਜਿਹੜਾ ਉਹਨਾਂ ਦਾ ਬੁਰਾ ਕਰਦਾ ਹੈ ਉਹਦੇ ਨਾਲ ਵੀ ਉਹ ਚੰਗਾ ਕਰਦੇ।
1: ਨਾਨਕ ਸਮਝਾਏ ਸ਼ਲੋਕ,
0: ਜਿਵੇਂ ਬਾਬਾ ਫਰੀਦ ਜੀ ਦੀ ਬਾਣੀ ਦੇ ਵਿੱਚ ਵੀ ਅਸੀਂ ਬਚਨ ਪੜ੍ਹਦੇ
1: ਹਾਂ,
0: ਉੱਥੇ ਬਾਬਾ ਫਰੀਦ ਜੀ ਵੀ ਇਹੀ ਗੱਲ ਸਾਨੂੰ ਸਮਝਾਉਂਦੇ ਕਿ ਫਰੀਦਾ ਜੋ ਤੈ ਮਾਰਨ ਮੁਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪਣ ਨੜੈ ਘਰ ਜਾਈਏ ਪੈਰ ਤਿੰਨਾਂ ਦੇ
1: ਨਹੀਂ ਛੁਟਕਾਰਾ।
0: ਜਿਹੜਾ ਸਾਡੇ ਨਾਲ ਚੰਗਾ ਕਰਦਾ ਏ ਉਹ ਗੁਰਮੁਖ ਦੇ ਨਾਲ, ਉਹਦੇ ਨਾਲ ਵੀ ਉਹ ਚੰਗਾ ਵਿਵਹਾਰ, ਤੇ ਜਿਹੜਾ ਉਹਨਾਂ ਦਾ ਮਾੜਾ ਕਰਦਾ ਉਹਦੇ ਨਾਲ ਵੀ ਚੰਗਾ ਵਿਵਹਾਰ ਕਰਦੇ ਨੇ, ਉਹਦੇ ਚੰਗਿਆਈ ਨੂੰ ਵੇਖ ਕੇ ਹੰਕਾਰ ਵਿੱਚ ਨਹੀਂ ਆਉਂਦਾ, ਤੇ ਉਹਦੇ ਵੱਲੋਂ ਕੀਤੀ ਹੋਈ ਬੁਰਿਆਈ ਨੂੰ ਦੇਖ ਕੇ ਕ੍ਰੋਧ ਵਿੱਚ ਨਹੀਂ
1: ਆਉਂਦਾ।
0: ਇਹ ਨਿਸ਼ਾਨੀ ਹੈ ਦੂਜੀ ਜਿਹੜੀ ਗੁਰਮੁਖ। ਤੀਜੀ ਨਿਸ਼ਾਨੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੱਸਦੇ ਨੇ ਕਿ ਇੱਕ ਗੁਰੂ ਦੇ ਉਪਦੇਸ਼ ਦੁਆਰਾ ਜੀਵਨ ਨੂੰ ਇੰਨਾ ਸਵਾਰ ਲੈਂਦੇ ਵੀ ਉਹ ਇਹ ਚੰਗਿਆਈਆਂ ਬੁਰਿਆਈ ਦੀ ਅਵਸਥਾ ਤੋਂ ਉੱਪਰ ਉੱਠ ਜਾਂਦੇ ਨੇ, ਉਹ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਰੰਗੇ ਰਹਿੰਦੇ ਨੇ। ਉਹ ਮਨ ਦੇ ਵਿੱਚ ਲਿਆਉਂਦੇ ਹੀ ਨਹੀਂ ਵੀ ਕੌਣ ਉਹਨਾਂ ਨਾਲ ਬੁਰਾ ਕਰਦਾ ਪਿਆ ਤੇ ਕੌਣ ਚੰਗਾ ਕਰਦਾ। ਉਹ ਇੱਕੋ ਹੀ ਗੱਲ ਮਨ ਦੇ ਵਿੱਚ ਲੈ ਕੇ ਚੱਲਦੇ, ਹਮ ਨਹੀਂ ਚੰਗੇ ਬੁਰਾ ਨਹੀਂ, ਉਹ ਇੱਕੋ ਹੀ ਗੱਲ ਉਹਨਾਂ ਦੀ ਅਵਸਥਾ ਜਿਹੜੀ ਇਹ ਬਣ ਜਾਂਦੀ ਹੈ।
1: ਹਰ ਮੁਖ ਤੇ ਬੋਲਣਾ
0: ਸਭ ਤਾਤ ਪਰਾਈ ਜਪਤੇ ਸਾਧ
1: ਨਾਨਕ ਸਭ ਜਦੋਂ ਸਭ ਸੰਗਤ ਨੂੰ
0: ਪਾ ਲੈਂਦੇ ਨੇ ਫਿਰ ਉਹਨਾਂ ਦੇ ਅੰਦਰੋਂ ਪਰਾਈ ਤਾਤ ਜਿਹੜੀ ਨਿਕਲ ਜਾਂਦੀ, ਕੌਣ ਉਹਨਾਂ ਨਾਲ ਚੰਗਾ ਕਰਦਾ ਪਿਆ ਹੈ, ਕੌਣ ਉਹਨਾਂ ਨਾਲ ਮਾੜਾ ਕਰਦਾ ਪਿਆ ਹੈ, ਇਹਦੇ ਤੋਂ ਉਹ ਨਿਰਲੇਪ ਹੋ
1: ਜਾਂਦੇ।
0: ਮੈਨੂੰ ਵਚਨ ਯਾਦ ਆ ਗਏ ਅਕਾਲੀ ਕੌਰ ਸਿੰਘ ਜੀ ਹੋਏ ਨੇ, ਅਕਾਲੀ ਕੌਰ ਸਿੰਘ ਜੀ ਦਾ ਬੜਾ ਨਾਮ ਹੈ ਸਿੱਖ ਪੰਥ ਦੇ ਵਿੱਚ। ਅਕਾਲੀ ਕੌਰ ਸਿੰਘ ਜੀ ਦੇ ਜੀਵਨ ਦੀ ਇੱਕ ਘਟਨਾ ਹੈ ਕਿ ਉਹਨਾਂ ਨੇ ਕੋਈ ਜਿਹੜਾ ਸੀ ਲੇਖ ਲਿਖਿਆ ਅਖਬਾਰਾਂ ਦੇ ਵਿੱਚ, ਕਿਸੇ ਨੌਜਵਾਨ ਨੇ ਉਹਦੇ ਤੇ ਇਤਰਾਜ਼ ਕੀਤਾ ਉਸ ਲੇਖ ਦੇ ਉੱਪਰ, ਉਹਦੇ ਮਨ ਦੇ ਵਿੱਚ ਰੰਜ ਸੀ ਗੁੱਸਾ ਸੀ ਕਿ ਜਦੋਂ ਅਕਾਲੀ ਜੀ ਕਿਤੇ ਮੈਨੂੰ ਮਿਲਣ ਤੇ ਮੈਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਨਾਲ ਬਹਿਸ ਕਰਕੇ
1: ਇਤਰਾਜ਼।
0: ਤੇ ਇੱਕ ਵਾਰ ਕਹਿੰਦੇ ਅਕਾਲੀ ਕੌਰ ਸਿੰਘ ਜੀ ਕਿਸੇ ਸਮਾਗਮ ਦੇ ਵਿੱਚੋਂ ਜਦੋਂ ਨਿਕਲੇ ਤੇ ਨੌਜਵਾਨ ਨੇ ਅੱਗੇ ਹੋ ਕੇ ਕਿਹਾ ਅਕਾਲੀ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ, ਉਹਨੇ ਕਿਹਾ ਕਹੋ। ਉਹਨੇ ਫਿਰ ਉਸ ਲਿਖਤ ਦੇ ਉੱਤੇ ਇਤਰਾਜ਼ ਕੀਤਾ ਵੀ ਤੁਸੀਂ ਆਹ ਕੋਲ ਲਿਖਿਆ ਉਹ ਕੋਲ ਲਿਖਿਆ, ਕਾਫੀ ਕੁਝ ਕ੍ਰੋਧ ਦੇ ਵਿੱਚ ਨੌਜਵਾਨ ਬੋਲਦਾ ਗਿਆ ਤੇ ਅਕਾਲੀ ਕੌਰ ਸਿੰਘ ਜੀ ਚੁੱਪ ਚਾਪ ਸੁਣਦੇ ਰਹੇ। ਜਦੋਂ ਉਸ ਨੌਜਵਾਨ ਦੀ ਗੱਲ ਸਮਾਪਤ ਹੋਈ ਤੇ ਅਕਾਲੀ ਜੀ ਕਹਿਣ ਲੱਗੇ ਪੁੱਤਰ ਤੇਰੀ ਗੱਲ ਪੂਰੀ ਹੋ ਗਈ ਕਿ ਜਾਂ ਅਜੇ ਕੁਝ ਕਹਿਣਾ ਹੈ। ਕਹਿਣ ਲੱਗਾ ਨਹੀਂ ਮੈਂ ਜੋ ਕੁਝ ਕਹਿਣਾ ਸੀ ਉਹ ਕਹਿ ਲਿਆ। ਜਦੋਂ ਇੰਨੀ ਗੱਲ ਹੋਈ ਅਕਾਲੀ ਕੌਰ ਸਿੰਘ ਜੀ ਉੱਥੋਂ ਅੱਗੇ ਚੱਲਣ ਲੱਗੇ, ਨੌਜਵਾਨ ਨੇ ਦੇਖਿਆ ਕਿ ਮੇਰੀ ਗੱਲ ਦਾ ਤੇ ਜਵਾਬ ਨਹੀਂ ਦਿੱਤਾ, ਅੱਗੇ ਹੋ ਕੇ ਵਧੀਕੀ ਕਰਦਿਆਂ ਅਕਾਲੀ ਕੌਰ ਸਿੰਘ ਜੀ ਦੇ ਗੁੱਟ ਤੋਂ ਫੜ ਲਿਆ। ਕਹਿੰਦਾ ਅਕਾਲੀ ਜੀ ਇਸ ਤਰ੍ਹਾਂ ਨਹੀਂ ਜਾਣ ਦੇਣਾ, ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ। ਤੇ ਅਕਾਲੀ ਜੀ ਕਹਿੰਦੇ ਮੈਂ ਤੇਰਾ ਸਵਾਲ ਸੁਣਿਆ ਹੀ ਨਹੀਂ, ਜਵਾਬ ਉਹਦਾ ਕੀ ਦੇਣਾ ਹੈ? ਕਹਿਣ ਲੱਗੇ ਮੈਂ ਇੰਨਾ ਕੁਝ ਬੋਲਿਆ ਤੇ ਅਕਾਲੀ ਜੀ ਕਹਿੰਦੇ ਪੁੱਤਰ ਜੋ ਤੂੰ ਬੋਲਦਾ ਪਿਆ ਸਨ

0: ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਤੂੰ ਕੱਚ ਦੇ ਕੈਬਨ ਦੇ ਵਿੱਚ ਬੋਲਦਾ ਪਿਆ ਹੋਵੇ ਤੇ ਤੇਰੀ ਆਵਾਜ਼ ਬਾਹਰ ਨਾ ਆ ਰਹੀ
1: ਹੋਵੇ,
0: ਜਿਵੇਂ ਆਪਾਂ ਜਦੋਂ ਬਿਲਕੁਲ ਸੀਲ ਕੈਬਨ ਹੁੰਦਾ ਉਹਦੇ ਅੰਦਰ ਕੋਈ ਕੀ ਬੋਲਦਾ ਏ, ਆਵਾਜ਼ ਬਾਹਰ ਨਹੀਂ
1: ਹੁੰਦੀ।
0: ਹੁਣ ਅਕਾਲੀ ਜੀ ਵੀ ਕਹਿੰਦੇ ਮੈਂ ਗੁਰੂ ਦੀ ਕਿਰਪਾ ਨਾਲ ਇਹ ਅਵਸਥਾ ਤੋਂ ਉੱਪਰ ਉੱਠ ਗਿਆ ਏ, ਕਿਹਦਾ ਜਵਾਬ ਕੀ ਦੇਣਾ, ਕਿਹਦਾ ਸਵਾਲ ਕੀ ਹੈ, ਕਿਹਦਾ ਜਵਾਬ ਕੀ ਇਹਦੇ ਤੋਂ ਹੁਣ ਉੱਪਰ ਉੱਠ
1: ਗਿਆ।
0: ਹੁਣ ਤੇ ਜੋ ਤੁਸੀਂ ਬੋਲਦੇ ਪਏ ਹੋ ਨਾ, ਜੇ ਚੰਗਾ ਵੀ ਬੋਲਦੇ ਤਾਂ ਵੀ ਮੇਰੇ ਸਿਹਤ ਤੇ ਕੋਈ ਅਸਰ ਨਹੀਂ ਸੀ, ਜੇ ਤੂੰ ਮਾੜਾ ਵੀ ਬੋਲ ਦਿੱਤਾ ਤੇ ਇਹਦਾ ਕੋਈ ਅਸਰ
1: ਨਹੀਂ।
0: ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਗੁਰਮੁਖ ਦੀ ਇੱਕ ਇਹ ਵੀ ਨਿਸ਼ਾਨੀ ਹੁੰਦੀ ਹੈ, ਉਸ ਸੰਸਾਰ ਦੇ ਵਿੱਚ ਕੁਝ ਵੀ ਕੋਈ ਬੋਲੀ ਜਾਵੇ,
1: ਗੁਰਦੇਵ ਸਵਾਮੀ
0: ਗੁਰੂ ਤੇਗ ਬਹਾਦਰ ਪਿਤਾ ਜੀ ਨੇ ਨਿਸ਼ਾਨੀ ਦਿੱਤੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਸੁਖ ਸੁਨੇਹ ਔਰ ਭੈ ਨਹੀਂ ਜਾਗਿਆ, ਕੰਚਨ ਮਾਟੀ ਮੰਨਿਆ। ਜਿਹੜਾ ਗੁਰਮੁਖ ਹੁੰਦਾ ਏ ਉਹਦਾ ਜੀਵਨ ਕਿੱਦਾਂ ਦਾ ਏ,
1: ਅੰਮ੍ਰਿਤ
0: ਸਰੋਵਰ ਦੁੱਖ ਨਹੀਂ ਮੰਨੇ, ਗੁਰਮੁਖ ਹੁੰਦਾ ਕਿੱਦਾਂ ਦਾ ਏ, ਕਿ ਜਿਹੜਾ ਦੁੱਖ ਦੇ ਵਿੱਚ ਦੁਖੀ ਨਹੀਂ
1: ਹੁੰਦਾ।
0: ਕਿਤੇ ਇਹ ਨਹੀਂ ਕਿ ਫਲਾਣਾ ਮੈਨੂੰ ਕੀ ਕਹਿੰਦਾ, ਫਲਾਣਾ ਮੇਰੇ ਬਾਰੇ ਕੀ
1: ਕਹਿੰਦਾ,
0: ਉਹ ਇਸ ਜਿਹੜਾ ਦੇ ਵਿੱਚ ਨਹੀਂ ਪੈਂਦਾ। ਸੁੱਖ ਦੇ ਵਿੱਚ ਦੁਖੀ ਵਾਰੀ ਹੋ ਜਾਂਦਾ, ਹੰਕਾਰੀ ਹੋ ਜਾਂਦਾ, ਵੀ ਲੋਕ ਮੈਨੂੰ ਜਿਹੜੀਆਂ ਮੈਨੂੰ ਇਹ ਲੁਕਾਈ ਉਹ ਦੁੱਖ ਵਿੱਚ ਦੁਖੀ ਨਹੀਂ, ਸੁੱਖ ਵਿੱਚ ਸੁਖੀ ਨਹੀਂ, ਉਹ ਇਹਦੇ ਤੋਂ ਨਿਰਲੇਪ ਹੋਇਆ ਹੁੰਦਾ ਹੈ। ਜਿਹਦੀ ਅਵਸਥਾ ਦਾ ਜ਼ਿਕਰ ਪੰਚਮ ਪਾਤਸ਼ਾਹ ਜੀ ਵੀ ਕਰਦੇ ਨੇ ਪਾਵਨ ਬਾਣੀ
1: ਸ੍ਰੀ ਗੁਰਦੇਵ ਨਮਾ ਅਸ਼ਟਪਦੀ,
0: ਉਹਨਾਂ ਦੀ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਉਹਨਾਂ ਨੇ ਵੀ ਇਹੀ ਗੱਲ ਸਮਝਾਈ ਹੈ, ਜੇ ਸੁਖ ਦੇਹ ਤਾਂ ਤੁਝੇ ਅਰਾਧੇ, ਦੁੱਖ ਵੀ ਤੁਝੇ ਤੇ
1: ਆਏ।
0: ਪੂਰਾ ਸ਼ਬਦ ਜੇ ਵੇਖ ਲਈਏ ਇੱਕ ਗੁਰਮੁਖ ਦੀ ਨਿਸ਼ਾਨੀ ਹੈ,
1: ਸਿਮਰਤ
0: ਕਿਉਂਕਿ ਗੁਰਮੁਖ ਜਿੱਥੇ ਆਪਾਂ ਸ਼ਬਦ ਸਾਂਝਾ ਕੀਤਾ ਨਾ, ਸਾਧੂ ਸੰਤ ਬ੍ਰਹਮ ਗਿਆਨੀ, ਤੇ ਗੁਰਮੁਖ ਸ਼ਬਦ ਕੋਈ ਛੋਟਾ ਨਹੀਂ ਹੈ। ਭਾਈ ਗੁਰਦਾਸ ਜੀ ਦੀ ਜਦੋਂ ਰਚਨਾ ਪੜ੍ਹਦੇ ਹਾਂ ਨਾ ਜੀ, ਤੇ ਉਹਨਾਂ ਗੁਰੂ ਨਾਨਕ ਸਾਹਿਬ ਜੀ ਵਾਸਤੇ ਵੀ ਗੁਰਮੁਖ ਸ਼ਬਦ ਜਿਹੜਾ ਵਰਤਿਆ, ਅਸੀਂ ਜਦੋਂ ਉਹਨਾਂ ਦੀ ਪਹਿਲੀ ਵਾਰ ਪੜ੍ਹੀ ਉਹਦੀ ਕਥਾ ਵੀ ਆਪ ਜੀ ਨੇ ਸਰਵਣ ਕੀਤੀ ਹੈ, ਉੱਥੇ ਗੁਰੂ ਨਾਨਕ ਸਾਹਿਬ ਦੇ ਬਾਰੇ ਸਮਝਾਉਂਦੇ, ਗੁਰਮੁਖ ਕਲ ਵਿੱਚ ਪ੍ਰਗਟ ਹੋਊਗਾ। ਗੁਰਮੁਖ ਸ਼ਬਦ ਕੋਈ ਛੋਟਾ ਸ਼ਬਦ ਨਹੀਂ ਹੈ, ਬਹੁਤ ਵੱਡੀ ਇਹ ਜਿਹੜੀ ਸ਼ਖਸੀਅਤ ਹੈ ਦਾ ਮਾਲਕ ਹੁੰਦਾ ਹੈ ਗੁਰਮੁਖ, ਤੇ ਜਿਹੜਾ ਗੁਰਮੁਖ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਿੱਧਾ ਨੂੰ ਵੀ ਇਹ ਗੱਲ ਸਮਝਾਉਂਦੇ ਹਾਂ, ਸਿੱਧ ਗੋਸ਼ਟ ਬਾਣੀ ਦੇ ਵਿੱਚ ਦੱਸਦੇ, ਗੁਰਮੁਖ ਰੋਮ ਰੋਮ ਹਰ ਤਿਆਗਾ, ਆ ਜਿਹੜੇ ਸਾਡੇ ਸਰੀਰ ਦੇ ਰੋਮ ਹੈ ਨਾ, ਕੇਸ ਸਾਰੇ ਸਰੀਰ ਦੇ, ਕਹਿੰਦੇ ਗੁਰਮੁਖ ਦਾ ਜੀਵਨ ਏਦਾਂ ਦਾ ਕਿ ਰੋਮ ਰੋਮ ਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਗਾਇਨ ਕਰਦਾ ਹੈ, ਵਾਹਿਗੁਰੂ ਦੀ ਬੰਦਗੀ ਕਰਦਾ, ਗੁਰਮੁਖ ਦਾ ਜੀਵਨ ਏਡਾ ਉੱਚੇਰਾ ਹੈ। ਬਾਣੀ ਦੇ ਖਾਸ ਕਰਕੇ ਜਦੋਂ ਸਿੱਧ ਗੋਸ਼ਟ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਗੁਰਮੁਖ ਦੇ ਜੀਵਨ ਦੀ ਕਿੰਨੀ ਖੁੱਲ੍ਹ ਕੇ ਗੱਲ ਕੀਤੀ ਸਤਿਗੁਰਾਂ ਨੇ, ਤੇ ਭਾਈ ਗੁਰਦਾਸ ਜੀ ਵੀ ਇਹ ਵਾਰ ਦੇ ਵਿੱਚ ਇੱਕ ਪੌੜੀ ਦੇ ਅੰਦਰ ਦੱਸਦੇ ਨੇ, ਕਹਿੰਦੇ ਗੁਰਮੁਖ ਬਣਦਾ ਕਿੱਥੇ ਹੈ, ਸੰਸਾਰ ਰੂਪੀ ਟਕਸਾਲ ਦੇ ਵਿੱਚ, ਸੰਸਾਰ ਰੂਪੀ ਗ੍ਰਸਤ ਰੂਪੀ ਟਕਸਾਲ ਦੇ ਵਿੱਚ ਗੁਰਮੁਖ ਬਣਦਾ ਹੈ। ਕਿਉਂਕਿ ਆਮ ਆਪਾਂ ਦੇਖਦੇ ਹਾਂ ਜਿੰਨੇ ਸਿੱਧ ਯੋਗੀ ਜਾਂ ਰਿਸ਼ੀ ਮੁਨੀ ਕੋਈ ਵੀ ਜਿਹੜਾ ਤਪ ਕਰਕੇ ਆਪਣੇ ਜੀਵਨ ਨੂੰ ਚੇਰਾ ਕਰਦਾ ਹੈ, ਉਹ ਸੰਸਾਰ ਨੂੰ ਤਿਆਗ ਕੇ ਬਣਦਾ ਹੈ। ਕੋਈ ਗੁਫਾਵਾਂ 'ਚ ਜਾ ਕੇ ਬਹਿ ਜਾਂਦਾ ਹੈ, ਕੋਈ ਪਰਬਤਾਂ ਦੇ ਉੱਪਰ ਜਾ ਕੇ ਬੈਠ ਜਾਂਦਾ ਹੈ, ਕੋਈ ਜੰਗਲਾਂ ਦੇ ਵਿੱਚ ਜਾ ਕੇ ਬੈਠਦਾ ਹੈ, ਕੋਈ ਗਰਮੀਆਂ 'ਚ ਧੂਣੇ ਤਪਾ ਕੇ ਸੰਸਾਰ ਨੂੰ ਮਾੜਾ ਕਹਿ ਕੇ ਅਤੇ ਸੰਸਾਰ ਤੋਂ ਦੂਰ ਜਾ ਕੇ ਬੈਠ ਜਾਂਦਾ ਹੈ, ਕੋਈ ਖੂਹਾਂ ਦੇ ਵਿੱਚ ਪੁੱਠੇ ਲਟਕ ਲਟਕ ਕੇ ਉਹ ਆਪਣੀ ਸਿੱਧੀ ਪ੍ਰਾਪਤ ਕਰਦੇ ਨੇ, ਪਰ ਗੁਰਮੁਖ ਜਿਹੜਾ ਗੁਰਮੁਖ ਸੰਸਾਰ ਰੂਪੀ ਗ੍ਰਸਤ ਰੂਪੀ ਧਰਮਸ਼ਾਲਾ ਦੇ ਵਿੱਚ ਰਹਿ ਕੇ ਧਰਮੀ ਬਣਦਾ ਹੈ। ਅਤੇ ਬਣਨਾ ਕਿਵੇਂ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹੀ ਗੱਲ ਸਿੱਧ ਯੋਗੀਆਂ ਨੂੰ ਸਮਝਾਈ ਸੀ ਸਿੱਧ ਗੋਸ਼ਟ ਬਾਣੀ ਦੇ ਵਿੱਚ, ਜਦੋਂ ਉਹਨਾਂ ਕਿਹਾ ਸੀ ਨਾ ਕਿ ਘਰ ਵਿੱਚ ਰਹਿ ਕੇ ਘਰ ਤੇ ਜੰਜਾਲ ਹੈ, ਘਰ ਇੱਕ ਬੰਧਨ ਹੈ, ਪਰਿਵਾਰ ਇੱਕ ਬੰਧਨ ਹੈ, ਬੱਚਿਆਂ ਵਿੱਚ ਔਰਤ ਵਿੱਚ ਰਹਿ ਕੇ ਰੱਬ ਦੇ ਨਾਲ ਨਹੀਂ ਮਿਲਿਆ ਜਾ ਸਕਦਾ, ਅਸੀਂ ਤਾਂ ਹੀ ਘਰ ਘਾਟ ਨੂੰ ਛੱਡ ਕੇ ਪਰਬਤਾਂ ਦੇ ਉੱਪਰ ਆ ਕੇ ਰਹਿ ਗਏ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਕਿਉਂ, ਕਹਿੰਦੇ ਘਰ ਇੱਕ ਜੰਜਾਲ ਇੱਕ ਬੰਧਨ ਹੈ, ਤੇ ਘਰ ਦੇ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ, ਰੱਬ ਦੇ ਨਾਂ ਤੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਇਹੀ ਗੱਲ ਸਮਝਾਈ ਸੀ, ਕਹਿੰਦੇ ਜਿਨ੍ਹਾਂ ਨੂੰ ਘਰ ਵਿੱਚੋਂ ਕੁਝ ਨਹੀਂ ਲੱਭਿਆ ਉਹਨਾਂ ਨੂੰ ਬਾਹਰੋਂ ਵੀ ਕੁਝ ਨਹੀਂ ਜੇ ਲੱਭਣਾ, ਕਿਉਂਕਿ ਬਾਣੀ ਨੇ ਤੇ ਪਹਿਲਾਂ ਸਾਨੂੰ ਸਮਝਾਇਆ ਹੀ ਕਿ ਘਰ ਦੇ ਵਿੱਚੋਂ ਚਾਹੇ ਉਹ ਘਰ ਜਿਹੜਾ ਅਸੀਂ ਬਣਾਇਆ ਚਾਰ ਇੱਟਾਂ ਦਾ ਲੱਕੜਾਂ ਦਾ ਇਹਦੀ ਗੱਲ ਕਰ ਲਈਏ ਜਾਂ ਇਹ ਸਰੀਰ ਵੀ ਜਿਹੜਾ ਇਹਨੂੰ ਵੀ ਘਰ ਕੇ ਆਏ, ਹਿਰਦੇ ਨੂੰ ਵੀ ਘਰ ਕੇ ਆਏ। ਗੁਰੂ ਸਾਹਿਬ ਜੀ ਨੇ ਤਾਂ ਦੱਸਿਆ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜੋਗੀ ਜਨੋ ਤੁਸੀਂ ਘਰ ਦੇ ਵਿੱਚੋਂ ਕਹਿੰਦੇ ਜੰਜਾਲ ਹੈ ਬੰਧਨ ਹੈ, ਪਰ ਗੁਰਮੁਖ ਦੀ ਘਾੜਤ ਤੇ ਹੁੰਦੀ ਘਰ ਦੇ ਵਿੱਚੋਂ ਹੈ। ਉਹ ਤੇ ਪਰਿਵਾਰ ਵਿੱਚ ਰਹਿੰਦਾ ਹੋਇਆ ਇਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੀ ਸੀ। ਹੁਣ ਵੇਖੋ ਇਹ ਕਿੱਡੀ ਵੱਡੀ ਗੱਲ ਦੱਸੀ ਹੈ। ਜੋਗੀ ਜਨ ਤਪੀਸ਼ਵਰ ਜਨ ਰੱਬ ਦਾ ਰਾਹ ਲੱਭਣ ਦੇ ਵਾਸਤੇ ਜੰਗਲਾਂ ਪਹਾੜਾਂ ਦੇ ਵਿੱਚ ਗਏ। ਬੜੇ ਲੋਕ ਅੱਜ ਵੀ ਕਹਿੰਦੇ ਨੇ ਰੱਬ ਦੇ ਘਰ ਕਿਵੇਂ ਜਾਇਆ ਜਾ ਸਕਦਾ ਹੈ, ਰੱਬ ਦੇ ਘਰ ਭਗਤੀ ਕਰਕੇ ਕਿਵੇਂ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਗੁਰਮੁਖੋ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਬਾਣੀ ਦੇ ਵਿੱਚ ਹੀ ਸਾਡੇ ਸਵਾਲਾਂ ਦੇ ਜਵਾਬ ਹੈ। ਆਪਾਂ ਕਈ ਵਾਰੀ ਰੱਬ ਨਾਲ ਕਿਵੇਂ ਮਿਲਿਆ ਜਾ ਸਕਦਾ ਇਹਦੇ ਲਈ ਕਈਆਂ ਕੋਲ ਜਾ ਕੇ ਲੁੱਟ ਘਸੁੱਟ ਕਰਾਉਣੇ ਆਪਾਂ, ਪਰ ਗੁਰੂ ਸਾਹਿਬ ਜੀ ਤੇ ਸਾਨੂੰ ਘਰ ਬੈਠੇ ਹੀ ਦੱਸ ਰਹੇ ਨੇ ਰੱਬ ਨਾਲ ਕਿਵੇਂ ਮਿਲਿਆ ਜਾ ਸਕਦਾ। ਉਹਨਾਂ ਦੱਸਿਆ ਕਾਲ ਖਾਏ ਕਿਸ ਹੱਥੋਂ ਦੇ, ਜਿਹੜਾ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦਿੱਤਾ ਸੀ ਨਾ ਸਾਨੂੰ, ਕਿਰਤ ਕਰੋ ਨਾਮ ਜਪੋ ਵੰਡ ਛਕੋ। ਹੁਣ ਸਤਿਗੁਰੂ ਜੀ ਇਹੀ ਗੱਲ ਬਾਣੀ ਵਿੱਚ ਸਮਝਾ ਰਹੇ ਨੇ, ਕਾਲ ਖਾਏ ਜਿਹੜੀ ਅਸੀਂ ਕਿਰਤ ਕਮਾਈ ਕਰਦੇ ਹਾਂ, ਚਾਹੇ ਖੇਤੀਬਾੜੀ ਹੈ, ਦੁਕਾਨਦਾਰੀ ਹੈ, ਨੌਕਰੀ ਹੈ, ਵਪਾਰ ਹੈ, ਕੁਛ ਵੀ ਅਸੀਂ ਜਿਹੜੇ ਕਿਰਤ ਕਰਦੇ ਹਾਂ, ਕਾਲ ਖਾਏ ਕਿਸ ਹੱਥੋਂ ਦੇ, ਨਾਲ ਜਿਹੜੀ ਅਸੀਂ ਸੇਵਾ ਕਰਨੀ ਵੰਡ ਕੇ ਛਕਣਾ, ਤੇ ਫਿਰ ਇਹਦੇ ਨਾਲ ਹੋਵੇਗਾ ਕਿ ਨਾਨਕ ਰਾਹ ਪਛਾਣੀ ਸੀ। ਰੱਬ ਦੇ ਘਰ ਦਾ ਉਹੀ ਰਾਹ ਲੱਭ ਸਕਦਾ ਏ ਜਿਹੜਾ ਕਿਰਤੀ ਬਣ ਕੇ ਗੁਰਮੁਖ ਬਣ ਕੇ ਇਸ ਸੰਸਾਰ ਵਿੱਚ ਵੰਡ ਕੇ ਛਕਦਾ ਏ। ਸਤਿਗੁਰੂ ਨੇ ਤਾਂ ਹੀ ਕਿਹਾ ਨਾ ਘਰ ਦੇ ਵਿੱਚੋਂ ਹੀ ਰੱਬ ਦੇ ਨਾਲ ਮਿਲ ਸਕਦੇ ਹਾਂ, ਜੇ ਘਰ ਵਿੱਚੋਂ ਜਿਹਨੂੰ ਕੁਝ ਨਹੀਂ ਉਹਨੂੰ ਸੰਸਾਰ ਵਿੱਚੋਂ ਵੀ ਕੁਝ ਨਹੀਂ ਮਿਲਦਾ। ਅਸੀਂ ਜਦੋਂ ਬਚਨ ਪੜ੍ਹਦੇ ਹੁਣ ਵੇਖੋ ਸੰਸਾਰ ਦੀ ਖੋਜ ਜਿਹੜੀ ਕਰਨੀ ਹੋਵੇ ਨਾ, ਸਾਨੂੰ ਬਾਹਰ ਨਿਕਲਣਾ ਪੈਂਦਾ ਹੈ। ਅਸੀਂ ਜੇ ਪਰਬਤਾਂ ਨੂੰ ਖੋਜਣਾ ਹੋਵੇ, ਪਾਣੀ ਨੂੰ ਖੋਜਣਾ ਹੋਵੇ, ਦਰਖਤਾਂ ਦੀ ਖੋਜ, ਕਿਸੇ ਚੀਜ਼ ਦੀ ਵੀ ਖੋਜ ਕਰਨੀ ਹੈ, ਸਾਇੰਸ ਦੇ ਵਿੱਚ ਸੰਸਾਰ ਨੂੰ ਖੋਜਣ ਲਈ ਸਾਨੂੰ ਬਾਹਰ ਜਾਣਾ ਪੈਂਦਾ ਹੈ। ਪਰ ਨਿਰੰਕਾਰ ਦੀ ਖੋਜ ਕਰਨ ਵਾਸਤੇ ਬਾਹਰ ਜਾਣ ਦੀ ਲੋੜ ਨਹੀਂ ਹੈ। ਜਿਹੜਾ ਕੋਈ ਬਾਹਰ ਜਾਂਦਾ ਹੈ ਰੱਬ ਨੂੰ ਲੱਭਣ ਵਾਸਤੇ, ਤੇ ਬਾਬਾ ਫਰੀਦ ਜੀ ਤੇ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜ ਹੈ। ਇਹ ਭਾਈ ਕਿਉਂ ਜੰਗਲਾਂ ਦੇ ਵਿੱਚ ਕੰਡੇ ਮਿੰਧਦੇ ਪਏ ਹੋ ਰੱਬ ਨੂੰ ਲੱਭਣ ਦੇ ਵਾਸਤੇ? ਉਹ ਤੇ ਪਰਮਾਤਮਾ ਵਾਹਿਗੁਰੂ ਜੀ ਤੁਹਾਡੇ ਘਰ ਦੇ ਵਿੱਚ ਹੀ ਹੈ। ਕਿਵੇਂ ਹੈ, ਕਿਵੇਂ ਉਸ ਦੇ ਦੀਦਾਰ ਹੋਣਗੇ? ਤੇ ਗੁਰੂ ਤੇਗ ਬਹਾਦਰ ਪਿਤਾ ਜੀ ਕਹਿੰਦੇ ਆਓ ਤੁਹਾਨੂੰ ਬੈਠੋ, ਫਿਰ ਦੱਸਦੇ ਆ ਕਿ ਕਿਵੇਂ ਦੀਦਾਰ ਹੁੰਦੇ ਨੇ। ਉੱਥੇ ਫਿਰ ਗੁਰੂ ਤੇਗ ਬਹਾਦਰ ਪਿਤਾ ਜੀ ਵੀ ਦੱਸਦੇ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਂ ਹੀ ਸੰਗ ਸਮਾਈ। ਇਹੀ ਗੁਰਮੁਖ ਦਾ ਜੀਵਨ ਹੈ, ਉਹਨੇ ਘਰ ਦੇ ਵਿੱਚ ਰਹਿ ਕੇ, ਘਰ ਘਾਟ ਨੂੰ ਤਿਆਗ ਕੇ ਨਹੀਂ, ਘਰ ਵਿੱਚ ਰਹਿ ਕੇ ਪਰਮਾਤਮਾ ਦੇ ਨਾਮ ਦੀ ਖੋਜ ਕਰਨੀ, ਕਿਉਂਕਿ ਨਿਰੰਕਾਰ ਦੀ ਖੋਜ ਹੈ ਹੀ ਘਰ ਤੋਂ। ਇਸੇ ਕਰਕੇ ਬਾਬਾ ਫਰੀਦ ਜੀ ਨੇ ਵੀ ਸਮਝਾਇਆ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੀ ਸਭ ਜਗ ਤੇਰਾ ਹੋਏ। ਪਹਿਲਾਂ ਆਪਣੇ ਆਪ ਨੂੰ ਸਵਾਰਨਾ, ਪਹਿਲਾਂ ਆਪਣੇ ਆਪ ਦੇ ਅੰਦਰ ਝਾਤੀ ਮਾਰਨੀ, ਆਪਾਂ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ
2: ਦੇ।
0: ਗੁਰੂ ਸਾਹਿਬ ਜੀ ਨੇ ਅੰਦਰ ਦੀ ਗੱਲ ਕਿਹਾ ਕਿ ਨਿਰੰਕਾਰ ਨੂੰ ਲੱਭਣਾ ਹੀ ਤੇ ਫਿਰ ਘਰ ਦੇ ਵਿੱਚ ਹਿਰਦੇ ਘਰ ਵਿੱਚ ਟਿਕਣਾ ਪਵੇਗਾ, ਫਿਰ ਬਾਹਰੋਂ ਨਹੀਂ। ਸਭ ਕਿਛ ਘਰ ਮੈਂ ਬਾਹਰ ਨਾ, ਬਾਹਰ ਕੁਛ ਨਹੀਂ ਜੇ ਰੱਬ ਦੇ ਨਾਮ ਦੀ ਪ੍ਰਾਪਤੀ ਕਰਨੀ ਹੈ। ਇਸੇ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਭਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਜਦੋਂ ਸੁਮੇਰ ਪਰਬਤ ਤੇ ਜਾਂਦੇ ਨੇ, ਫਿਰ ਚੜਿਆ ਜਾਏ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਦੋਂ ਸੁਮੇਰ ਪਰਬਤ ਤੇ ਗਏ, ਉੱਥੇ ਸਿੱਧਾਂ ਦੀ ਮੰਡਲੀ ਭਾਈ ਗੁਰਦਾਸ ਜੀ ਕਹਿੰਦੇ ਦਿਖਾਈ ਦਿੱਤੀ, ਫਿਰ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੂੰ ਵੀ ਇਹੀ ਗੱਲ ਸਮਝਾਈ ਸੀ ਗੁਰੂ ਸਾਹਿਬ ਜੀ ਨੇ ਕਿ ਪਰਮਾਤਮਾ ਨੂੰ ਮਿਲਣਾ ਹੀ ਤੇ ਫਿਰ ਸੰਸਾਰ ਵਿੱਚ ਗ੍ਰਸਥੀ ਦੇ ਵਿੱਚ ਰਹਿ ਕੇ ਉਸ ਮਾਲਕ ਦੇ ਨਾਲ ਮਿਲਣ ਵਾਸਤੇ ਗੁਰੂ ਦੀ ਮੱਤ ਦੇ ਅਨੁਸਾਰ ਚੱਲੋਗੇ ਤੇ ਘਰ ਦੇ ਵਿੱਚੋਂ ਹੀ ਤੁਹਾਨੂੰ ਪਰਮਾਤਮਾ ਦੇ ਦੀਦਾਰ ਹੋਣਗੇ। ਸਭ ਤੋਂ ਪਹਿਲਾਂ ਆਪਣੇ ਅੰਦਰੋਂ ਖੋਜ ਕਰੋ, ਫਿਰ ਜਦੋਂ ਆਪਣੇ ਅੰਦਰੋਂ ਖੋਜ ਕਰਾਂਗੇ ਫਿਰ ਸੰਸਾਰ ਵਿੱਚੋਂ ਪਰਿਵਾਰ ਵਿੱਚੋਂ ਵੀ ਪਰਮਾਤਮਾ ਦੀ ਦੀਦਾਰ ਹੋਣਗੇ। ਫਿਰ ਉਹ ਜਿਹੜੀ ਖੋਜ ਉੱਥੋਂ ਚੱਲਦੀ ਹੈ। ਇਸੇ ਕਰਕੇ ਸਾਨੂੰ ਸਤਿਗੁਰਾਂ ਨੇ ਸਮਝਾਇਆ, ਕਹਿਣ ਲੱਗੇ ਮਨ ਜੀਤਾ ਜਗ ਜੀਤ। ਜਿਹੜਾ ਮਨ ਨੂੰ ਜਿੱਤ ਲੈਂਦਾ ਉਹੀ ਸੰਸਾਰ ਨੂੰ ਜਿੱਤ ਸਕਦਾ ਹੈ। ਤੇ ਮਨ ਨੂੰ ਕੌਣ ਜਿੱਤ ਸਕਦਾ ਏ? ਜਿਹੜਾ ਸੰਸਾਰ ਦੇ ਕਰਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਸਾਰੀਆਂ ਵਾਸ਼ਨਾਵਾਂ ਨੂੰ ਕਾਬੂ ਦੇ ਵਿੱਚ ਕਰ ਲਵੇ। ਤੇ ਇਹ ਜੁਗਤ ਸਾਨੂੰ ਗੁਰੂ ਦੇ ਕੋਲੋਂ ਮਿਲਣੀ ਹੈ। ਤੇ ਗੁਰੂ ਸਾਹਿਬ ਜੀ ਇਸੇ ਕਰਕੇ ਸਮਝਾਉਂਦੇ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸੁਵਾਰੇ। ਜਦੋਂ ਅਸੀਂ ਟਿਕ ਕੇ ਬੈਠ ਜਾਵਾਂਗੇ ਘਰ ਦੇ ਵਿੱਚ, ਗੁਰੂ ਦੇ ਘਰ ਦੇ ਵਿੱਚ, ਗੁਰੂ ਦਰਬਾਰ ਦੇ ਅੰਦਰ, ਹਿਰਦੇ ਰੂਪੀ ਘਰ ਦੇ ਵਿੱਚੋਂ ਗੁਰੂ ਜੋਤ ਦੇ, ਗੁਰੂ ਦੀਪਕ ਦੇ ਨਾਲ ਅੰਦਰਲੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਦੀਦਾਰ ਕਰਾਂਗੇ ਤੇ ਰੱਬ ਦੇ ਦੀਦਾਰ ਅੰਦਰੋਂ ਹੋਣਗੇ। ਕਿਉਂਕਿ ਇਹ ਜੁਗਤ ਸਾਨੂੰ ਗੁਰੂ ਨੇ ਦੱਸਣੀ ਤੇ ਗੁਰੂ ਸਾਹਿਬ ਜੀ ਨੇ ਇਸੇ ਕਰਕੇ ਸਾਨੂੰ ਬਾਣੀ ਦੇ ਵਿੱਚ, ਇਤਿਹਾਸ ਦੇ ਵਿੱਚ ਤੇ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਰਚਨਾਵਾਂ ਦੇ ਵਿੱਚ ਦੱਸਿਆ ਹੈ ਕਿ ਗੁਰੂ ਦੇ ਰਾਹੀਂ ਗੁਰਮੁਖ ਬਣ ਕੇ ਤੈਨੂੰ ਇਹ ਪ੍ਰਾਪਤੀ ਹੋਣੀ ਹੈ। ਤੇ ਹੁਣ ਗੁਰਮੁਖ ਦੇ ਰੂਪ ਰੇਖਾ ਕੀ ਹੈ? ਕਿਉਂਕਿ ਅਸੀਂ ਤੇ ਕਈ ਵਾਰੀ ਕਿਸੇ ਦੇ ਕੇਸ ਤਾਰ ਦੇਖਦੇ ਨਾ ਤਨ ਦੇ ਉੱਪਰ, ਤੇ ਅਸੀਂ ਕਹਿ ਦਿੰਦੇ ਹਾਂ ਗੁਰਮੁਖ ਹੈ, ਜਾਂ ਕਿਸੇ ਦਾ ਸੁਭਾਅ ਥੋੜਾ ਜਿਹਾ ਧੀਰਾ ਹੋਵੇ ਅਸੀਂ ਕਹਿ ਦਿੰਦੇ ਹਾਂ ਗੁਰਮੁਖ ਹੈ। ਪਰ ਗੁਰਮੁਖ ਦੀਆਂ ਨਿਸ਼ਾਨੀਆਂ ਕੀ ਹੈ? ਇਹ ਸਾਨੂੰ ਬਾਣੀ ਦੇ ਵਿੱਚੋਂ, ਇਤਿਹਾਸ ਵਿੱਚੋਂ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਲੱਭਦੀਆਂ ਨੇ। ਆਓ ਜਿਵੇਂ ਭਾਈ ਗੁਰਦਾਸ ਜੀ ਗੁਰਮੁਖ ਦੀਆਂ ਨਿਸ਼ਾਨੀਆਂ ਦੇ ਬਾਰੇ ਦੱਸਦੇ ਨੇ, ਤਕਰੀਬਨ 6-7 ਨਿਸ਼ਾਨੀਆਂ ਦਾ ਜ਼ਿਕਰ ਇਸ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਨੇ ਕੀਤਾ। ਪਹਿਲੀ ਨਿਸ਼ਾਨੀ ਕੀ ਹੈ? ਭਾਈ ਗੁਰਦਾਸ ਜੀ ਸਮਝਾਉਂਦੇ, ਜੰਮਣ ਮਰਨੋਂ ਬਾਹਰੇ ਪਰ ਉਪਕਾਰੀ ਜੱਗ ਵਿੱਚ ਆਏ। ਪਹਿਲੀ ਨਿਸ਼ਾਨੀ ਗੁਰਮੁਖ ਦੀ ਇਹ ਹੈ ਕਿ ਗੁਰਮੁਖ ਸਾਡੇ ਵਾਂਗ ਕਹਿੰਦੇ ਕਿ ਇਹ ਸੰਸਾਰ ਵਿੱਚ 84 ਦੇ ਗੇੜ ਵਿੱਚ ਨਹੀਂ ਹੁੰਦਾ। ਆਮ ਇਨਸਾਨ ਜਿਹਨੂੰ ਆਵਾਗਮਨ ਚੱਕਰ ਜਾਂ ਕਈ 84 ਦਾ ਚੱਕਰ ਕਹਿ ਦਿੰਦੇ, ਕੋਈ ਜਨਮ ਮਰਨ ਦਾ ਗੇੜ ਕਹਿ ਦਿੰਦੇ, ਜਿਹਦੇ ਬਾਰੇ ਬਾਣੀ ਵਿੱਚ ਵੀ ਦੱਸਿਆ, ਜੰਮ ਜੰਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਲੰਮੈ। ਜਿਹਦੇ ਬਾਰੇ ਭਗਤ ਰਵਿਦਾਸ ਜੀ ਵੀ ਸਮਝਾਉਂਦੇ, ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ। ਜਾਂ ਅਸੀਂ ਬਚਨ ਪੜ੍ਹਦੇ ਹਾਂ, ਹਉ ਆਇਆ ਦੂਰੋਂ ਚੱਲ ਕੇ। ਇਹ ਹੁਣ ਸਾਰੀ ਜਿਹੜੀ ਖੇਡ ਹੈ ਉਹ ਜਨਮਾਂ ਜਨਮਾਂਤਰਾਂ ਦੀ ਖੇਡ ਵਾਲੇ ਪਾਸੇ ਨੂੰ ਜਾਂਦੀ ਹੈ। ਤੇ ਗੁਰਦੇਵ ਜੀ ਭਾਈ ਜੀ ਸਮਝਾਉਂਦੇ, ਗੁਰਮੁਖ ਦਾ ਜੀਵਨ, ਸਾਧੂ ਦਾ ਜੀਵਨ, ਬ੍ਰਹਮ ਗਿਆਨੀ ਦਾ ਜੀਵਨ, ਭਗਤ ਦਾ ਜੀਵਨ, ਇਹ ਜਨਮ ਮਰਨ ਤੋਂ ਰਹਿਤ ਹੁੰਦਾ ਹੈ। ਭਾਵ ਕਿ ਜਨਮ ਮਰਨ, ਜਿਵੇਂ ਬਾਣੀ ਵਿੱਚ ਵੀ ਅਸੀਂ ਪੜ੍ਹਦੇ ਹਾਂ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜਿਹੜੇ ਜਨ ਬਣਦੇ, ਜਨ ਵੀ ਹੁਣ ਜਿਵੇਂ ਗੁਰਮੁਖ ਬ੍ਰਹਮ ਗਿਆਨੀ ਸ਼ਬਦ ਵਰਤਦੇ, ਜਨ ਸ਼ਬਦ ਵੀ ਪਰਮਾਤਮਾ ਦੇ ਸੇਵਕ ਦੇ ਬਾਰੇ ਵਰਤਿਆ ਗਿਆ ਹੈ। ਤੇ ਗੁਰਦੇਵ ਜੀ ਸਮਝਾਉਂਦੇ ਨੇ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਇਹਨਾਂ ਦੋਨਾਂ ਦੀ ਖੇਡ ਤੋਂ ਨਿਰਾਲੇ ਨੇ ਤੇ ਆਏ ਕਾਹਦੇ ਵਾਸਤੇ ਨੇ? ਜੀ ਅਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਉਹਨਾਂ ਦਾ ਉਦੇਸ਼ ਹੁੰਦਾ ਇਸ ਸੰਸਾਰ ਵਿੱਚ ਆਉਣ ਦਾ। ਉਦੇਸ਼ ਕੀ ਹੁੰਦਾ ਏ? ਸਾਡੇ ਵਰਗਿਆਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਕੇ ਸੰਸਾਰ ਤੋਂ ਮੁਕਤ ਕਰਨਾ। ਉਹਨਾਂ ਗੁਰਮੁਖਾਂ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਸਲੋਕ ਵਿੱਚ ਵੀ ਕੀਤੀ ਹੈ। ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ। ਕਿ ਉਹ ਰੱਬ ਦੇ ਪਿਆਰਿਆਂ ਦਾ ਜੀਵਨ ਕਿਵੇਂ ਦਾ ਏ? ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਉਹਨਾਂ ਨੇ ਨਾਮ ਪਰਮਾਤਮਾ ਦਾ ਜਪਿਆ, ਕਾਲ ਉਹਨਾਂ ਦੀ ਥਾਈ ਪੈ ਜਾਂਦੀ ਹੈ। ਤੇ ਫਿਰ ਉਹਦੇ ਨਾਲ ਕੀ ਹੁੰਦਾ? ਨਾਨਕ ਦੇ ਮੁਖ ਉਜਲੇ, ਉਹ ਉਜਲੇ ਪਵਿੱਤਰ ਮੁਖ ਦੇ ਨਾਲ ਪਰਮਾਤਮਾ ਦੇ ਦਰ ਤੇ ਜਾਂਦੇ ਨੇ। ਤੇ ਇਕੱਲੇ ਨਹੀਂ ਜਾਂਦੇ, ਕੇਤੀ ਛੁੱਟੀ ਨਾਲ ਹੋਰ ਵੀ ਕਈਆਂ ਨੂੰ ਨਾਲ ਇੱਥੋਂ ਛੁਡਾ ਕੇ ਲੈ ਜਾਂਦੇ ਨੇ, ਜਿਹੜਾ ਜਿਹੜਾ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਆ ਜਾਂਦਾ ਹੈ। ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੁਖਮਨੀ ਸਾਹਿਬ ਜੀ ਦੇ ਪਾਵਨ ਬਚਨਾਂ ਵਿੱਚ ਵੀ ਉਸ ਰੱਬ ਦੇ ਪਿਆਰੇ ਨੂੰ ਤਿੰਨ ਵਾਰੀ ਧੰਨ ਧੰਨ ਸ਼ਬਦ ਦੇ ਨਾਲ ਉਹਦਾ ਸਤਿਕਾਰ ਕਰਦੇ ਨੇ। ਜਦੋਂ ਅਸੀਂ ਬਚਨ ਪੜ੍ਹਦੇ ਨਾ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਿਹਦੇ ਸਹਿਯੋਗ ਦੇ ਨਾਲ ਜਿਹਦੇ ਯਤਨਾਂ ਦੇ ਨਾਲ ਸਾਰੇ ਸੰਸਾਰ ਦਾ ਉਧਾਰ ਹੁੰਦਾ, ਮੈਂ ਉਹਦੇ ਤੋਂ ਬਲਿਹਾਰ ਜਾਨਾ। ਤਿੰਨ ਵਾਰੀ ਧੰਨ ਧੰਨ ਸ਼ਬਦ ਆਇਆ, ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਹੁਣ ਇੱਥੇ ਵੀ ਗੁਰਮੁਖ ਵੱਲ, ਰੱਬ ਦੇ ਜਨ ਵੱਲ, ਸੇਵਕ ਵੱਲ ਸਤਿਗੁਰਾਂ ਨੇ ਇਸ਼ਾਰਾ ਕੀਤਾ ਹੈ ਕਿ ਉਹਦਾ ਜੀਵਨ ਧੰਤਾ ਦੇ ਯੋਗ ਹੈ। ਆਪਾਂ ਕਈ ਵਾਰੀ ਦੇਖੀਏ ਕਿਸੇ ਜੀਵ ਨੂੰ, ਇੱਕ ਵਾਰੀ ਕੋਈ ਧੰਨ ਕਹਿ ਦੇਵੇ ਨਾ ਤੇ ਜ਼ਮੀਨ ਤੇ ਪੈਰ ਨਹੀਂ ਲੱਗਦੇ, ਫਲਾਣੇ ਨੇ ਧੰਨ ਜਾਂ ਸ਼ਾਬਾਸ਼ ਦਿੱਤੀ ਮੈਨੂੰ ਚੰਗਾ ਕਿਹਾ ਹੈ। ਪਰ ਰੱਬ ਦੇ ਪਿਆਰੇ ਨੂੰ ਵੇਖੋ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਤਿੰਨ ਵਾਰੀ ਧੰਨ ਧੰਨ ਸ਼ਬਦ ਵਰਤਦੇ ਨੇ, ਧੰਨ ਧੰਨ ਧੰਨ ਜਨ ਆਇਆ ਕੌਣ ਜੀ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਿਹਦੇ ਯਤਨਾਂ ਦੇ ਨਾਲ ਜਿਹਦੇ ਉਦਮ ਦੇ ਨਾਲ ਸਾਰੇ ਜਗਤ ਦਾ ਉਧਾਰ ਹੋ ਜਾਂਦਾ ਹੈ। ਜਨ ਆਵਣ ਕਾ ਇਹ ਸੁਭਾਉ, ਜਨ ਕੈ ਸੰਗ ਚਿੱਤ ਆਵੈ ਨਾ। ਹੁਣ ਉਹ ਜਨ ਪਰਮਾਤਮਾ ਦਾ ਜੋ ਹੈ ਉਹਦੇ ਅੰਦਰ ਇੱਕ ਸੁਭਾਉ ਹੁੰਦਾ ਹੈ। ਹੁਣ ਸਾਡੇ ਸੁਭਾਉ ਦਾ ਭਾਵ ਕੀ ਹੁੰਦਾ ਹੈ, ਖਵਾਇਸ਼ ਜਾਂ ਸਵਾਰਥ ਆਪਾਂ ਕਹਿ ਸਕਦੇ। ਹੁਣ ਸਾਡੇ ਸਵਾਰਥ ਆਮ ਇਨਸਾਨ ਦੇ ਤੇ ਰੱਬ ਦੇ ਪਿਆਰੇ ਦੇ ਸਵਾਰਥ ਵਿੱਚ ਬੜਾ ਫਰਕ ਹੁੰਦਾ ਹੈ, ਕਿਉਂਕਿ ਇਹ ਕਿਉਂ ਹੁੰਦਾ ਹੈ, ਕਿਉਂਕਿ ਆਪਾਂ ਇਹਦੀਆਂ ਪੰਕਤੀਆਂ ਦੇ ਅੰਦਰ ਪਿੱਛੇ ਪੜਿਆ ਹੈ, ਜਨਮ ਮਰਨ ਦੋਹੋਂ ਮੈਂ ਨਾ ਹੀ ਜਨ ਪਰ ਉਪਕਾਰੀ ਆਏ। ਹੁਣ ਉਹ ਜਿਹੜੇ ਜਨਮ ਮਰਨ ਤੋਂ ਰਹਿਤ ਨੇ ਰੱਬ ਦੇ ਪਿਆਰੇ, ਉਹ ਜੀਵਨ ਦੀ ਖੇਡ ਖੇਡਣ ਵਾਸਤੇ ਨਹੀਂ, ਉਹ ਪਰ ਉਪਕਾਰਤਾ ਦੇ ਵਾਸਤੇ ਹੈ, ਜਨ ਪਰ ਉਪਕਾਰੀ ਆਏ। ਤੇ ਹੁਣ ਇੱਥੇ ਵੀ ਭਾਈ ਗੁਰਦਾਸ ਜੀ ਨੇ ਇਹੀ ਸ਼ਬਦ ਵਰਤਿਆ, ਜਨਮ ਮਰਨੋਂ ਬਾਹਰੇ ਪਰ ਉਪਕਾਰੀ ਜੱਗ ਵਿੱਚ ਆਏ। ਹੁਣ ਪਰ ਉਪਕਾਰੀ ਸ਼ਬਦ ਦਾ ਭਾਵ ਜਦੋਂ ਅਸੀਂ ਦੇਖਦੇ ਹਾਂ, ਪਰ ਦਾ ਭਾਵ ਹੁੰਦਾ ਹੈ ਦੂਜਾ, ਉਪਕਾਰ ਦਾ ਭਾਵ ਹੈ ਭਲਾ ਗੁਣ ਕਰਨਾ, ਕਿਸੇ ਦੀ ਮਦਦ ਕਰਨੀ, ਕਿਸੇ ਦੀ ਸਹਾਇਤਾ ਕਰਨੀ, ਕਿਸੇ ਦੀ ਸਾਰ ਲੈਣੀ, ਕਿਸੇ ਦਾ ਸਹਿਯੋਗ ਕਰਨਾ। ਤੇ ਹੁਣ ਉਪਕਾਰ ਵੀ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਹੁੰਦਾ ਹੈ ਦੁਨਿਆਵੀ ਉਪਕਾਰ, ਇੱਕ ਹੁੰਦਾ ਹੈ ਧਾਰਮਿਕ ਉਪਕਾਰ। ਦੁਨਿਆਵੀ ਉਪਕਾਰ ਦੇ ਵਿੱਚ ਅਸੀਂ ਕਿਸੇ ਲੋੜਵੰਦ ਨੂੰ ਦੇਖਦੇ ਹਾਂ ਕਿ ਉਹਨੂੰ ਭੋਜਨ ਦੀ ਲੋੜ ਹੈ, ਉਹਨੂੰ ਪੜ੍ਹਾਈ ਦੀ ਲੋੜ ਹੈ, ਦਵਾਈ ਦੀ ਲੋੜ ਹੈ, ਉਹਨੂੰ ਵਸਤਰਾਂ ਦੀ ਲੋੜ ਹੈ ਜਾਂ ਕੋਈ ਹੋਰ ਲੋੜ ਹੈ। ਤੇ ਕਈ ਵਾਰੀ ਅਸੀਂ ਦੇਖਦੇ ਹਾਂ ਮਦਦ ਕਰਦੇ, ਉਹ ਵੀ ਇੱਕ ਉਪਕਾਰ ਹੁੰਦਾ ਹੈ, ਪਰ ਉਪਕਾਰ ਦੂਜੇ ਤੇ ਭਲਾ ਕਰਨਾ। ਇਹਦੀਆਂ ਕਈ ਤਰ੍ਹਾਂ ਦੇ ਅੱਗੋਂ ਜਿਹੜੀਆਂ ਆਪਾਂ ਵਣਗੀਆਂ ਵੇਖ ਸਕਦੇ ਹਾਂ ਦੁਨਿਆਵੀ ਉਪਕਾਰ ਦੀਆਂ, ਕਈ ਕਈ ਤਰੀਕਿਆਂ ਨਾਲ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ, ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ, ਇਸ ਕਰਕੇ ਉਹ ਵੀ ਇੱਕ ਉਪਕਾਰ, ਪਰ ਉਪਕਾਰ ਚੰਗਾ ਕੰਮ ਹੈ ਕਿਉਂਕਿ ਉਹਦੇ ਵਿੱਚੋਂ ਹੀ ਧਰਮ ਦਾ ਪਰ ਉਪਕਾਰ ਨਿਕਲਦਾ ਹੈ। ਕਿਉਂਕਿ ਜਦੋਂ ਅਸੀਂ ਦੁਨਿਆਵੀ ਉਪਕਾਰ ਕਰਦੇ ਹਾਂ ਉਹਦੇ ਵਿੱਚੋਂ ਹੀ ਉਹ ਸੇਵਾ ਦਾ ਰੂਪ ਹੀ ਬਣਦਾ ਹੈ, ਅਤੇ ਜਦੋਂ ਅਸੀਂ ਸੇਵਾ ਕਰਦੇ ਹਾਂ ਅਤੇ ਸੇਵਾ ਹੀ ਸਾਨੂੰ ਪਰਮਾਤਮਾ ਦੇ ਦਰ ਵੱਲ ਲੈ ਕੇ ਜਾਂਦੀ। ਸੇਵਾ ਅਤੇ ਸਿਮਰਨ ਦੋ ਸਾਡੇ ਸਿਧਾਂਤ ਜਿਹੜੇ ਸਤਿਗੁਰਾਂ ਦਿੱਤੇ ਨੇ, ਇਹ ਗੁਰਮੁਖ ਦੇ ਜੀਵਨ ਦਾ ਆਧਾਰ ਹੁੰਦਾ ਹੈ, ਰੱਬ ਦੇ ਪਿਆਰੇ ਦਾ ਜੀਵਨ ਦਾ ਆਧਾਰ ਹੁੰਦਾ ਹੈ। ਸੇਵਾ ਅਤੇ ਸਿਮਰਨ ਦੀ ਬਦੌਲਤ ਹੀ ਉਹ ਗੁਰੂ ਦੇ ਨੇੜੇ ਜਾਂਦਾ ਹੈ, ਸੇਵਾ ਅਤੇ ਸਿਮਰਨ ਦੀ ਬਦੌਲਤ ਹੀ ਉਹ ਪਰਮਾਤਮਾ ਦੇ ਨੇੜੇ ਜਾਂਦਾ ਹੈ, ਸੇਵਾ ਅਤੇ ਸਿਮਰਨ ਦੀ ਬਦੌਲਤ ਹੀ ਸੰਸਾਰ ਵੀ ਉਹਨੂੰ ਚੰਗਾ ਕਹਿੰਦਾ ਹੈ। ਭਾਵ ਸੰਸਾਰ, ਨਿਰੰਕਾਰ ਅਤੇ ਗੁਰੂ ਦੇ ਦਰਬਾਰ, ਇਹਨਾਂ ਤਿੰਨਾਂ ਦੇ ਵਿੱਚ ਸੇਵਾ ਸਿਮਰਨ ਦੀ ਦਾਤ ਜੀਵਨ ਵਿੱਚ ਧਾਰਨ ਕਰਨ ਵਾਲਾ ਜਿਹੜਾ ਜਾਂਦਾ ਹੈ। ਹੁਣ ਦੇਖੋ ਜਿੰਨੇ ਸੰਸਾਰ ਵਿੱਚ ਸੇਵਾ ਸਿਮਰਨ ਕੀਤੀ, ਬੰਦਗੀ ਕੀਤੀ, ਉਹ ਸੱਚੇ ਮਾਰਗ 'ਤੇ ਜਦੋਂ ਚੱਲਦਾ ਹੈ, ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਮਝਾਉਂਦੇ ਸੱਚਾ ਮਾਰਗ ਚੱਲਦੇ ਆ, ਉਹ ਜਦੋਂ ਸੱਚੇ ਮਾਰਗ ਦੇ ਉੱਪਰ ਚੱਲਦਾ ਹੈ ਅਤੇ ਉਹਨੂੰ ਫਿਰ ਵਡਿਆਈ ਮਿਲਦੀ ਹੈ, ਉਹਨੂੰ ਉੱਥੇ ਮਾਣ ਵਡਿਆਈ ਸਾਰਾ ਕੁਝ ਹੀ ਉੱਥੇ ਮਿਲਦਾ ਹੈ। ਅਤੇ ਜਦੋਂ ਪਰਮਾਤਮਾ ਦੇ ਦਰ 'ਤੇ ਜਾਂਦਾ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਭਾਵੇਂ ਦਰਗਾਹ ਮਾਨ, ਪੰਚੇ ਸੋਹੇ ਦਰ ਰਾਜਾਨ, ਇਹ ਗੁਰਮੁਖ ਦਾ ਜੀਵਨ ਹੀ ਹੈ। ਜੇ ਪਰਉਪਕਾਰੀ ਦਾ ਸੰਤ ਦਾ ਸਾਧੂ ਦਾ ਜੀਵਨ ਹੀ ਸਤਿਗੁਰਾਂ ਨੇ ਬਿਆਨ ਕੀਤਾ ਹੈ ਕਿ ਇਸ ਸੰਸਾਰ ਵਿੱਚ ਵੀ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅਤੇ ਪਰਮਾਤਮਾ ਦੇ ਦਰਬਾਰ ਦੇ ਵਿੱਚ ਵੀ ਉਹਨੂੰ ਮਾਣ ਵਡਿਆਈ ਮਿਲਦੀ ਹੈ। ਇਹ ਪਰਉਪਕਾਰਤਾ ਦੇ ਵਿੱਚੋਂ ਹੀ ਇਹ ਗੁਣ ਨਿਕਲਦਾ ਹੈ। ਜਿਵੇਂ ਪਰਮਾਰਥ ਦੇ ਰਸਤੇ ਦੇ ਉੱਪਰ ਵੀ ਜਿਵੇਂ ਆਪਾਂ ਦੁਨਿਆਵੀ ਪਰਉਪਕਾਰਤਾ ਦੀ ਗੱਲ ਕੀਤੀ ਨਾ, ਦਵਾਈ ਪੜ੍ਹਾਈ ਵਸਤਰ ਜਾਂ ਘਰ ਬਣਾ ਕੇ ਦੇਣਾ ਜਾਂ ਕਿਸੇ ਦੀ ਮਦਦ ਕੋਈ ਧਨ ਦੇ ਨਾਲ ਕਰਨੀ, ਜ਼ਰੂਰਤਾਂ ਪੂਰੀਆਂ ਕਰਨੀਆਂ, ਇਹਦੇ ਨਾਲ ਨਾਲ ਪਰਮਾਰਥ ਦੇ ਵਿੱਚ ਪਰਉਪਕਾਰਤਾ ਵੀ ਹੈਗੀ ਹੈ। ਸੰਸਾਰ ਵਿੱਚ ਕਿਸੇ ਨੂੰ ਭਗਤੀ ਵਾਲੇ ਪਾਸੇ ਤੋਂ ਜੋੜਨਾ, ਉਹਦੇ ਅੰਦਰਲੀਆਂ ਬੁਰਿਆਈਆਂ ਨੂੰ ਕੱਢ ਕੇ ਉਹਨੂੰ ਗੁਣਾਂ ਦੇ ਨਾਲ ਜੋੜਨਾ, ਜਿਵੇਂ ਬਾਬਾ ਬਿਧੀ ਚੰਦ ਜੀ ਦਾ ਕੱਲ੍ਹ ਆਪਾਂ ਜ਼ਿਕਰ ਕੀਤਾ ਸੀ, ਭਾਈ ਅਦਲੀਆ ਜੀ ਨੇ ਉਹਨਾਂ ਨੂੰ ਗੁਰੂ ਦੇ ਨਾਲ ਜੋੜਿਆ, ਭਾਈ ਸੱਤਾ ਬਲਵੰਡ ਜੀ ਨੂੰ ਭਾਈ ਲੱਦਾ ਪਰਉਪਕਾਰੀ ਜੀ ਬਣ ਕੇ ਗੁਰੂ ਦੇ ਨਾਲ ਜੋੜਦੇ ਮਿਲਾਪ ਕਰਵਾਉਂਦੇ ਨੇ। ਬੇਅੰਤ ਉਦਾਹਰਨਾਂ ਸਾਡੇ ਜੀਵਨ ਦੇ ਵਿੱਚ ਅਜਿਹੀਆਂ ਨੇ ਕਿ ਜਿਨ੍ਹਾਂ ਦੇ ਰਾਹੀਂ ਉਹ ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਭਗਤੀ ਦੀ ਦਾਤ ਦੇ ਨਾਲ ਜੋੜਦਾ ਹੈ, ਸੰਸਾਰ ਦੇ ਜੀਵਾਂ ਨੂੰ ਨਿਰੰਕਾਰ ਦੇ ਨਾਲ ਜੋੜਦਾ ਹੈ। ਇਸੇ ਕਰਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਨੇ ਕਿ ਉਹ ਪਰਉਪਕਾਰੀ ਦੇ ਜੀਵਨ ਵਿੱਚ ਵੀ ਇੱਕ ਸਵਾਰਥ ਹੁੰਦਾ ਹੈ ਅਤੇ ਸਾਡੇ ਜੀਵਨ ਵਿੱਚ ਵੀ ਸਵਾਰਥ ਹੈ, ਪਰ ਆਮ ਮਨੁੱਖ ਦੇ ਜੀਵਨ ਵਿੱਚ ਅਤੇ ਰੱਬ ਦੇ ਪਿਆਰੇ ਦੇ ਸਵਾਰਥ ਵਿੱਚ ਬੜਾ ਫਰਕ ਹੁੰਦਾ ਹੈ। ਜਿਹੜਾ ਦੁਨਿਆਵੀ ਜੀਵ ਹੈ ਨਾ ਜੀ, ਉਹਦਾ ਸਵਾਰਥ ਇੱਦਾਂ ਦਾ ਹੀ ਕਿ ਧਨ ਮੇਰਾ ਹੋ ਜਾਵੇ, ਸਾਰੀ ਸੰਪੱਤੀ ਮੇਰੀ ਹੋ ਜਾਵੇ, ਦੁਨੀਆਂ ਦੇ ਵਿੱਚ ਮੈਂ ਪ੍ਰਮੁੱਖ ਹੋਵਾਂ, ਸਾਰੇ ਮੇਰੇ ਅਧੀਨ ਹੋਣ, ਜੋ ਕੁਝ ਮੇਰੇ ਕੋਲ ਦੂਜੇ ਕੋਲ ਨਾ ਹੋਵੇ, ਇਹ ਦੁਨਿਆਵੀ ਬੰਦੇ ਦਾ ਸਵਾਰਥ ਹੁੰਦਾ ਹੈ। ਪਰ ਰੱਬ ਦੇ ਪਿਆਰੇ ਦਾ ਸਵਾਰਥ ਇਹ ਨਹੀਂ ਹੁੰਦਾ, ਉਹਦਾ ਇਹ ਸਵਾਰਥ ਹੁੰਦਾ ਹੈ ਕਿ ਜੇ ਮੇਰੇ ਉੱਪਰ ਅਕਾਲ ਪੁਰਖ ਦੀ ਮਿਹਰ ਹੈ, ਬੰਦਗੀ ਦੀ ਦਾਤ ਮਿਲੀ ਹੈ, ਦੂਜਿਆਂ ਨੂੰ ਵੀ ਜਪਾਈਏ, ਜੇ ਮੇਰੇ ਅੰਦਰ ਚੰਗਿਆਈਆਂ ਤਾਂ ਮੈਂ ਦੂਜਿਆਂ ਨੂੰ ਉਹ ਚੰਗਿਆਈਆਂ ਦਾ ਪ੍ਰਚਾਰ ਕਰਕੇ ਚੰਗਿਆਈਆਂ ਦੀ ਸਾਂਝ ਪਵਾਵਾਂ, ਇੱਕ ਸਤਸੰਗਤ ਦਾ ਰੂਪ ਬਣਾਵਾਂ ਉਹਨਾਂ ਨੂੰ। ਅਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਇਹੀ ਗੱਲ ਸਮਝਾਉਂਦੇ, ਜਨ ਆਵਣ ਕਾ ਹੈ ਸੁਭਾਉ, ਜਨ ਕੈ ਸੰਗ ਚਿੱਤ ਆਵੈ ਨਾਉ। ਹੁਣ ਰੱਬ ਦੇ ਸੇਵਕ ਦੇ ਅੰਦਰ ਦਾ ਸਵਾਰਥ ਇਹ ਹੈ ਕਿ ਜੇ ਚਿੱਤ ਵਿੱਚ ਰੱਬ ਮੈਨੂੰ ਯਾਦ ਹੈ ਤਾਂ ਦੂਜੇ ਨੂੰ ਵੀ ਯਾਦ ਹੋਣਾ ਚਾਹੀਦਾ ਹੈ, ਜੇ ਮੇਰੇ ਉੱਪਰ ਬੰਦਗੀ ਦੀ ਰਹਿਮਤ ਹੈ ਦੂਜਾ ਵੀ ਬੰਦਗੀ ਦੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਹੋਣਾ ਚਾਹੀਦਾ ਹੈ, ਜੇ ਮੇਰੇ ਉੱਪਰ ਪਰਮਾਤਮਾ ਨੇ ਮਿਹਰਾਮਤ ਕਰਕੇ ਆਪਣੇ ਦਰ ਦੇ ਨਾਲ ਮਿਲਾ ਲਿਆ ਹੈ ਤਾਂ ਦੂਜੇ ਦਾ ਮਿਲਾਪ ਵੀ ਹੋਣਾ ਚਾਹੀਦਾ ਹੈ। ਇਸ ਕਰਕੇ ਉੱਥੇ ਸਤਿਗੁਰੂ ਜੀ ਸਮਝ ਆਉਂਦੇ ਉਹਦਾ ਪਰਉਪਕਾਰੀ ਸੁਭਾਅ ਫਿਰ ਇਹ ਕੀ ਕਰਦਾ ਹੈ, ਜਨ ਆਵਣ ਕਾ ਇਹ ਸੁਭਾਉ, ਜਨ ਕੈ ਸੰਗ ਚਿੱਤ ਆਵੈ ਨਾਉ। ਅਤੇ ਜਦੋਂ ਉਹ ਨਾਮ ਦੇ ਨਾਲ ਆਪ ਜੁੜਦਾ ਹੈ ਅਤੇ ਦੂਜਿਆਂ ਨੂੰ ਜੋੜ ਦਿੰਦਾ ਹੈ, ਉਹ ਰੱਬ ਦੇ ਪਿਆਰੇ ਦੀ ਫਿਰ ਅਵਸਥਾ ਬਣ ਜਾਂਦੀ, ਆਪ ਮੁਕਤ ਮੁਕਤ ਕਰੇ ਸੰਸਾਰ। ਉਹ ਗੁਰਮੁਖ ਫਿਰ ਆਪ ਵੀ ਮੁਕਤ ਹੁੰਦਾ ਹੈ, ਉਹ ਸੰਸਾਰ ਦੇ ਜੀਵਾਂ ਨੂੰ ਵੀ ਮੁਕਤ ਕਰਦਾ ਹੈ। ਅਤੇ ਜਿਹਦਾ ਜੀਵਨ ਇਹੋ ਜਿਹਾ ਉਚੇਰਾ ਹੁੰਦਾ ਹੈ ਨਾ, ਜਨ ਦਾ, ਗੁਰਮੁਖ ਦਾ, ਰੱਬ ਦੇ ਪਿਆਰੇ ਦਾ, ਅਤੇ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਹੋ ਸਦਾ ਨਮਸਕਾਰ। ਮੇਰਾ ਸੀਸ ਝੁਕਦਾ, ਮੇਰੀ ਨਮਸਕਾਰ ਹੈ ਉਸ ਗੁਰਮੁਖ ਨੂੰ ਜਿਹਦਾ ਜੀਵਨ ਇਹੋ ਜਿਹਾ ਬਤੀਤ ਹੁੰਦਾ ਹੈ। ਅਤੇ ਸਤਿਗੁਰੂ ਜੀ ਦੇ ਇਹਨਾਂ ਬੋਲਾਂ ਦੇ ਨਾਲ ਨਾਲ ਭਾਈ ਗੁਰਦਾਸ ਜੀ ਵੀ ਦੱਸਦੇ ਨੇ ਵੀ ਗੁਰਮੁਖ ਦੀ ਪਹਿਲੀ ਨਿਸ਼ਾਨੀ ਕੀ ਹੈ, ਪਰ ਉਪਕਾਰੀ ਜੱਗ ਵਿੱਚ ਆਏ। ਦੂਜਾ ਗੁਣ ਹੁਣ ਗੁਰਮੁਖ ਦਾ ਭਾਈ ਗੁਰਦਾਸ ਜੀ ਨੇ ਦੱਸਿਆ ਹੈ, ਭਾਉ ਭਗਤੀ ਉਪਦੇਸ਼ ਕਰ ਸਾਧ ਸੰਗਤ ਸੱਚ ਖੰਡ ਵਸਾਏ, ਕਿ ਆਪ ਵੀ ਉਹ ਭਾਉ ਭਗਤੀ ਦੇ ਨਾਲ ਜੁੜੇ ਨੇ ਗੁਰੂ ਦੇ ਰਾਹੀਂ, ਆਪ ਵੀ ਪਰਮਾਤਮਾ ਦੇ ਨਾਮ ਬੰਦਗੀ ਗੁਰਬਾਣੀ ਦੇ ਜਾਪ ਦੇ ਨਾਲ ਜੁੜਦੇ ਨੇ ਅਤੇ ਦੂਜਿਆਂ ਨੂੰ ਵੀ ਉਪਦੇਸ਼ ਕਰਦੇ ਨੇ। ਭਾਉ ਭਗਤ ਉਪਦੇਸ਼ ਕਰ, ਦੂਜਿਆਂ ਨੂੰ ਵੀ ਉਪਦੇਸ਼ ਦਿੰਦੇ ਨੇ, ਆਪ ਜਪੈ ਆਪ ਵੀ ਉਹ ਜਪਦੇ ਨੇ, ਅਵਰਾਹ ਨਾਮ ਜਪਾਵੈ ਦੂਜਿਆਂ ਨੂੰ ਵੀ ਉਹ ਜਪਾਉਂਦੇ ਨੇ, ਆਪ ਵੀ ਉਹ ਮੁਕਤ ਹੁੰਦੇ ਨੇ ਦੂਜੇ ਨੂੰ ਵੀ ਉਹ ਮੁਕਤ ਕਰਦੇ ਨੇ, ਆਪ ਵੀ ਉਹ ਪਰਮਾਤਮਾ ਦਾ ਨਾਮ ਜਪਦੇ ਨੇ ਅਤੇ ਦੂਜਿਆਂ ਨੂੰ ਵੀ ਆਵਾਜ਼ ਮਾਰ ਕੇ ਕਹਿੰਦੇ ਨੇ, ਕੀ ਕਹਿੰਦੇ ਨੇ ਜੀ, ਆਵ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਉਹ ਸੱਚੀ ਬਾਣੀ। ਬਾਣੀ ਦੇ ਗਾਇਨ ਵਾਸਤੇ ਪਰਮਾਤਮਾ ਦੇ ਨਾਮ ਨੂੰ ਜਪਣ ਵਾਸਤੇ ਉਹ ਆਵਾਜ਼ਾਂ ਮਾਰਦੇ ਨੇ, ਕੀ ਕਹਿੰਦੇ ਨੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਕਹਿਣ ਲੱਗੇ ਆਓ ਸਾਰੇ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਅੰਦਰਲੀ ਦੁਬਿਧਾ, ਅੰਦਰਲੀ ਦਵੈਸ਼, ਕਮੀਆਂ ਸਾਰੀਆਂ ਦੂਰ ਕਰਕੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਈਏ। ਅਤੇ ਫਿਰ ਉਹ ਕੀ ਕਰਦੇ ਨੇ, ਸਾਧ ਸੰਗਤ ਸੱਚ ਖੰਡ ਵਸਾਏ। ਰੱਬ ਦੇ ਪਿਆਰੇ ਜਿੱਥੇ ਵੀ ਬੈਠਦੇ ਨੇ ਨਾ, ਫਿਰ ਉਹ ਸੱਤ ਸੰਗਤ ਦੇ ਰੂਪ ਦੇ ਵਿੱਚ ਬੈਠਦੇ ਨੇ। ਜਿੱਥੇ ਵੀ ਉਹ ਜਾਂਦੇ ਨੇ, ਜਿਨ੍ਹਾਂ ਨੂੰ ਵੀ ਜੋੜਦੇ ਨੇ, ਸੱਚ ਦੇ ਨਾਲ ਜੋੜਦੇ ਨੇ। ਅਤੇ ਜਿੱਥੇ ਸੱਚ ਦੀ ਗੱਲ ਹੁੰਦੀ ਹੈ, ਉਹੀ ਸੱਤ ਸੰਗਤ ਹੁੰਦੀ ਹੈ। ਭਾਈ ਗੁਰਦਾਸ ਜੀ ਨੇ ਸੱਤ ਸੰਗਤ ਦੇ ਬਾਰੇ ਜਦੋਂ ਸਮਝਾਇਆ ਨਾ ਸਾਨੂੰ, ਤੇ ਭਾਈ ਜੀ ਦੇ ਬਚਨ, ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਕਿ ਇੱਕ ਸਿੱਖ ਹੈ, ਦੋ ਇਕੱਠੇ ਹੋ ਜਾਣ ਤੇ ਉਹ ਸੱਤ ਸੰਗਤ ਦਾ ਰੂਪ ਬਣ ਜਾਂਦੇ ਨੇ। ਕਿਉਂਕਿ ਜਦੋਂ ਗੁਰੂ ਦੀ ਵਿਚਾਰ, ਰੱਬ ਦੀ ਵਿਚਾਰ ਦੋ ਬੈਠ ਕੇ ਕਰਦੇ, ਉਹ ਵੀ ਸੱਤ ਸੰਗਤ ਦਾ ਰੂਪ ਹੀ ਹੁੰਦਾ ਹੈ। ਤੇ ਜਿੱਥੇ ਪੰਜ ਸਰੀਰ ਇਕੱਠੇ ਹੋ ਜਾਣ, ਪਰਮੇਸ਼ਰ ਦਾ ਵਾਸਾ ਉੱਥੇ ਹੋ ਜਾਂਦਾ ਹੈ। ਤੇ ਰੱਬ ਦੇ ਪਿਆਰੇ ਗੁਰਮੁਖ ਫਿਰ ਇਸੇ ਤਰ੍ਹਾਂ ਹੀ ਸੰਸਾਰ ਵਿੱਚ ਗੁਰੂ ਦਾ ਉਪਦੇਸ਼ ਕਰਦੇ ਨੇ, ਗੁਰੂ ਦੇ ਉਪਦੇਸ਼ ਦੀ ਸਾਂਝ ਪਾਉਂਦੇ ਨੇ, ਆਪ ਵੀ ਗੁਰੂ ਉਪਦੇਸ਼ ਨੂੰ ਮੰਨਦੇ ਨੇ ਤੇ ਦੂਜਿਆਂ ਨੂੰ ਵੀ ਨਾਲ ਜੋੜਦੇ ਨੇ। ਤੀਜੀ ਨਿਸ਼ਾਨੀ ਦੱਸੀ ਹੈ, ਮਾਨ ਸਰੋਵਰ ਪਰਮਹੰਸ ਗੁਰਮੁਖ ਸ਼ਬਦ ਸੁਰਤ ਲਿਵ ਲਾਏ, ਕਿ ਜਿਵੇਂ ਮਾਨ ਸਰੋਵਰ ਉੱਪਰ ਕੇਵਲ ਹੰਸ ਰਹਿੰਦੇ ਨੇ, ਆਮ ਛੱਪੜਾਂ ਦੇ ਉੱਪਰ ਆਮ ਜਿਹੜੇ ਪਾਣੀ ਦੇ ਟੋਭੇ ਹੁੰਦੇ ਉਹਨਾਂ 'ਤੇ ਬਗਲੇ ਰਹਿੰਦੇ ਨੇ, ਪਰ ਹੰਸ ਜਿਹੜਾ ਏ ਉਹ ਕਦੀ ਛੱਪੜਾਂ 'ਤੇ, ਕਦੀ ਟੋਭਿਆਂ ਦੇ ਉੱਪਰ, ਆਮ ਪਾਣੀ ਦੇ ਉੱਪਰ ਨਹੀਂ ਬੈਠਦਾ, ਉਹ ਮਾਨ ਸਰੋਵਰ 'ਤੇ ਬੈਠਦਾ ਏ। ਅਤੇ ਉੱਥੇ ਬਹਿ ਕੇ ਉੱਥੋਂ ਉਹ ਆਪਣੀ ਖਾ ਜਿਹੜੀ ਖੁਰਾਕ ਖਾਂਦਾ ਏ, ਛੱਪੜਾਂ ਟੋਭਿਆਂ ਤੋਂ ਨਹੀਂ ਬਹਿੰਦਾ। ਇਸੇ ਤਰ੍ਹਾਂ ਗੁਰਮੁਖ ਵੀ ਜਿਹੜਾ ਏ ਨਾ, ਉਹ ਵੀ ਸਾਧ ਸੰਗਤ ਰੂਪੀ, ਗੁਰੂ ਦੀ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਬੈਠਦਾ ਏ। ਉਹ ਆ ਕਬਰਾਂ ਦੇ ਉੱਪਰ ਵਹਿਮਾਂ ਭਰਮਾਂ, ਜਾਦੂ ਟੂਣੇ, ਵਹਿਮਾਂ ਭਰਮਾਂ, ਜੰਤਰਾਂ ਮੰਤਰਾਂ ਵਾਲੇ, ਇਹਨਾਂ ਦੇ ਕੋਲ ਨਹੀਂ ਜਾ ਕੇ ਬਹਿੰਦਾ। ਉਹਨਾਂ ਦੇ ਤੇ ਕੋਲ ਵੀ ਜੇ ਕੋਈ ਚੱਲ ਕੇ ਆ ਜਾਵੇ ਨਾ ਗੁਰੂ ਤੋਂ ਦੂਰ ਕਰਨ ਵਾਸਤੇ, ਤੇ ਉਹ ਗੁਰਮੁਖ ਘਰ ਆਏ ਨੂੰ ਵੀ ਜਿਹੜਾ ਏ ਉੱਥੋਂ ਮੋੜ ਦਿੰਦਾ, ਵੀ ਨਹੀਂ, ਤੇਰੀ ਦਿੱਤੀਆਂ ਦੁਨੀਆਂ ਦੇ ਲਾਲਚ ਜਿਹੜੇ ਨੇ, ਇਹ ਵਸਤੂਆਂ ਇਹ ਨਹੀਂ ਮੈਨੂੰ ਚਾਹੀਦੀਆਂ। ਆਪਾਂ ਗੜ੍ਹ ਸ਼ੰਕਰ ਦੇ ਇਲਾਕੇ ਦੇ ਵਿੱਚ ਇਤਿਹਾਸ ਦਾ ਜਦੋਂ ਜ਼ਿਕਰ ਆਉਂਦਾ ਏ ਪੜ੍ਹਦੇ ਹਾਂ ਕਿ ਭਾਈ ਤਿਲਕਾ ਜੀ ਨਾਮ ਦਾ ਸਿੱਖ ਹੈ, ਅਤੇ ਨਗਰ ਦੇ ਵਿੱਚ ਇੱਕ ਸਾਧੂ ਰਹਿੰਦਾ ਏ। ਉਹਨੇ ਢੰਡੋਰਾ ਪਟਵਾ ਦਿੱਤਾ, ਮੈਨੂੰ ਭਗਵਾਨ ਦੀ ਭਗਤੀ ਕਰਦਿਆਂ ਦਰਸ਼ਨ ਹੋਏ ਨੇ, ਅਤੇ ਉਹਨਾਂ ਨੇ ਮੈਨੂੰ ਕਹਿ ਦਿੱਤਾ, ਇਹ ਭਗਵਾਨ ਨੇ ਜਿਹੜਾ ਤੇਰੇ ਦਰਸ਼ਨ ਕਰੇਗਾ ਉਸ ਜਾਏਗਾ ਸਵਰਗ ਦੇ ਵਿੱਚ, ਅਤੇ ਆ ਜਾਓ, ਜਿਨ੍ਹਾਂ ਨੇ ਸਵਰਗ ਦੇ ਵਿੱਚ ਜਾਵਣਾ ਏ ਉਹ ਫਿਰ ਮੇਰੇ ਦੀਦਾਰ ਕਰ ਲਓ, ਜਿਹੜਾ ਮੈਨੂੰ ਵੇਖ ਲਵੇਗਾ ਉਹ ਇੱਕ ਦਿਨ ਵਾਸਤੇ ਸੱਚ ਸਵਰਗ ਦੇ ਵਾਸੇ ਵਿੱਚ ਜਾਵੇਗਾ। ਬਹੁਤ ਲੋਕ ਚਲੇ ਗਏ, ਫਿਰ ਪੁੱਛਿਆ ਜੋਗੀ ਨੇ, ਕੋਈ ਰਹਿਤ ਨਹੀਂ ਗਿਆ? ਕਹਿੰਦੇ ਅਜੇ ਵੀ ਕੁਝ ਲੋਕ ਰਹਿ ਗਏ ਨੇ। ਕਹਿੰਦੇ ਫਿਰ ਉਹਨਾਂ ਨੂੰ ਕਹੋ ਦੋ ਦਿਨ, ਚਾਰ, ਹਫ਼ਤਾ, ਮਹੀਨਾ, ਇਸ ਤਰ੍ਹਾਂ ਜਦੋਂ ਲਾਲਚ ਦੇਈਗੇ ਲੋਕ ਡਿੱਗਦੇ ਗਏ। ਫਿਰ ਜਦੋਂ ਪੁੱਛਿਆ ਆਖਿਰਕਾਰ ਕੋਈ ਹੁਣ ਤਾਂ ਨਹੀਂ ਰਹਿ ਗਿਆ, ਕਹਿੰਦੇ ਇੱਕ ਭਾਈ ਤਿਲਕਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸੇਵਕ ਹੈ, ਤੁਹਾਡੀਆਂ ਗੱਲਾਂ 'ਚ ਉਹ ਨਹੀਂ ਤਿਲਕਿਆ, ਅਜੇ ਉਹ ਕਾਇਮ ਹੈ। ਕਹਿਣ ਲੱਗੇ ਜਾਓ ਉਹਨੂੰ ਫਿਰ ਕਹਿ ਦੇਵੋ ਕਿ ਜੇ ਉਹ ਦੀਦਾਰ ਕਰ ਲਵੇ ਤਾਂ ਉਹਨੂੰ ਵਿਸ਼ੇਸ਼ ਤੌਰ 'ਤੇ ਮੈਂ ਵੱਧ ਸਮੇਂ ਦੀ ਸਵਰਗ ਦੇ ਵਿੱਚ ਵਾਸਾ ਦਵਾ ਸਕਦਾ ਹੈ। ਉਹਨਾਂ ਜਵਾਬ ਦੇ ਦਿੱਤਾ, ਕਿਉਂਕਿ ਗੁਰਮੁਖ ਸੀ ਨਾ ਭਾਈ ਤਿਲਕਾ ਜੀ, ਉਹ ਆਏ ਨਹੀਂ ਉਹਨਾਂ ਦੁਨਿਆਵੀ ਗੱਲਾਂ ਦੇ ਵਿੱਚ। ਅਤੇ ਫਿਰ ਜਦੋਂ ਜੋਗੀ ਨੂੰ ਜਵਾਬ ਮਿਲ ਗਿਆ, ਜੋਗੀ ਆਪ ਚੱਲ ਕੇ ਘਰ ਵੱਲ ਆਉਣ ਲੱਗਾ। ਭਾਈ ਤਿਲਕਾ ਜੀ ਨੂੰ ਕਿਸੇ ਨੇ ਦੱਸ ਦਿੱਤਾ ਜੋਗੀ ਤੇਰੇ ਘਰ ਵੱਲ ਆ ਰਿਹਾ ਏ। ਭਾਈ ਤਿਲਕਾ ਜੀ ਨੇ ਦਰਵਾਜ਼ਾ ਬੰਦ ਕਰ ਲਿਆ, ਉਹਨੇ ਆਵਾਜ਼ ਦਿੱਤੀ ਬਾਹਰੋਂ, ਕਹਿੰਦਾ ਭਾਈ ਤਿਲਕਾ ਜੀ ਨੂੰ, ਕਹਿੰਦੇ ਤਿਲਕਾ ਜੀ ਦੇਖੋ ਇੱਕ ਇੱਕ ਦਿਨ ਦੇ ਸਵਰਗ ਦੀ ਲਾਲਸਾ ਵਿੱਚ ਲੋਕ ਮੇਰੇ ਕੋਲ ਪਹੁੰਚੇ ਨੇ, ਅਤੇ ਤੈਨੂੰ ਸਦਾ ਲਈ ਮੈਂ ਸਵਰਗ ਦੇ ਵਿੱਚ ਵਾਸਾ ਦਵਾ ਦੇਵਾਂਗਾ, ਮੇਰੇ ਦਰਸ਼ਨ ਕਰ ਲੈ। ਅਤੇ ਭਾਈ ਤਿਲਕਾ ਜੀ ਦਾ ਜਵਾਬ ਸੀ ਅੰਦਰੋਂ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾ ਰੇ। ਮੇਰੇ ਗੁਰੂ ਦੀ ਬਾਣੀ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਜਿਹੜਾ ਗਿਆਨੀ ਹੁੰਦਾ ਹੈ ਰੱਬ ਦੇ ਨਾਮ ਵਾਲਾ, ਉਹ ਤਾਂ ਅਵਿਚਾਰੀ ਜਿਹੜੀ ਮੁਕਤੀ ਹੈ ਇਹਨੂੰ ਵੀ ਛੱਡ ਦਿੰਦਾ ਹੈ, ਕਿਉਂਕਿ ਉਹਦੀ ਪ੍ਰੀਤੀ ਪਰਮਾਤਮਾ ਦੇ ਚਰਨਾਂ ਦੇ ਨਾਲ ਹੈ। ਅਤੇ ਫਿਰ ਕਹਿਣ ਲੱਗਾ ਹੈ ਕਿ ਜੇ ਤੂੰ ਮੇਰੇ ਦੀਦਾਰ ਨਹੀਂ ਕਰਨੇ ਮੈਨੂੰ ਦੱਸ ਤੇ ਸਹੀ, ਤੂੰ ਸਿੱਖ ਕਿਹਦਾ ਹੈ, ਤੂੰ ਚੇਲਾ ਕਿਹਦਾ ਹੈ? ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਬਾਰੇ ਦੱਸਿਆ ਨਾ ਕਿ ਮੈਂ ਉਸ ਘਰ ਦੇ ਵਿੱਚ ਝਾੜੂ ਬਰਦਾਰ ਹੈ, ਅਤੇ ਫਿਰ ਕਹਿਣ ਲੱਗਾ ਕਿ ਇੱਦਾਂ ਕਰ ਹੁਣ ਮੈਂ ਤੈਨੂੰ ਦਰਸ਼ਨ ਨਹੀਂ ਦੇਣੇ, ਹੁਣ ਤੇਰੇ ਦਰਸ਼ਨ ਮੈਂ ਕਰਨੇ ਹੈ। ਐਡੇ ਉੱਚੇ ਕਿਰਦਾਰ ਵਾਲਾ ਵੀ ਇਸ ਨਗਰ ਦੇ ਵਿੱਚ ਹੈ, ਤੇਰਾ ਗੁਰੂ ਕਿੰਨਾ ਮਹਾਨ ਹੋਵੇਗਾ ਜਿਹਨੇ ਤੇਰੀ ਪਰਵਰਿਸ਼, ਤੇਰੀ ਸਿਖਲਾਈ ਜਿਹੜੀ ਇੰਨੀ ਚੰਗੇ ਢੰਗ ਨਾਲ ਕੀਤੀ ਹੈ। ਅਤੇ ਫਿਰ ਉਸ ਵੇਲੇ ਜਦੋਂ ਦਰਵਾਜ਼ਾ ਨਹੀਂ ਨਾ ਖੋਲ੍ਹਿਆ, ਫਿਰ ਵੀ ਫਿਰ ਕਹਿਣ ਲੱਗਿਆ ਤੇਰੇ ਗੁਰੂ ਦਾ ਵਾਸਤਾ ਹੀ ਮੈਨੂੰ ਇੱਕ ਵਾਰੀ ਦੀਦਾਰ ਦੇ ਦੇ, ਮੈਨੂੰ ਵੀ ਆਪਣੇ ਵਰਗਾ ਭਾਈ ਤਿਲਕੇ ਬਣਾ ਲੈ। ਅਤੇ ਭਾਈ ਤਿਲਕਾ ਜੀ ਫਿਰ ਦਰਵਾਜ਼ਾ ਖੋਲ੍ਹ ਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਦੋਂ ਵਾਸਤਾ ਪਿਆ, ਦਰਵਾਜ਼ਾ ਖੋਲ੍ਹ ਕੇ ਮਿਲਦੇ ਨੇ। ਅਤੇ ਫਿਰ ਉਸ ਵੇਲੇ ਕਿਹਾ ਸੀ ਇਹ ਤਾਕਤ ਮੇਰੇ ਕੋਲ ਨਹੀਂ ਹੈ, ਜੇ ਤੂੰ ਵੀ ਇਹੋ ਜਿਹਾ ਜੀਵਨ ਲੈਣਾ ਚਾਹੁੰਦਾ ਫਿਰ ਗੁਰੂ ਦੇ ਕੋਲ ਆ ਜਾ, ਗੁਰੂ ਦੀ ਮੱਤ ਨੂੰ ਧਾਰਨ ਕਰ ਲੈ। ਅਤੇ ਇਹ ਕਿਉਂਕਿ ਜਿਹੜਾ ਭਾਈ ਗੁਰਦਾਸ ਜੀ ਨੇ ਦੱਸਿਆ ਹੈ, ਮਾਨ ਸਰੋਵਰ ਪਰਮਹੰਸ ਗੁਰਮੁਖ ਸ਼ਬਦ ਸੁਰਤ ਲਿਵ ਲਾਏ, ਜਿਹਦੀ ਸੁਰਤ ਪਰਮਾ ਗੁਰੂ ਦੇ ਸ਼ਬਦ ਦੁਆਰਾ ਪਰਮਾਤਮਾ ਦੇ ਨਾਮ ਦੇ ਨਾਲ ਲੱਗ ਜਾਂਦੀ ਹੈ ਨਾ, ਉਹ ਫਿਰ ਗੁਰੂ ਦੇ ਦਰ ਤੋਂ ਇੱਧਰ ਉੱਧਰ ਨਹੀਂ ਜਾਂਦਾ ਕਿਤੇ ਵੀ। ਉਹਨੂੰ ਭਾਵੇਂ ਕਿੰਨੇ ਵੀ ਲਾਲਚ ਦਿੱਤੇ ਜਾਣ, ਭਾਵੇਂ ਖੋਪਰੀ ਉਲਤਾਰ ਦਿੱਤੀ ਜਾਵੇ, ਭਾਵੇਂ ਚੜਖੜੀਆਂ 'ਤੇ ਚਾੜ ਦਿੱਤਾ ਜਾਵੇ, ਭਾਵੇਂ ਆਰੇ ਦੇ ਨਾਲ ਤਨ ਕੱਟ ਦਿੱਤਾ ਜਾਵੇ, ਭਾਵੇਂ ਬੰਦ ਬੰਦ ਕੱਟ ਦਿੱਤਾ ਜਾਵੇ, ਭਾਵੇਂ 4 ਸਾਲ ਦੇ ਬੱਚੇ ਨੂੰ ਜ਼ਮੀਨ 'ਤੇ ਲਟਾ ਕੇ ਕਲੇਜਾ ਕੱਢ ਕੇ ਸ਼ਹੀਦ ਕਰਕੇ ਕਲੇਜਾ ਕੱਢ ਕੇ ਮੂੰਹ ਦੇ ਵਿੱਚ ਪਾ ਦਿੱਤਾ ਜਾਵੇ, ਉਹ ਨਹੀਂ ਡੋਲਦਾ ਫਿਰ। ਉਹ ਤਾਂ ਸਵਾ ਸਵਾ ਮਨ ਦੇ ਪੀਸਣੇ ਪੀਸ ਕੇ ਵੀ ਬੱਚਿਆਂ ਨੂੰ ਸ਼ਹੀਦ ਕਰਵਾ ਕੇ, ਟੋਟੇ ਕਰਵਾ ਕੇ, ਗਲਾਂ 'ਚ ਹਾਰ ਪਵਾ ਕੇ ਵੀ ਇੱਕੋ ਹੀ ਗੱਲ ਕਹਿੰਦੇ, ਜਦੋਂ ਸ਼ਾਮ ਨੂੰ ਬਹਿ ਕੇ ਬਾਣੀ ਪੜ੍ਹਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਹੈ ਗੁਰਮੁਖ ਦਾ ਜੀਵਨ, ਜੋ ਗੁਰੂ ਸਾਹਿਬ ਜੀ ਨੇ ਦੱਸਿਆ ਸੀ ਨਾ ਭਗਤ ਰਤਨਾਵਲੀ ਦੇ ਅੰਦਰ, ਕਿ ਗੁਰਮੁਖ ਦਾ ਸੁਭਾਅ ਇਹ ਹੈ ਕੋਈ ਮਾੜਾ ਵੀ ਉਹਦੇ ਨਾਲ ਕਰੇ ਉਹਨਾਂ ਨਾਲ ਮਾੜਾ ਨਹੀਂ ਕਰਦਾ, ਉਹ ਮਾੜੇ ਨਾਲ ਵੀ ਚੰਗਾ ਕਰਦਾ ਹੈ। ਹੁਣ ਜਦੋਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਉਹਨਾਂ ਸਾਡੀਆਂ ਮਾਤਾਵਾਂ ਨੂੰ ਇਹ ਸਵਾ ਸਵਾ ਮਨ ਦੇ ਪੀਸਣੇ ਦਿੱਤੇ, ਚੱਕੀਆਂ ਦੇ ਨਾਲ ਕਣਕ ਪੀ ਕੇ ਆਟਾ ਬਣਾਉਣਾ, ਅਤੇ ਕੁਝ ਜਿਹੜੀ ਹੈ ਕੁਝ ਹਿੱਸਾ ਫੁਲਕੇ ਦਾ ਰੋਟੀ ਦਾ ਦੇਣਾ ਖਾਣ ਲਈ, ਕੁਝ ਪਾਣੀ ਦੇਣਾ, ਅਤੇ ਫਿਰ ਬੱਚੇ ਵੀ ਸ਼ਹੀਦ ਕਰਕੇ ਉਹਨਾਂ ਦੇ ਜਦੋਂ ਹਾਰ ਪਵਾ ਦਿੱਤੇ, ਅਤੇ ਪੁੱਛਿਆ ਜਾਓ ਉਹ ਮਾਤਾਵਾਂ ਰੋਂਦੀਆਂ ਹੋਣਗੀਆਂ, ਹੁਣ ਮੰਨ ਜਾਣਗੀਆਂ ਇਸਲਾਮ ਧਰਮ ਕਬੂਲ ਕਰਨ ਨੂੰ, ਸਿੱਖ ਧਰਮ ਨੂੰ ਛੱਡ ਜਾਣਗੀਆਂ, ਜਾ ਕੇ ਦੇਖੋ ਕਿੰਨਾ ਕੁ ਵਰਲਾਪ ਕਰ ਰਹੀਆਂ ਨੇ। ਅਤੇ ਸੂਈਆਂ ਨੇ ਜਾ ਕੇ ਕਿਹਾ ਸੀ, ਕਹਿੰਦੇ ਜਨਾਬ ਉਹਨਾਂ ਦਾ ਰੋਣਾ ਤਾਂ ਛੱਡੋ, ਉਹ ਤਾਂ ਏਡੀ ਚੜ੍ਹਦੀ ਕਲਾ ਦੇ ਵਿੱਚ ਨੇ ਕਿ ਜਦੋਂ ਉਹ ਆਪਣੇ ਖੁਦਾ ਦੇ ਆਪਣੇ ਪਰਮਾਤਮਾ ਗੁਰੂ ਦੇ ਅੱਗੇ ਅਰਦਾਸ ਕਰਦੇ ਹੈ ਨਾ, ਅਤੇ ਉਹ ਸੰਸਾਰ ਦਾ ਭਲਾ ਮੰਗਦੇ ਹੈ, ਅਤੇ ਉਸ ਭਲਾ ਜਦੋਂ ਸੰਸਾਰ ਦਾ ਮੰਗਦੇ, ਉਹ ਸੰਸਾਰ ਵਿੱਚ ਅਸੀਂ ਵੀ ਆਉਣੇ, ਜ਼ੁਲਮ ਕਰਨ ਵਾਲੇ ਵੀ ਆਉਣੇ ਆ, ਅਤੇ ਉਹ ਤਾਂ ਸਾਡਾ ਵੀ ਭਲਾ ਮੰਗਦੇ ਨੇ। ਉਹਨਾਂ ਦੇ ਸਿਧਾਂਤ ਹੀ ਇਹ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਤੇ ਸਤਿਗੁਰੂ ਜੀ ਸਮਝਾਉਂਦੇ ਇਹ ਪਰਮਹੰਸ ਦੀ ਨਿਸ਼ਾਨੀ ਹੁੰਦੀ ਹੈ, ਜਿਹੜਾ ਪਰਮਹੰਸ ਹੁੰਦਾ ਹੈ ਨਾ ਉਹ ਕਦੀ ਸਰੋਵਰਾਂ ਆਪਣੇ ਮਾਨ ਸਰੋਵਰ ਤੋਂ ਬਿਨਾਂ ਨਹੀਂ ਜਾਂਦਾ ਕਿਤੇ, ਐਵੇਂ ਨਹੀਂ ਛੱਪੜਾਂ 'ਤੇ ਜਾ ਕੇ ਬਹਿ ਜਾਂਦਾ। ਅਤੇ ਗੁਰੂ ਨੇ ਵੀ ਸਾਨੂੰ ਇਹੋ ਜਿਹਾ ਜੀਵਨ ਦਿੱਤਾ ਹੈ ਕਿ ਸੱਚਖੰਡ ਰੂਪੀ ਸਤ ਸੰਗਤ ਗੁਰੂ ਦੇ ਅਸਥਾਨ ਤੋਂ ਬਿਨਾਂ ਕੋਈ ਕਾਲੇ ਲਾਲ ਧਾਗਿਆਂ ਵਾਲੇ ਦੇ ਕੋਲ ਸਾਨੂੰ ਜਾਣ ਦੀ ਲੋੜ ਨਹੀਂ, ਕੋਈ ਗਿੱਟਿਆਂ ਦੇ ਨਾਲ ਗੁੱਟਾਂ ਦੇ ਨਾਲ ਇਹ ਧਾਗੇ ਬੰਨਣ ਦੀ ਲੋੜ ਨਹੀਂ, ਕੋਈ ਹਰੀਆਂ ਚਾਦਰਾਂ 'ਤੇ ਜਾ ਕੇ ਸਿਰ ਮੱਥਾ ਰਗੜਨ ਦੀ ਲੋੜ ਨਹੀਂ। ਗੁਰੂ ਸਾਹਿਬ ਨੇ ਤਾਂ ਗੁਰਮੁਖ ਦਾ ਜੀਵਨ ਹੀ ਇੱਦਾਂ ਦਾ ਬਣਾਇਆ, ਦੁਬਦਾ ਨਾ ਪੜ੍ਹੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਜਿਵੇਂ ਹੰਸ ਮਾਨ ਸਰੋਵਰ ਨੂੰ ਛੱਡ ਕੇ ਨਹੀਂ ਨਾ ਜਾਂਦਾ, ਇਸੇ ਤਰ੍ਹਾਂ ਹੀ ਗੁਰਮੁਖ ਸ਼ਬਦ ਵੀ ਜਿਹੜਾ ਹੈ ਉਹ ਬੜਾ ਉੱਚਾ ਹੈ, ਗੁਰੂ ਦਾ ਸਿੱਖ ਗੁਰੂ ਦੇ ਦਰ ਨੂੰ ਛੱਡ ਕੇ ਨਹੀਂ ਕਿਤੇ ਜਾਂਦਾ। ਇਸੇ ਕਰਕੇ ਸਾਨੂੰ ਸਤਿਗੁਰਾਂ ਨੇ ਗੁਰਮੁਖ ਸ਼ਬਦ ਦੱਸਿਆ, ਅਤੇ ਗੁਰਮੁਖ ਦਾ ਸੁਭਾਅ ਕੀ, ਗੁਰ ਕੀ ਮੱਤ ਤੂੰ ਲਿਹ ਆਨੇ, ਭਗਤ ਬਿਨਾ ਬਹੁ ਡੁੱਬੇ ਸਿਆਨੇ। ਸੋ ਇਸ ਕਰਕੇ ਜੋ ਭਾਈ ਗੁਰਦਾਸ ਜੀ ਨੇ ਇਹ ਗੁਰਮੁਖ ਸ਼ਬਦ ਦੇ ਬਾਰੇ ਵਰਣਨ ਕੀਤਾ ਹੈ ਨਾ, ਅਤੇ ਮਨ ਦੇ ਵਿੱਚ ਵਿਚਾਰ ਸੀ ਕਿ ਗੁਰਮੁਖ ਸ਼ਬਦ ਦੀ ਵੱਧ ਤੋਂ ਵੱਧ ਜਿਹੜੀ ਵਿਆਖਿਆ ਬਾਣੀ ਵਿੱਚ ਇਤਿਹਾਸ ਵਿੱਚ ਹੈ ਉਹ ਸਾਂਝੀ ਕੀਤੀ ਜਾਵੇ, ਕਿਉਂਕਿ ਗੁਰਮੁਖ ਸ਼ਬਦ ਕੋਈ ਆਮ ਨਹੀਂ। ਜਿਵੇਂ ਮੈਂ ਪਹਿਲਾਂ ਹੀ ਬੇਨਤੀ ਕੀਤੀ, ਗੁਰੂ ਨਾਨਕ ਸਾਹਿਬ ਜੀ ਵਾਸਤੇ ਵੀ ਗੁਰਮੁਖ ਸ਼ਬਦ ਵਰਤਿਆ ਕਿ ਗੁਰਮੁਖ ਕਲ ਵਿੱਚ ਪ੍ਰਗਟ ਹੋਊਗਾ, ਸੋ ਇਸ ਕਰਕੇ ਇਸ ਪੌੜੀ ਦੇ ਅੰਦਰ ਜਿਹੜੇ ਛੇ ਗੁਣ ਸਤਿਗੁਰਾਂ ਗੁਰਮੁਖ ਦੇ ਦੱਸੇ ਨੇ ਤਕਰੀਬਨ ਆਪਾਂ ਦੋ ਕੁ ਵਿਚਾਰੇ ਨੇ ਕੱਲ੍ਹ ਦੇ ਦੀਵਾਨਾਂ ਦੇ ਅੰਦਰ ਜਾਂ ਸਤਿਗੁਰੂ ਜਿਵੇਂ ਕਿਰਪਾ ਕਰਨ ਅਗਲੇ ਸਮੇਂ ਦੇ ਵਿੱਚ ਇਹਨਾਂ ਗੁਣਾਂ ਦੀ ਸਾਂਝ ਜਿਹੜੀ ਉਹ ਕਰਨ ਦਾ ਯਤਨ ਕੀਤਾ ਜਾਵੇਗਾ ਜੀ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਭੁੱਲ ਚੁੱਕ ਦੀ ਖਿਮਾ ਜੀ। ਸਤਿਗੁਰੂ ਸਭਨਾਂ 'ਤੇ ਭਲਾ ਕਰਨ, ਰਹਿਮਤ ਕਰਨ, ਆਪਣੇ ਨਾਮ ਬਾਣੀ ਦੇ ਨਾਲ, ਆਪਣੇ ਨਾਮ ਸਿਮਰਨ ਸੇਵਾ ਬੰਦਗੀ ਦੇ ਨਾਲ ਜੋੜ ਕੇ ਸਾਡੇ ਜੀਵਨ ਨੂੰ ਸਵਾਰ ਦੇਣ। ਉਹਦੇ ਵਾਸਤੇ ਫਿਰ ਸਾਡਾ ਵੀ ਇੱਕ ਫਰਜ਼ ਬਣਦਾ ਹੈ ਕਿ ਇਹ ਦਾਤ ਲੈਣ ਦੇ ਵਾਸਤੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਦੋਨੋਂ ਹੱਥ ਜੋੜ ਕੇ ਇਕਾਗਰ ਚਿੱਤ ਹੋ ਕੇ ਸੁਰਤ ਗੁਰੂ ਚਰਨਾਂ ਵਿੱਚ ਟਿਕਾ ਕੇ ਇਹ ਮੰਗ ਮੰਗੀਏ ਕਿ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹ ਹੋਏ ਹੋ। ਇਹ ਸਾਡੇ ਮਨ ਦਾ ਚਾਹ ਹੋਵੇ, ਇਹ ਸਾਡੇ ਮਨ ਦੀ ਉਹ ਮੰਗ ਹੋਵੇ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਭਾਈ ਸਾਹਿਬ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਸਤਿਕਾਰਯੋਗ ਭਾਈ ਖਜਾਨ ਸਿੰਘ ਜੀ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਬੱਚਿਆਂ ਦੀ ਗੁਰਮਤਿ ਕਲਾਸ ਦਾ। ਆਓ ਸਭ ਤੋਂ ਪਹਿਲਾਂ ਬੱਚਿਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ ਅਤੇ ਨਾਲ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ ਸਤਿਕਾਰਯੋਗ ਭਾਈ ਵਿਪਨਪ੍ਰੀਤ ਸਿੰਘ ਜੀ। ਆਓ ਬੱਚਿਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਉਠੀ ਗਾਣਾ ਹਰ ਗੋਲ ਸਰ ਵੀ ਜਾਂ ਪੇਪਰ ਦਾ ਪਾ ਸਰ ਗੀ ਜਾਂਦਾ ਜੇ ਮਨ ਮਾਹੀ ਨਹੀਂ ਤੇ ਵਰਸਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾ ਆਪਣਾ ਜੀ ਪ੍ਰਭਾ ਪਿਆ ਆਪਣੇ ਕੇ ਕਸ਼ਨ ਹੋਏ ਜੇ ਆਪਣਾ ਨੀ ਲੋਚੈ ਕੋਏ ਤੇ ਤੇ ਮੈਂ ਨਹੀਂ ਤੇ ਰਹਿ ਕੇ ਕਾਮ ਗਤ ਨਾਨਕ ਜਪ ਇੱਕ ਹਰ ਨਾਮ ਹੋਰੋ ਬੰਦ ਹੋਏ ਨਹੀਂ ਮੋਇਆ ਪ੍ਰਭ ਕੀ ਜਗਲ ਕਰ ਜੋ ਹੈ ਤੈਨੂੰ ਅੰਧਾ ਹੋਏ ਗਿਆ ਕੋ ਘਰ ਪੈ ਜਾ ਸਭ ਕੀ ਤੁਝ ਕਰ ਦੀਆ ਸਰਵੇ ਹਰਿ ਵੀਰ ਜੇ ਕੋ ਕਹਿ ਪ੍ਰਭ ਕੀ ਕਲਾ ਉਹਨੇ ਕਹਤਾ ਹੋਵੇ ਪ੍ਰਕਾਸ਼ ਗੁਰਦਾਸ ਮਨੋ

0: ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹਨਾਂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਕੋਈ ਰਸਨਾ ਵਾਂਝੀ ਨਾ ਰਹੇ ਜੀ, ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਵੱਡੇ ਭਾਗ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਬਿਨ ਭਾਗਾ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਰੀਜੈ ਜੀ।
1: ਜੋ ਕਿ ਵਿਚਰੈ ਜਿਨ ਸਭ ਕਿਛ ਦੀਆ, ਜੋ ਕਿ ਵਿਚਰੈ
0: ਤਨ ਤਨ ਦੂਸਰੇ ਪਾਤਸ਼ਾਹ
1: ਜੋ ਕਿ ਵਿਚਰੈ ਜੇਕਰ ਮੈਂ
0: ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸਾਰੇ ਜਾਣੇ ਗੱਜ ਵੱਜ ਕੇ ਆਖੋ ਤਨ ਤਨ ਦੂਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਤਿਨ੍ਹਾਂ ਦਾ ਕੱਲ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਣ ਦਾ ਗੁਰਿਆਈ ਪੁਰਬ ਆਪਾਂ ਨੇ ਬੜੇ ਹੀ ਪਿਆਰ ਭਾਵਨਾ ਦੇ ਨਾਲ ਮਨਾਇਆ ਹੈ। ਅੱਜ ਦੀ ਜੋ ਵਿਚਾਰ ਹੈ ਉਹ ਸਤਿਗੁਰਾਂ ਦੇ ਗੁਰਿਆਈ ਪੁਰਬ ਦੇ ਸੰਬੰਧ ਵਿੱਚ ਆਪਾਂ ਕਰਨੀ ਹੈ ਕਿ ਕਿਵੇਂ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਜੀ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ। ਦ ਜਰਨੀ ਆਫ ਭਾਈ ਲਹਿਣਾ ਟੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਵਾਟ ਥਿੰਗਸ ਚੇਂਜਡ ਐਂਡ ਹਾਓ ਦ ਟ੍ਰਾਂਸਫੋਰਮੇਸ਼ਨ ਵਾਜ਼ ਡਨ, ਵੀ ਗੋਇੰਗ ਟੂ ਟਾਕ ਅਬਾਊਟ ਦੈਟ ਟੁਡੇ। ਜਿਹੜੀ ਸੰਗਤ ਹਾਲੇ ਵੀ ਲੰਗਰ 'ਚ ਬੈਠੀ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ, ਪਲੀਜ਼ ਕਮ ਟੂ ਦ ਦਰਬਾਰ ਹਾਲ। ਲਾਸਟ ਵੀਕ ਵੀ ਡਿਸਕਸਡ ਅਬਾਊਟ ਦ ਗੁਰਤਾ ਗੱਦੀ ਪੁਰਬ ਆਫ ਸਾਹਿਬ ਸ੍ਰੀ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ। ਵੀ ਫੋਰਚੂਨੇਟ ਦੈਟ ਟੂ ਗੁਰਪੁਰਬਸ ਦੇ ਕੇਮ ਇਨ ਦ ਕੰਜ਼ੈਕਟਿਵ ਵੀਕਸ, ਦੋ ਸਤਿਗੁਰਾਂ ਦੇ ਗੁਰਿਆਈ ਪੁਰਬ ਕੰਜ਼ੈਕਟਿਵ ਵੀਕਸ ਦੇ ਵਿੱਚ ਆਏ। ਨੈਕਸਟ ਟੂ ਨੈਕਸਟ ਪਿਛਲੇ ਵੀਕ ਚੌਥੇ ਪਾਤਸ਼ਾਹ ਦਾ, ਇਸ ਵੀਕ ਦੂਸਰੇ ਪਾਤਸ਼ਾਹ ਦਾ ਆਪਾਂ ਮਨਾ ਰਹੇ ਹਾਂ। ਸੋ ਵਿਚਾਰ ਕਰੀਏ ਕਿ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗੁਰਿਆਈ ਉੱਪਰ ਬਿਰਾਜਮਾਨ ਕਿਵੇਂ ਹੋਏ। ਸਾਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਪਵੇਗਾ ਕਿ ਮਹਾਰਾਜ ਗੁਰਿਆਈ ਪੁਰਬ ਤੋਂ ਗੁਰਿਆਈ ਉੱਪਰ ਬੈਠਣ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਮਿਲਦੇ ਕਿਵੇਂ ਨੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਭਾਈ ਜੋਧ ਜੀ ਪਾਠ ਕਰ ਰਹੇ ਸਨ, ਗੁਰਬਾਣੀ ਦਾ ਪਾਠ ਕਰੀ ਜਾ ਰਹੇ ਸਨ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਉਦੋਂ ਭਾਈ ਲਹਿਣਾ ਦੇ ਰੂਪ ਦੇ ਵਿੱਚ ਸਨ, ਗੁਰਿਆਈ ਤੇ ਹਲੇ ਨਹੀਂ ਸੀ ਬਿਰਾਜਮਾਨ ਹੋਏ। ਬਾਣੀ ਸੁਣੀ ਅਤੇ ਮਨ ਨੂੰ ਇੱਕ ਅਗੰਮੀ ਇੱਕ ਰੂਹਾਨੀ ਸ਼ਾਂਤੀ ਦੀ ਆਈ ਟਿਕਾ ਮਹਿਸੂਸ ਹੋਇਆ। ਉਹਨਾਂ ਨੇ ਬੇਨਤੀ ਕੀਤੀ ਕਿ ਭਾਈ ਜੋਤ ਜੀ ਇਹ ਤੁਸੀਂ ਕੀ ਪੜ੍ਹ ਰਹੇ ਸੀ, ਉਹ ਵੀ ਰੀਡਿੰਗ। ਭਾਈ ਜੋਤ ਜੀ ਨੇ ਦੱਸਿਆ ਕਿ ਇਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਕਿਉਂਕਿ ਉਸ ਸਮੇਂ ਸਤਿਗੁਰੂ ਜੀ ਕਰਤਾਰਪੁਰ ਦੀ ਧਰਤੀ ਉੱਪਰ ਸਨ, ਇਹ ਉਹਨਾਂ ਦੀ ਬਾਣੀ ਹੈ। ਕਿਉਂਕਿ ਗੁਰੂ ਅੰਗਦ ਦੇਵ ਜੀ ਪਹਿਲਾਂ ਭਾਈ ਲਹਿਣੇ ਦੇ ਰੂਪ ਦੇ ਵਿੱਚ ਦੇਵੀ ਦੇ ਉਪਾਸ਼ਕ ਮੰਨੇ ਗਏ ਨੇ, ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ, ਪਰ ਮਨ ਨੂੰ ਟਿਕਾ ਨਹੀਂ ਸੀ, ਸੰਗਤ ਨੂੰ ਲੈ ਕੇ ਜਾਂਦੇ ਸੀ ਤੇ ਜਥੇ ਦੇ ਜਥੇਦਾਰ ਸਨ। ਉਹਨਾਂ ਦੇ ਮਨ ਵਿੱਚ ਆਇਆ ਕਿ ਕਿਆ ਚੀਜ਼ ਹੈ, ਐਸੀ ਕਿਹੜੇ ਸ਼ਬਦ ਨੇ, ਕਿਹੜੀ ਬਾਣੀ ਹੈ, ਇਹ ਸੁਣਦਿਆਂ ਹੀ ਮਨ ਨੂੰ ਟਿਕਾ ਆ ਜਾਂਦਾ, ਸ਼ਾਂਤ ਹੋ ਜਾਂਦਾ, ਠੰਡ ਪੈ ਜਾਂਦੀ ਹੈ। ਪਤਾ ਲੱਗਿਆ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਕਹਿੰਦੇ ਮਨ ਦੇ ਵਿੱਚ ਇੱਛਾ ਉੱਠੀ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕਰੀਏ, ਜਾ ਕੇ ਸੇਵਾ ਕਰੀਏ, ਉਹਨਾਂ ਦੇ ਚਰਨਾਂ ਦੇ ਉੱਪਰ ਨਮਸਕਾਰ ਕੀਤੀ ਜਾਵੇ। ਮਨ ਬਣਾ ਲਿਆ, ਜਥਾ ਲੈ ਕੇ ਤੁਰ ਪਏ ਕਰੋ। ਕਰਤਾਰਪੁਰ ਸਾਹਿਬ ਜੋ ਕਿ ਅੱਜ ਪਾਕਿਸਤਾਨ ਦੇ ਵਿੱਚ ਹੈ, ਸਤਿਗੁਰੂ ਇੱਕ ਅਸਥਾਨ ਬਣਾ ਕੇ ਥੋੜਾ ਜਿਹਾ ਕਹਿ ਲਓ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉੱਥੇ ਮਹਾਰਾਜ ਜੋਤ ਜਗਾ ਰਹੇ ਸਨ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜਥੇ ਨੂੰ ਲੈ ਕੇ ਚਲ ਜਾ ਰਹੇ ਨੇ, ਮਹਾਰਾਜ ਘੋੜੇ ਉੱਪਰ ਨੇ, ਗੁਰੂ ਅੰਗਦ ਦੇਵ ਜੀ ਘੋੜੇ ਉੱਪਰ ਸਵਾਰ ਨੇ। ਜਦੋਂ ਕਰਤਾਰਪੁਰ ਸਾਹਿਬ ਦੀ ਜੂਹ ਦੇ ਵਿੱਚ ਆਉਂਦੇ ਨੇ ਉਦੋਂ ਅੱਗੇ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਉਹਨਾਂ ਨੂੰ ਮਿਲ ਪੈਂਦੇ ਨੇ। ਕਿਉਂਕਿ ਸਾਧ ਸੰਗਤ ਇੱਥੇ ਇਹ ਸਾਖੀ ਆਪਾਂ ਕਹਾਣੀ ਥੋੜ੍ਹੀ ਜਿਹੀ ਸਾਖੀ ਜਿਹੜੀ ਹੈ ਇਹ ਸੌਖੀ ਜਿਹੀ ਲੈ ਜਾਂਦੇ ਹਾਂ ਪਰ ਇਹਦੇ ਡੂੰਘੇ ਅਰਥ ਹਨ ਕਿ ਜਿਹੜੀ ਗੁਰਤਾ ਗੱਦੀ ਉੱਪਰ ਜਾਣ ਦਾ ਸਫ਼ਰ ਹੈ ਉੱਪਰ ਬਿਰਾਜਮਾਨ ਹੋਣ ਦਾ ਸਫ਼ਰ ਹੈ ਇਹ ਉਦੋਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਲੈਣ ਆਉਂਦੇ ਨੇ ਕਿ ਜਦੋਂ ਕੋਈ ਆਪ ਤੋਂ ਵੱਡਾ ਹੋਵੇ ਜਾਂ ਸਤਿਕਾਰਯੋਗ ਹੋਵੇ ਅਸੀਂ ਉਹਨਾਂ ਨੂੰ ਰਿਸੀਵ ਕਰਨ ਜਾਂਦੇ ਹਾਂ ਸਾਡਾ ਕੋਈ ਪਿਆਰਾ ਹੋਵੇ ਅਸੀਂ ਉਹਨਾਂ ਨੂੰ ਰਿਸੀਵ ਕਰਨ ਜਾਂਦੇ ਹਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਾਣੀ ਜਾਣ ਸਨ ਕਿ ਅੱਜ ਕਿ ਸਾਡੇ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਿਆਈ ਦੇ ਉੱਪਰ ਬਿਰਾਜਮਾਨ ਹੋਣਗੇ ਮਹਾਰਾਜ ਅੱਗੇ ਉਹਨਾਂ ਨੂੰ ਲੈਣ ਜਾਂਦੇ ਨੇ ਪਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਨਹੀਂ ਪਤਾ ਭਾਈ ਲਹਿਣਾ ਜੀ ਨੂੰ ਨਹੀਂ ਪਤਾ ਕਿ ਗੁਰੂ ਨਾਨਕ ਦੇਵ ਜੀ ਨੇ ਉਹ ਪੁੱਛਦੇ ਨੇ ਉਹਨਾਂ ਨੂੰ ਹੀ ਪੁੱਛਦੇ ਨੇ ਕਿ ਭਾਈ ਅਸੀਂ ਸੁਣਿਆ ਹੈ ਬਾਬਾ ਜੀ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇੱਥੇ ਇਸ ਏਰੀਏ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਅਸਥਾਨ ਕਿੱਥੇ ਹੈ ਭਾਈ ਲਹਿਣਾ ਜੀ ਨੇ ਬੇਨਤੀ ਕੀਤੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਕਿ ਪੁਰਖਾ ਇੱਦਾਂ ਕਰੋ ਤੁਸੀਂ ਸਾਡੇ ਮਗਰ ਮਗਰ ਆਓ ਅਸੀਂ ਤੁਹਾਨੂੰ ਰਸਤਾ ਦਿਖਾਉਂਦੇ ਹਾਂ ਤੁਰੇ ਜਾਂਦੇ ਨੇ ਗੱਲਾਂ ਬਾਤਾਂ ਕਰਦੇ ਨੇ ਪਰਮੇਸ਼ਰ ਦੀਆਂ ਰੱਬ ਦੀਆਂ ਜਦੋਂ ਮਹਾਰਾਜ ਦਾ ਸਥਾਨ ਆਉਂਦਾ ਹੈ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਭਾਈ ਇੱਦਾਂ ਕਰੋ ਤੁਸੀਂ ਆਇਓ ਐਡਾ ਦੂਰੋਂ ਆਇਓ ਥੱਕ ਕੇ ਹੋਣੇ ਆ ਆਪਦੀ ਜਿਹੜੀ ਘੋੜੀ ਆ ਨਾ ਉਹਨੂੰ ਇੱਥੇ ਦਰਖਤ ਦੇ ਨਾਲ ਬੰਨ ਦਿਓ ਆਪਦਾ ਹੱਥ ਮੂੰਹ ਧੋ ਲਓ ਫਰੈਸ਼ ਅਪ ਹੋ ਜਾਓ ਅਤੇ ਆ ਜਾਓ ਫਿਰ ਤੁਹਾਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਰਸ਼ਨ ਕਰਾਉਂਦੇ ਹਾਂ ਇੰਨੇ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅੰਦਰ ਅਸਥਾਨ ਦੇ ਉੱਪਰ ਜਾ ਕੇ ਬਿਰਾਜਮਾਨ ਹੁੰਦੇ ਨੇ ਭਾਈ ਲਹਿਣਾ ਜੀ ਘੋੜੀ ਦੇ ਉੱਪਰ ਉਤਰੇ ਘੋੜੀ ਤੋਂ ਉਤਰੇ ਘੋੜੀ ਨੂੰ ਬੰਨਿਆ ਹੱਥ ਪੈਰ ਧੋਤੇ ਜਲ ਪਾਣੀ ਪੀਤਾ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਅੰਦਰ ਜਾਂਦੇ ਨੇ ਜਦੋਂ ਜਾਂਦੇ ਨੇ ਤਾਂ ਕੀ ਦੇਖਦੇ ਨੇ ਕਿ ਉਹੀ ਬਜ਼ੁਰਗ ਜਿਹੜਾ ਮੈਨੂੰ ਇੱਥੇ ਲੈ ਕੇ ਆਇਆ ਉਹੀ ਸਾਹਮਣੇ ਬਿਰਾਜਮਾਨ ਹੋਏ ਹੋਏ ਮਨ ਵਿੱਚ ਕਹਿ ਲਓ ਇੱਕ ਤੜਪ ਜੀ ਉੱਠ ਖੜੀ ਕਿ ਇਹ ਮੇਰੇ ਤੋਂ ਕੀ ਹੋ ਗਿਆ ਕਿ ਮੈਂ ਤਾਂ ਇਹਨਾਂ ਦੇ ਦਰਸ਼ਨ

ਉਹਨਾਂ ਨੂੰ ਚੁੱਕਿਆ। ਕਹਿੰਦੇ ਕੋਈ ਨੀ ਭਾਈ ਪੁਰਖਾ, ਅਸੀਂ ਤੁਹਾਡਾ ਦੇਣਾ। ਇਹ ਬਚਨ ਕਹੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ, ਵੀ ਓ ਯੂ, ਅਸੀਂ ਤੁਹਾਡਾ ਦੇਣਾ ਹੈ, ਤੁਸੀਂ ਸਾਥੋਂ ਲੈਣਾ। ਤੁਸੀਂ ਸਾਨੂੰ ਕੋਈ ਚੀਜ਼ ਬਖਸ਼ਿਸ਼ ਕੀਤੀ ਹੈ, ਤੁਹਾਡੇ ਤੁਹਾਨੂੰ ਗਾਹਾਂ ਵਾਪਸ ਕਰਨੀ। ਅਸੀਂ ਕਿਹੜੀ ਗੱਲ ਸੀਗੀ ਸਾਧ ਸੰਗਤ ਜੀ, ਗੁਰਿਆਈ ਦੀ ਗੱਲ ਕਰਦੇ ਸੀ ਮਹਾਰਾਜ। ਉਦੋਂ ਭਾਈ ਲੈਣੇ ਜੀ ਨੂੰ ਨਹੀਂ ਪਤਾ ਕਿ ਮਹਾਰਾਜ ਕਾਹਦੀ ਗੱਲ ਕਰਦੇ ਨੇ। ਇੱਥੋਂ ਇੱਕ ਹਿੰਟ ਮਿਲ ਜਾਂਦਾ ਕਿ ਜਿਹੜੀ ਜੋਤ ਅੱਗੇ ਗਾਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ 'ਚ ਪ੍ਰਵੇਸ਼ ਹੋਣੀ ਹੈ, ਗੁਰੂ ਨਾਨਕ ਦੇਵ ਜੀ ਪਹਿਲਾਂ ਹੀ ਇਸ਼ਾਰਾ ਕਰ ਗਏ ਸੀ ਜਦੋਂ ਪਹਿਲੀ ਵਾਰ ਮਿਲੇ ਨੇ। ਮਹਾਰਾਜ ਨੇ ਬੇਨਤੀ ਕੀਤੀ ਕਿ ਭਾਈ ਤੁਸੀਂ ਸਾਥੋਂ ਲੈਣਾ, ਅਸੀਂ ਤੁਹਾਨੂੰ ਦੇਣਾ। ਤੇ ਜਿਹੜੇ ਲੈਣ ਆਉਂਦੇ ਹੁੰਦੇ ਨੇ ਨਾ, ਉਹ ਚੜ੍ਹ ਕੇ ਆਉਂਦੇ ਨੇ ਘੋੜਿਆਂ 'ਤੇ ਚੜ੍ਹ ਕੇ ਆਉਂਦੇ, ਜਿਹਨੇ ਦੇਣਾ ਹੋਵੇ ਉਹ ਪੈਦਲ ਹੀ ਹੁੰਦੇ ਨੇ। That I owe you. That's why it's totally fine. ਜਦੋਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਏ ਮਹਾਰਾਜ ਜੀ ਸੰਗਤ ਕੀਤੀ, ਬਾਕੀ ਸੰਗਤ ਜਿਹੜੀ ਸੀ ਉਹਨਾਂ ਨੂੰ ਕਹਿਤਾ ਵੀ ਤੁਸੀਂ ਭਾਈ ਜਾਓ ਅੱਗੇ, ਅਸੀਂ ਮਹਾਰਾਜ ਦੇ ਇੱਥੇ ਚਰਨਾਂ ਵਿੱਚ ਰਹਿਣਾ, ਇੱਥੇ ਆਪਣਾ ਜਿਹੜਾ ਹੈ ਸਮਾਂ ਆਪਣਾ ਇੱਥੇ ਬਤੀਤ ਕਰਨਾ, ਸਾਨੂੰ ਇੱਥੇ ਟਿਕਾਏ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਉਸ ਦਿਨ ਤੋਂ ਹੀ ਸਤਿਗੁਰਾਂ ਦੀ ਸੇਵਾ ਵਿੱਚ ਲੱਗ ਗਏ। ਫਿਰ ਮਹਾਰਾਜ ਜੀ ਨੇ, ਕਿਉਂਕਿ ਸਤਸੰਗਤ ਦੁਨੀਆਂ ਨੂੰ ਇੱਕ ਰੀਤ ਹੁੰਦੀ ਹੈ ਸਮਝਾਉਣ ਦੀ, ਪ੍ਰੈਕਟੀਕਲ ਕਰਕੇ ਦਿਖਾਉਣਾ ਹੁੰਦਾ ਹੈ। ਗੁਰੂ ਨਾਨਕ ਦੇਵ ਸਾਹਿਬ ਸਭ ਜਾਣੀ ਜਾਣ ਸਨ, ਉਹਨਾਂ ਨੂੰ ਕੋਈ ਦੁਨੀਆਂ ਤੋਂ ਕੋਈ ਲੁਕੋ ਨਹੀਂ, ਉਹਨਾਂ ਤੋਂ ਕੋਈ ਵੀ ਲੁਕੋ ਨਹੀਂ ਆਪ ਤੋਂ ਵੀ। ਦੁਨੀਆਂ ਨੂੰ ਸਮਝਾਉਣ ਵਾਸਤੇ ਮਹਾਰਾਜ ਜੀ ਨੇ ਕੀ ਕੀਤਾ, ਇੱਕ ਸਿੱਖ ਅਤੇ ਗੁਰੂ ਦਾ ਰਿਸ਼ਤਾ ਕੀ ਹੈ, ਵਾਟ ਇਜ਼ ਦਾ ਰਿਲੇਸ਼ਨ ਬਿਟਵੀਨ ਅ ਸਿੱਖ ਐਂਡ ਦ ਗੁਰੂ, ਤੇ ਕਿਹੜੇ ਕਿਹੜੇ ਪੈਮਾਨੇ ਉੱਪਰ ਸਿੱਖ ਨੂੰ ਖਰਾ ਉਤਰਨਾ ਪੈਂਦਾ ਹੈ। ਔਰ ਦ ਪੈਰਾਮੀਟਰਸ ਦੈਟ ਡਿਸਾਈਡ ਦੈਟ ਸਿੱਖ ਇਜ਼ ਕੱਚਾ ਔਰ ਪੱਕਾ, ਵੀ ਕੱਚਾ ਸਿੱਖ ਹੈ ਜਾਂ ਪੱਕਾ ਸਿੱਖ ਹੈ, ਇਹਦੀ ਪਛਾਣ ਕਿਵੇਂ ਹੋਵੇ। ਸਤਿਗੁਰਾਂ ਨੇ ਫਿਰ ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਉਹਨਾਂ ਨੂੰ ਤਿਆਰ ਕਰਨ ਵਾਸਤੇ ਉਹਨਾਂ ਦੇ ਟੈਸਟ ਲੈਣੇ ਸ਼ੁਰੂ ਕੀਤੇ। ਸਲਾਈਡਾਂ ਤੇ ਆਪ ਜੀ ਦੇਖ ਰਹੇ ਹੋ ਕਿ ਕਿਹੜੇ ਕਿਹੜੇ ਟੈਸਟ ਸਤਿਗੁਰਾਂ ਨੇ ਲਏ। ਨੈਕਸਟ ਲਾਈਕ ਚਲਾਇਓ। ਸੋ ਸਭ ਤੋਂ ਪਹਿਲਾਂ ਮਹਾਰਾਜ ਨੇ ਕਿਰਪਾ ਕੀਤੀ ਕਿ ਕਿਉਂਕਿ ਸਤਿਗੁਰੂ ਆਪ ਖੇਤੀਬਾੜੀ ਕਰਦੇ ਰਹੇ ਨੇ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਚਾਹੇ ਮਹਾਰਾਜ ਜੀ ਨੇ ਚਾਰ ਉਦਾਸੀਆਂ ਵੀ ਕੀਤੀਆਂ ਨੇ, ਪਰ ਮਹਾਰਾਜ ਜੀ ਨੇ ਖੇਤੀ ਦਾ ਵੀ ਸਾਨੂੰ ਸੁਨੇਹਾ ਦਿੱਤਾ ਹੈ, ਸਾਨੂੰ ਕਿਰਤ ਕਰਨ ਦਾ ਵੀ ਮਹਾਰਾਜ ਜੀ ਨੇ ਹੁਕਮ ਬਖਸ਼ਿਸ਼ ਕੀਤਾ ਹੈ। ਆਪਾਂ ਤਿੰਨ ਸੁਨਹਿਰੀ ਗੋਲਡਨ ਰੂਲਸ ਪੜ੍ਹਦੇ ਹਾਂ ਨਾ ਸਿੱਖੀ ਦੇ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਜੇ ਕਿਰਤ ਨਹੀਂ ਕਰਾਂਗੇ ਤਾਂ ਵੰਡਾਂਗੇ ਕਾਹਦੇ ਵਿੱਚ, ਕਿਰਤ ਕਮਾਈਆਂ ਕਰਨੇ ਸਾਡੇ ਲਈ ਹੁਕਮ ਹੈ ਸਤਸੰਗਤ। ਫਿਰ ਮਹਾਰਾਜ ਜੀ ਨੇ ਕੀ ਕੀਤਾ, ਪੱਠੇ ਵੱਢਣ ਦੀ ਹੁਕਮ ਕੀਤਾ ਕਿ ਤੁਸੀਂ ਐਂ ਕਰੋ, ਪੱਠੇ ਵੱਢ ਕੇ ਲਿਆਓ। ਉਸ ਸਮੇਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮਹਾਰਾਜ ਜੀ ਦੇ ਜਿਹੜੇ ਫਰਜੰਦ ਸਨ, ਉਹਨਾਂ ਦੇ ਬੇਟੇ ਦੋ ਪੁੱਤਰ ਸਨ, ਬਾਬਾ ਸ਼੍ਰੀ ਚੰਦ ਜੀ ਅਤੇ ਭਾਈ ਲਖਮੀ ਦਾਸ ਜੀ। ਪੱਠੇ ਵੱਢੇ, ਪਰ ਜਦੋਂ ਪੱਠੇ ਵੱਢੇ ਨਾ ਤਾਂ ਉਹਦੇ ਵਿੱਚ ਪੰਡਾਂ ਬੰਨੀਆਂ ਗਈਆਂ ਅਤੇ ਉਹਦੇ ਵਿੱਚੋਂ ਜਿਹੜਾ ਗੰਦਾ ਪਾਣੀ ਕਹਿ ਲਓ, ਝਿੱਕੜ ਕਹਿ ਲਓ, ਮੱਡ ਕਿਹੜਾ ਸੀਗਾ ਜਿਹੜਾ ਸੀ ਨਾ, ਇਟ ਵਾਜ਼ ਡ੍ਰਿਪਿੰਗ। ਅਤੇ ਫਿਰ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਇੱਦਾਂ ਕਰੋ ਭਾਈ, ਪੱਠਿਆਂ ਦੀ ਪੰਡ ਵੱਢੀ ਪਈ ਹੈ, ਜਾ ਕੇ ਉੱਥੇ ਲੈ ਕੇ ਜਾਓ। ਬਾਬਾ ਸ਼੍ਰੀ ਚੰਦ ਜੀ ਨੂੰ ਹੁਕਮ ਹੋਇਆ, ਤੁਸੀਂ ਜਾਓ। ਬਾਬਾ ਜੀ ਕਹਿੰਦੇ, ਮਹਾਰਾਜ ਪੱਠੇ ਤਾਂ ਗੰਦੇ ਬੜੇ ਆ, ਤਾਂ ਗਰਾਂ 'ਚੋਂ ਤਾਂ ਸਾਡੇ ਵਸਤਰ ਜਿਹੜੇ ਨੇ ਖਰਾਬ ਹੋ ਜਾਣਗੇ। ਬਾਬਾ ਲਖਮੀ ਦਾਸ ਜੀ ਨੂੰ ਬੇਨਤੀ ਕੀਤੀ, ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਫਿਰ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਭਾਈ ਲਹਿਣੇ ਦੇ ਰੂਪ ਦੇ ਵਿੱਚ ਸਨ, ਉਹਨਾਂ ਨੂੰ ਹੁਕਮ ਕੀਤਾ ਕਿ ਭਾਈ ਲਹਿਣੇ ਆ, ਹੁਣ ਤੂੰ ਜਾ। ਮਹਾਰਾਜ ਜੀ ਨੇ ਕਿਹਾ ਕਿ ਸਤ ਵਚਨ ਜੀ, ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ, ਇਹ ਸਿੱਖ ਦਾ ਬਿਰਧ ਹੈ, ਸਿੱਖ ਦਾ ਸੁਭਾਅ ਹੋਣਾ ਚਾਹੀਦਾ ਕਿ ਜੋ ਗੁਰੂ ਨੇ ਕਹਿਤਾ ਉਹਨੂੰ ਸਤ ਕਰਕੇ ਮੰਨਣਾ। ਜੇ ਮਹਾਰਾਜ ਜੀ ਨੇ ਜੋ ਹੁਕਮ ਕੀਤਾ ਸਾਧ ਸੰਗਤ, ਸਾਡੇ ਲਈ ਹੁਕਮ ਹੈ, ਅਸੀਂ ਕਿੰਤੂ ਪ੍ਰੰਤੂ ਨਹੀਂ ਕਰਨਾ। ਸਵਾਲ ਜਵਾਬ ਜਿਹੜੇ ਨੇ ਉਹ ਅਸੀਂ ਨਹੀਂ ਕਰ ਸਕਦੇ, ਸਾਡਾ ਕੰਮ ਕੀ ਹੈ,

0: ਜੋ ਗੁਰੂ ਨੇ ਕਹਿਤਾ ਉਹਨੂੰ ਇੰਨ ਬਿੰਨ ਮੰਨਣਾ। ਅਸਦੀ ਵਾਰ ਚ ਅਸੀਂ ਪੜ੍ਹਦੇ ਹਾਂ ਸਲਾਮ ਜਵਾਬ ਦੋਵੇਂ ਕਰੇ ਮੁੰਡ ਉਹ ਕੁੱਥਾ ਜਾਏ। ਕਿ ਸਾਡੀ ਅਵਸਥਾ ਕੀ ਹੈ ਕਿ ਮਹਾਰਾਜ ਜੀ ਦੀ ਗੱਲ ਜਿੰਨੀ ਕੁ ਸਾਡੇ ਕੰਮ ਦੀ ਹੋਵੇ, ਕੰਮ ਦੀ ਤਾਂ ਸਾਰੀਆਂ ਨੇ ਸਤਸੰਗ, ਜਿੰਨੀ ਕੁ ਸਾਡੇ ਵੱਸ ਦੀ ਹੋਵੇ, ਜਿੰਨੀ ਕੁ ਸਾਡੇ ਸੌਖਾ 'ਚ ਹੋਵੇ ਨਾ, ਅਸੀਂ ਵੀ ਸੀ ਐਕਸਕਿਊਜ਼ ਉੱਨੀ ਕੁ ਅਸੀਂ ਮੰਨ ਲੈਂਦੇ ਹਾਂ, ਬਾਕੀ ਗੱਲ ਛੱਡ ਦਿੰਦੇ। ਕੋਈ ਨਹੀਂ ਮਹਾਰਾਜ ਬਾਕੀਆਂ ਵਾਸਤੇ ਹੈ, ਪਰ ਇਹ ਚੀਜ਼ ਸਿੱਖਾਂ ਦੀ ਨਹੀਂ। ਮਹਾਰਾਜ ਕਹਿੰਦੇ ਸਲਾਮ ਜਵਾਬ ਤੂੰ ਐਂ ਕਰੇ, ਨਾਲੇ ਸਵਾਲ ਵੀ ਕਰੀ ਜਾਂਦੇ ਹਾਂ ਨਾਲੇ ਜਵਾਬ ਵੀ ਦੇ ਜਾਂਦੇ ਹਾਂ। ਨਹੀਂ ਨਹੀਂ, ਜੋ ਸਤਿਗੁਰਾਂ ਨੇ ਹੁਕਮ ਕੀਤਾ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਕਿ ਜਿਹਨਾਂ ਨੇ ਸਤਿਗੁਰਾਂ ਦੀ ਆਗਿਆ ਸਤ ਕਰਕੇ ਸਤ ਬਚਨ ਕਹਿ ਕੇ ਮੰਨ ਲਈ, ਉਹਨਾਂ ਦੇ ਮਹਾਰਾਜ ਕਹਿੰਦੇ ਉਹਨਾਂ ਦੀ ਕੀਤੀ ਕਮਾਈ ਸਫਲ ਹੋ ਜਾਂਦੀ ਹੈ। ਸੋ ਮਹਾਰਾਜ ਜੀ ਨੇ ਬੇਨਤੀ ਹੁਕਮ ਕੀਤਾ ਭਾਈ ਲੈਣਾ ਹੁਣ ਤੂੰ ਚੱਲ। ਭਾਈ ਲੈਣਾ ਜੀ ਨੇ ਸਤ ਬਚਨ ਕਹਿ ਕੇ ਪੰਡ ਜਿਹੜੀ ਆ ਉਹ ਸਿਰ ਦੇ ਉੱਪਰ ਚੱਕ ਲਈ। ਪੰਡ ਸਿਰ ਦੇ ਉੱਪਰ ਹੈ, ਚਿਕਟ ਡਿੱਗਦਾ, ਕੱਪੜੇ ਮੈਲੇ ਹੋ ਰਿਹਾ, ਪਰ ਕੋਈ ਪਰਵਾਹ ਨਹੀਂ, ਕਿਉਂ? ਸਤਿਗੁਰਾਂ ਦੇ ਪ੍ਰੇਮ ਵਿੱਚ ਰੰਗੇ ਹੋਏ ਨੇ। ਉਹਨਾਂ ਨੇ ਨਹੀਂ ਇਹ ਦੇਖਿਆ ਕਿ ਸਾਡੇ ਗੁਰੂ ਨੇ ਜਾਂ ਉਹਨਾਂ ਨੇ ਪਰਮੇਸ਼ਵਰ ਸਰੂਪ ਕਰਕੇ ਹੀ ਮੰਨਿਆ। ਇੱਕ ਮੈਂ ਕਿਤੇ ਪੜ੍ਹਿਆ ਸੀ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਜਿਸ ਨੇ ਵੀ ਜਿਸ ਰੂਪ ਦੇ ਅੰਦਰ ਮੰਨਿਆ ਸਤਿਗੁਰਾਂ ਨੇ, ਉਹਨਾਂ ਨੂੰ ਉਹੀ ਰੂਪ ਬਣਾ ਲਿਆ। ਕਿਸੇ ਨੇ ਕੋਈ ਆਖਿਆ ਪੂਤਣਾ, ਕੋਈ ਕਹੇ ਬੇਤਾਲਾ, ਕੋਈ ਆਖਿਆ ਆਦਮੀ, ਨਾਨਕ ਵਿਚਾਰਾ ਭਇਆ ਦੀਵਾਨਾ ਸਾਹਕਾ ਨਾਨਕ ਬਹੁਰਾਨਾ, ਕਿਸੇ ਨੇ ਆਖਿਆ ਵੀ ਇਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਬਿਰਧ ਸਰੂਪ ਦੇ ਬਜ਼ੁਰਗ ਨੇ ਸਤਿਕਾਰ ਯੋਗ, ਕਿਸੇ ਨੇ ਚੰਗਾ ਮਾੜਾ ਵੀ ਕਿਹਾ। ਬਾਬਾ ਬੁੱਢਾ ਜੀ ਦਾ ਜ਼ਿਕਰ ਆਉਂਦਾ ਕਿ ਬਾਬਾ ਜੀ ਨੇ ਉਹਨਾਂ ਨੂੰ ਬ੍ਰਹਮ ਗਿਆਨੀ ਤਾਂ ਕੀ ਸੀ ਸਮਝਿਆ ਸੀ ਪਹਿਲਾਂ, ਇਹ ਬਾਬਾ ਜੀ ਦੀ ਅਗਲੀ ਲਿਖਤ ਮੈਂ ਕਿਤੇ ਪੜ੍ਹੀ। ਤੇ ਫਿਰ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਗੁਰੂ ਕਰਕੇ ਮੰਨਿਆ ਵੀ ਪਰਮੇਸ਼ਵਰ ਸਰੂਪ ਹੈ। ਤੇ ਫਿਰ ਐਜ਼ ਅ ਰਿਜ਼ਲਟ ਜੋ ਮਹਾਰਾਜ ਜੀ ਨੂੰ ਜਿਸ ਨੇ ਜਿਹੜੀ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਪੂਜਿਆ ਉਹੀ ਰੂਪ ਮਹਾਰਾਜ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤਾ। ਬਾਬਾ ਬੁੱਢਾ ਜੀ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਸਤਿਗੁਰੂ ਪਰਮੇਸ਼ਵਰ ਸਰੂਪ ਆਪ ਮਹਾਰਾਜ ਜੀ ਨੇ ਬਣਾ ਦਿੱਤਾ। ਸੋ ਜੈਸੀ ਭਾਵਨਾ ਸੀ ਉਹ ਜੀ ਮਹਾਰਾਜ ਜੀ ਨੇ ਉਹਨਾਂ ਦੇ ਉੱਪਰ ਬਖਸ਼ਿਸ਼ ਕੀਤੀ। ਅੱਗੇ ਫਿਰ ਮਹਾਰਾਜ ਜੀ ਨੇ ਇੱਕ ਹੋਰ ਟੈਸਟ ਲੈਣ ਦੀ ਕੋਸ਼ਿਸ਼ ਜੋ ਹੈ ਸੋਚਿਆ ਕਿ ਇੱਕ ਹੋਰ ਟੈਸਟ ਲਿਆ ਜਾਵੇ। ਬੜਾ ਮੌਸਮ ਖਰਾਬ ਹੋਇਆ, ਮੀਂਹ ਆਇਆ, ਬੱਦਲਬਾਜ਼ੀ ਹੋਈ ਤੇ ਕੰਧ ਢਹਿ ਗਈ। ਫਿਰ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਕੰਧ ਜਿਹੜੀ ਹੈ ਉਹ ਸਾਰੀ ਕੀਤੀ ਜਾਵੇ, ਬਾਛੜ ਜਿਹੜੀ ਉਹ ਅੰਦਰ ਆ ਰਹੀ ਹੈ, ਪਾਣੀ ਅੰਦਰ ਆਵੇਗਾ। ਹੁਕਮ ਕੀਤਾ ਬਾਬਾ ਪ੍ਰੀਤ ਚੰਦ ਜੀ ਨੂੰ ਕਿ ਤੁਸੀਂ ਐਂ ਕਰੋ ਕੰਧ ਬਣਾਓ, ਪੁੱਤਰ ਜੀ ਕੰਧ ਬਣਾਓ। ਬਾਬਾ ਜੀ ਨੇ ਜਵਾਬ ਦੇ ਦਿੱਤਾ, ਕਹਿੰਦੇ ਮਹਾਰਾਜ ਮੀਂਹ ਬੜਾ ਪੈਂਦਾ, ਕੰਧ ਬਣਾਵਾਂਗੇ ਫਿਰ ਢਹਿ ਜਾਵੇਗੀ, ਮੀਂਹ ਹਟ ਲੈਣ ਦਿਓ ਫਿਰ ਬਣਾ ਦਿੰਦੇ। ਗੁਰੂ ਨਾਨਕ ਦੇਵ ਜੀ ਟਰਨ ਟੂ ਭਾਈ ਬਾਬਾ ਲਖਮੀ ਦਾਸ ਜੀ, ਉਹਨਾਂ ਨੇ ਵੀ ਫਿਰ ਦੁਬਾਰਾ ਜਵਾਬ ਦੇ ਦਿੱਤਾ। ਤੀਸਰੇ ਹਿੱਸੇ ਵਿੱਚ ਭਾਈ ਲਹਿਣਾ ਜੀ ਨੂੰ ਹੁਕਮ ਹੋਇਆ ਕਿ ਭਾਈ ਲਹਿਣਾ ਜੀ ਹੁਣ ਤੁਸੀਂ ਕੰਧ ਬਣਾਓ। ਉਹਨਾਂ ਨੇ ਜਦੀ ਝੱਟ ਪਾਟੇ ਕਮਰ ਕਸਾ ਕੀਤਾ ਤੇ ਕਹਿੰਦੇ ਸਤ ਵਚਨ ਮਹਾਰਾਜ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ, ਕਿਉਂਕਿ ਸਤਿਗੁਰਾਂ ਦਾ ਹੁਕਮ ਸੀ ਨਾ ਕਿ ਕੰਧ ਬਣਾਓ। ਉਹਨਾਂ ਇਹ ਨਹੀਂ ਦੇਖਿਆ ਕਿ ਮੀਂਹ ਪੈਂਦਾ, ਕੰਧ ਬਣਾਈ ਫਿਰ ਢਹਿਗੀ, ਫਿਰ ਬਣਾਈ ਫਿਰ ਢਹਿਜਿਆ ਕਰੇ, ਫਿਰ ਬਣਾਈ। ਮਹਾਰਾਜ ਕਹਿੰਦੇ ਸਾਡੀ ਹਲੇ ਪ੍ਰਸੰਨਤਾ ਨਹੀਂ ਹੋਈ, ਦੁਬਾਰਾ ਫਿਰ ਬਣਾਓ, ਫਿਰ ਦੁਬਾਰਾ ਉਸਾਰੀ ਕੀਤੀ। ਕਹਿਣ ਤੋਂ ਭਾਵ ਕੇ ਦੇਖਣਾ ਚਾਹੁੰਦੇ ਸੀ, ਦੁਨੀਆਂ ਨੂੰ ਵੀ ਸਮਝਾਉਣਾ ਚਾਹੁੰਦੇ ਸੀ ਕਿ ਭਾਈ ਗੁਰਸਿੱਖ ਕਿਹੋ ਜਿਹੇ ਹੁੰਦੇ ਨੇ, ਕਿ ਗੁਰੂ ਜਿੰਨੀ ਮਰਜ਼ੀ ਪਰਚੇ ਪਾ ਲਵੇ, ਕਿੰਨੇ ਮਰਜ਼ੀ ਟੈਸਟ ਲੈ ਲਵੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕਿਆ ਨਾ ਕੋਏ, ਅਸੀਂ ਆਪਾਂ ਸਾਰੇ ਪੜ੍ਹਦੇ ਹਾਂ ਨਾ ਕਬੀਰ ਕਸੌਟੀ ਰਾਮ ਕੀ ਝੂਠਾ ਟਿਕਿਆ ਨਾ ਕੋਏ, ਕਿ ਜਦੋਂ ਕੋਈ ਦੁੱਖ ਆਉਂਦਾ ਨਾ ਸਤਸੰਗਤ ਜੀ, ਉਦੋਂ ਮਹਾਰਾਜ ਜੀ ਟੈਸਟ ਲੈ ਰਹੇ ਹੁੰਦੇ ਨੇ। ਜਦੋਂ ਮਨ ਅੰਦਰ ਸਾਡੇ ਪੰਜ ਵਿਕਾਰ ਤੰਗ ਕਰਦੇ ਨੇ ਨਾ, ਟੇਕ ਇਟ ਐਜ਼ ਅ ਟੈਸਟ ਦੈਟ ਗੁਰੂ ਸਾਹਿਬ ਇਜ਼ ਜਜਿੰਗ ਅਸ, ਹੀ ਇਜ਼ ਟੈਸਟਿੰਗ ਅਸ, ਸਾਨੂੰ ਮੌਕਾ ਦੇ ਰਹੇ ਨੇ ਆਪਣੇ ਆਪ ਨੂੰ ਸਾਬਤ ਕਰਨ ਦਾ, ਟੂ ਪ੍ਰੂਵ ਆਰਸੈਲਵਸ। ਤੇ ਜਿਹੜੇ ਗੁਰਸਿੱਖ ਹੁੰਦੇ ਨੇ ਉਹ ਟੈਸਟ ਉੱਪਰ ਕਦੇ ਭੱਜਦੇ ਨਹੀਂ। ਹੁਣ ਮੇਰੇ ਵਿਦਿਆਰਥੀ ਵੀ ਵਿੱਚ ਬੈਠੇ ਨੇ, ਇਹਨਾਂ ਨੂੰ ਵੀ ਪਤਾ ਹੋਵੇਗਾ ਕਿ ਜਿਹੜੇ ਸੰਥਿਆ ਕਰਦੇ ਨੇ ਨਾ ਕਿ ਜਦੋਂ ਪਾਠ ਪੜਾਇਆ ਜਾਂਦਾ ਜੇ ਅਭਿਆਸ ਨਹੀਂ ਕਰਾਂਗੇ ਤਾਂ ਫਿਰ ਮੁੜ ਕੇ ਜਦੋਂ ਸੁਣਨ ਦੀ ਵਾਰੀ ਆਉਂਦੀ ਹੈ ਫਿਰ ਭੱਜਦੇ ਨੇ ਅੰਨਾ ਕੰਨੀ ਕਰਦੇ ਨੇ ਜੇ ਅਸੀਂ ਅਭਿਆਸ ਨਹੀਂ ਕੀਤਾ ਸਾਨੂੰ ਆਉਂਦਾ ਨਹੀਂ ਪਰ ਜਿਹੜੇ ਅਭਿਆਸ ਕਰਦੇ ਨੇ ਉਹਨਾਂ ਨੂੰ ਫਿਰ ਭਲੀ ਪ੍ਰਕਾਰ ਪਤਾ ਹੁੰਦਾ ਹਾਂਜੀ ਤਿਆਰ ਹਾਂ ਜੀ ਕਿੱਥੋਂ ਮਰਜ਼ੀ ਪਾਠ ਸੁਣ ਲਓ ਉਸੇ ਤਰੀਕੇ ਦੇ ਨਾਲ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਵੀ ਜਿਹੜਾ ਸਤਿਗੁਰਾਂ ਦਾ ਹੁਕਮ ਸੀ ਉਹ ਮੰਨਿਆ ਤੇ ਫਿਰ ਦੁਬਾਰਾ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ। ਅੱਗੇ ਚੱਲ ਕੇ ਮਹਾਰਾਜ ਜੀ ਨੇ ਹੋਰ ਪਰਚੇ ਪਾਏ। ਤੁਰੇ ਜਾਂਦੇ ਮਹਾਰਾਜ ਗੰਦੇ ਪਾਣੀ ਦੇ ਵਿੱਚ ਨਾ ਗੜਵਾ ਰੋੜ ਦਿੱਤਾ, ਡਿੱਗਿਆ। ਮਹਾਰਾਜ ਜੀ ਨੇ ਦਿਖਾ ਦਿੱਤਾ ਕਿ ਸਾਡਾ ਗੜਵਾ ਡਿੱਗਿਆ। ਹੁਕਮ ਕੀਤਾ ਕਿ ਭਾਈ ਕੱਢ ਕੇ ਲਿਆਓ। ਸਾਰੇ ਭੱਜ ਗਏ, ਸਾਰੇ ਹੀ ਛੱਡ ਕੇ ਚਲੇ ਗਏ। ਕਹਿੰਦੇ ਮਹਾਰਾਜ ਜੀ ਗੰਦਾ ਪਾਣੀ ਬਹੁਤ ਹੈ, ਸਾਡੇ ਤੋਂ ਨੀ ਕੋਈ ਨੀ ਨਵਾਂ ਲੈ ਲਾਂਗੇ। ਭਾਈ ਲੈਣੇ ਜੀ ਨੂੰ ਹੁਕਮ ਹੋਇਆ ਸਤ ਬਚਨ ਜੀ, ਉਸੇ ਸਮੇਂ ਇਹ ਨਹੀਂ ਦੇਖਿਆ ਕੀ ਪਾਇਆ ਕੀ ਨਹੀਂ ਪਾਇਆ। He didn't see that what he was wearing. Straight, ਉਹਨਾਂ ਨੇ ਸਿੱਧਾ ਜਾ ਕੇ ਛਾਲ ਮਾਰ ਦਿੱਤੀ ਤੇ ਮਹਾਰਾਜ ਦਾ ਗੜਵਾ ਕੱਢ ਕੇ ਲਿਆਏ। ਐਸੇ ਕਈ ਟੈਸਟ ਸਤਿਗੁਰਾਂ ਨੇ ਲਏ, ਪਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਆਪਣੇ ਸਿਦਕ ਦੇ ਉਹ ਨਹੀਂ ਡੋਲੇ, ਆਪਣੇ ਸਬਰ ਤੋਂ ਨਹੀਂ ਡੋਲੇ। ਹਰੇਕ ਟੈਸਟ ਦੇ ਵਿੱਚੋਂ ਚੰਗੇ ਨੰਬਰਾਂ ਦੇ ਨਾਲ ਪਾਸ ਹੁੰਦੇ ਰਹੇ। ਫਿਰ ਸਤਿਗੁਰਾਂ ਨੇ ਫੈਸਲਾ ਕੀਤਾ ਕਿ ਹੁਣ ਇੱਕ ਫਾਈਨਲ ਟੈਸਟ ਲਿਆ ਜਾਵੇ, ਫਿਰ ਵੀ ਦੇਖ ਤਾਂ ਲਈਏ ਕਿ ਬਾਕੀਆਂ ਦੇ ਨਾਲੋਂ ਗੁਰੂ ਅੰਗਦ ਦੇਵ ਜੀ ਵੱਖਰੇ ਕਿਵੇਂ ਨੇ। ਲੋਕਾਂ ਨੂੰ ਸਮਝਾ ਦਈਏ ਕਿ ਗੁਰੂ ਅੰਗਦ ਦੇਵ ਜੀ ਹਾਊ ਇਜ਼ ਹੀ ਡਿਫਰੈਂਟ ਫਰੋਮ ਦਾ ਰੈਸਟ ਆਫ ਦਾ ਸਿੱਖਸ। ਫਿਰ ਮਹਾਰਾਜ ਜੀ ਨੇ ਇੱਕ ਫਾਈਨਲ ਟੈਸਟ ਲਿਆ, ਉਹਦਾ ਜ਼ਿਕਰ ਆਉਂਦਾ ਸਾਧ ਸੰਗਤ ਜੀ ਉਹਦੀ ਉਥਾਨਕਾ ਜਿਹੜੀ ਹੈ ਸ੍ਰੀ ਰਾਗ ਦੇ ਅੰਦਰ ਸ਼ਬਦ ਆਉਂਦਾ ਹੈ ਅੰਗ ਨੰਬਰ 24 ਦੇ ਉੱਪਰ, ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਏਕ ਸਵਾਨ ਦੋਏ ਸਵਾਨੀ ਨਾਲ ਮਹਾਰਾਜ ਜੀ ਨੇ ਫਿਰ ਕੀ ਕੀਤਾ, ਇੱਕ ਭਿਆਨਕ ਜਿਹਾ ਰੂਪ ਬਣਾ ਲਿਆ, ਡਰਾਵਣਾ ਜਿਹਾ ਰੂਪ ਬਣਾ ਲਿਆ ਕਹਿ ਲਓ, ਕੱਪੜੇ ਉਦਾਂ ਦੇ ਅਟਾਇਰ ਪਾ ਲਿਆ। ਮਹਾਰਾਜ ਜੀ ਨੇ ਹੱਥ ਵਿੱਚ ਸ਼ਸਤਰ ਫੜ ਲਏ, ਸੋਟਾ ਫੜ ਲਿਆ, ਇੱਕ ਧਾਨਕ ਕਹਿੰਦੇ ਨੇ ਇੱਕ ਸ਼ਿਕਾਰੀ ਨੂੰ, ਸ਼ਿਕਾਰੀ ਵਾਲਾ ਭੇਸ ਬਣਾ ਲਿਆ ਮਹਾਰਾਜ ਜੀ ਨੇ। ਸ਼ਿਕਾਰੀਆਂ ਕੋਲ ਕੀ ਹੁੰਦੇ ਨੇ, ਕੁੱਤੇ ਵੀ ਹੁੰਦੇ ਨੇ। ਮਹਾਰਾਜ ਜੀ ਨੇ ਕੁੱਤੇ ਕੁੱਤੀਆਂ ਨਾਲ ਲੈ ਲਈਆਂ। ਬਾਣੀ ਚ ਜ਼ਿਕਰ ਆਉਂਦਾ ਏਕ ਸਵਾਨ ਦੋਏ ਸਵਾਨੀ ਨਾਲ, ਇੱਕ ਕੁੱਤਾ ਦੋ ਕੁੱਤੀਆਂ ਦੋ ਤਿੰਨ। ਮਹਾਰਾਜ ਜੀ ਨਾਲ ਲੈ ਕੇ ਨਾ ਜੰਗਲ ਵੱਲ ਨੂੰ ਤੁਰ ਪਏ, ਗੁਰਸਿੱਖ ਉਹਨਾਂ ਦੇ ਮਗਰ ਮਗਰ, ਵਿੱਚੇ ਬਾਬਾ ਬੁੱਢਾ ਜੀ ਵੀ ਹਨ, ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣੇ ਦੇ ਰੂਪ ਵਿੱਚ ਉਹ ਵੀ ਨਾਲ ਹਨ। ਮਹਾਰਾਜ ਜੀ ਜਾਂਦੇ ਨੇ ਨਾ, ਮਹਾਰਾਜ ਜੀ ਨੇ ਸੰਗਤ ਨੂੰ ਕਹਿਤਾ ਕਿ ਭਾਈ ਮੁੜ ਜਾਓ, ਜਿਹੜੇ ਮੇਰੇ ਪਿਆਰੇ ਨੇ ਸਿਰਫ ਉਹ ਆਓ, ਬਾਕੀ ਚਲੇ ਜਾਓ। ਥੋੜੇ ਬਹੁਤ ਜਿਹੜੇ ਮਾੜੇ ਮੋਟੇ ਮਹਾਰਾਜ ਦੇ ਸਰੂਪ ਤੋਂ ਡਰ ਗਏ ਨਾ ਕਿ ਮਹਾਰਾਜ ਜੀ ਅੱਜ ਤਾਂ ਪਤਾ ਨਹੀਂ ਕੀ ਕੌਤਕ ਕਰ ਰਹੇ ਨੇ, ਇੰਨਾ ਭਿਆਨਕ ਰੂਪ ਬਣਾਇਆ ਮਹਾਰਾਜ ਜੀ ਨੇ, ਡਰਾਵਣਾ ਭੇਸ ਬਣਾਇਆ, ਕਈ ਡਰ ਗਏ। ਜਿਹੜੇ ਸਿਰਫ ਉਨੇ ਕੁ ਤੱਕ ਸੀਮਿਤ ਹੁੰਦੇ ਨੇ ਨਾ, ਉਹ ਫਿਰ ਉਨਾ ਕੁ ਪਰਪਸ ਪੂਰਾ ਹੋ ਗਿਆ ਤੇ ਦਿਵਨ ਪੈਕ। ਫਿਰ ਮਹਾਰਾਜ ਜੀ ਨੇ ਕੀ ਕਰਿਆ, ਤੁਰੇ ਜਾਂਦੇ ਨੇ ਜੰਗਲ ਦੇ ਵਿੱਚ, ਸਾਰੇ ਸਿੱਖ ਜਿਹੜੇ ਹੈਗੇ ਨੇ ਮਗਰ ਫੋਲੋ ਕਰੀ ਜਾਂਦੇ ਨੇ। ਇੱਕ ਜਗ੍ਹਾ ਆਈ, ਮਹਾਰਾਜ ਜੀ ਨੇ ਕੌਤਕ ਕਰ ਦਿੱਤਾ ਕਿ ਉੱਥੇ ਬੜੇ ਸਾਰੇ ਸਿੱਕੇ ਪਏ ਨੇ, ਕਾਫੀ ਮਾਇਆ ਪਈ ਹੈ। ਜਿਹੜੇ ਮਹਾਰਾਜ ਦੇ ਪਿਆਰੇ ਸਨ ਨਾ, ਉਹ ਨਾਲ ਨਾਲ ਮਹਾਰਾਜ ਤੁਰੇ ਗਏ, ਉਹਨਾਂ ਨੇ ਇਗਨੋਰ ਕਰਦਾ, ਕੋਈ ਨੀ ਪੈਸਾ ਪਿਆ। ਕੁਛ ਕੁ ਜਿਹੜੇ ਸੀ ਉਹ ਪੈਸਾ ਲੈ ਕੇ ਕਹਿੰਦੇ ਹੁਣ ਚਲੋ ਪੈਸਾ ਮਿਲ ਗਿਆ ਹੁਣ ਘਰ ਨੂੰ ਚੱਲੀਏ। ਫਿਰ ਅੱਗੇ ਜਾਂਦੇ ਨੇ ਮਹਾਰਾਜ ਜੀ, ਤੁਰੀ ਜਾਂਦੇ ਨੇ ਗੁਰਸਿੱਖ ਨਾਲ ਨੇ। ਫਿਰ ਅੱਗੇ ਜਾਂਦੇ ਨੇ, ਅੱਗੇ ਦਿਖਾਉਂਦੇ ਨੇ ਮਹਾਰਾਜ, ਫਿਰ ਚਾਂਦੀ ਦੇ ਸਿੱਕੇ ਪਏ ਹੁੰਦੇ ਨੇ ਬਹੁਤੇ ਜਿਹੜੇ ਨੇ, ਉਹ ਚਾਂਦੀ ਦੇ ਸਿੱਕੇ ਲੈ ਕੇ ਉਹ ਵੀ ਘਰਾਂ ਨੂੰ ਵਾਪਸ ਆ ਜਾਂਦੇ ਨੇ। ਕਈਆਂ ਦੇ ਮਨ ਚ ਲਾਲਚ ਆਉਂਦਾ ਕਿ ਮਾਇਆ ਵੀ ਦੇਖ ਲਈ, ਚਾਂਦੀ ਦੇ ਸਿੱਕੇ ਵੀ ਦੇਖ ਲਏ, ਹੁਣ ਅੱਗੇ ਦੇਖਦੇ ਆ ਮਹਾਰਾਜ ਕੀ
1: ਦਿਖਾਉਂਦੇ ਨੇ।
0: ਅੱਗੇ ਜਾਂਦੇ ਨੇ, ਸੋਨੇ ਦੇ ਸਿੱਕੇ ਪਏ ਹੁੰਦੇ ਨੇ ਸਾਈਡ ਤੇ, ਬਾਕੀਆਂ ਦੇ ਮਨ ਦੇ ਵਿੱਚ ਆਉਂਦਾ ਕਿ ਹੁਣ ਸੋਨੇ ਤੋਂ ਉੱਪਰ ਤਾਂ ਕੁਛ ਵੀ ਨੀ, ਕਹਿੰਦੇ ਹੁਣ ਸੋਨਾ ਲਈਏ ਤੇ ਹੁਣ ਘਰਾਂ ਨੂੰ ਚੱਲੀਏ। ਸਾਰੇ ਮੁੜ ਗਏ, ਪਰ ਕੇਵਲ ਬਾਬਾ ਬੁੱਢਾ ਜੀ, ਭਾਈ ਲਹਿਣਾ ਜੀ ਇਹ ਨਾਲ ਖੜੇ ਰਹੇ, ਭਾਈ ਬਾਲਾ ਜੀ ਵੀ ਸਨ। ਇਹ ਤਿੰਨ ਗੁਰਸਿੱਖ ਜਿਹੜੇ ਨੇ ਇਹ ਸਤਿਗੁਰਾਂ ਦੇ ਨਾਲ ਰਹੇ, ਬਾਕੀ ਜਿਹੜੇ ਨੇ ਵਾਪਸ ਮੁੜ ਗਏ, ਕਿਉਂਕਿ ਭਾਈ ਮਰਦਾਨਾ ਜੀ ਉਸ ਸਮੇਂ ਜਿਹੜੇ ਨੇ ਅਕਾਲ ਚਲਾਣਾ ਕਰ ਗਏ ਸਨ, ਇਸ ਕਰਕੇ ਉਹ ਨਹੀਂ ਸਹੀ। ਕੇਵਲ ਤਿੰਨ ਗੁਰਸਿੱਖ ਮਹਾਰਾਜ ਦੇ ਨਾਲ ਰਹਿ ਗਏ, ਬਾਕੀ ਸਾਰੇ ਮੁੜ ਗਏ। ਮਹਾਰਾਜ ਜੀ ਹੋਰ ਅੱਗੇ ਗਏ, ਮਹਾਰਾਜ ਜੀ ਨੇ ਅੱਗੇ ਜਾ ਕੇ ਨਾ ਡਾਂਕ ਮਾਈ,
1: ਨਰਵੈਰ ਨੰਕਾਰ ਜਿੰਜ ਪਿਆ
0: ਡਾਂਕ ਮਾਈ, ਮਹਾਰਾਜ ਜੀ ਨੇ ਡਰਾਇਆ। ਭਾਈ ਬਾਲਾ ਜੀ ਦੀ ਜਨਮ ਸਾਖੀ ਦੇ ਵਿੱਚ ਜ਼ਿਕਰ ਆਉਂਦਾ ਕਿ ਉਸ ਸਮੇਂ ਬਾਬਾ ਬੁੱਢਾ ਜੀ ਤੇ ਭਾਈ ਬਾਲਾ ਜੀ ਉਹ ਸਹਿਮ ਗਏ ਕਿ ਇਹੋ ਮਹਾਰਾਜ ਕੀ ਕੁੱਤ ਕਰਨ ਲੱਗੇ ਨੇ। ਉਹ ਕਹਿੰਦੇ ਜਾ ਕੇ ਅਸੀਂ ਲੁਕ ਗਏ, ਕੇਵਲ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਸਰੂਪ ਉਹੀ ਖੜੇ ਰਹੇ। ਗੁਰੂ ਅੰਗਦ ਦੇਵ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਪੁੱਛਿਆ, ਲੈਣਿਆ ਤੂੰ ਨੀ ਜਾਣਾ? ਸਾਰੇ ਭੱਜ ਗਏ, ਸਾਰੇ ਪਦਾਰਥ, ਕਿਸੇ ਨੇ ਪੈਸਾ ਚੱਕ ਲਿਆ, ਕਿਸੇ ਨੇ ਸੋਨਾ ਲੈ ਲਿਆ, ਕਿਸੇ ਨੇ ਚਾਂਦੀ ਲੈ ਲਈ, ਤੈਨੂੰ ਕੀ ਚਾਹੀਦਾ? ਭਾਈ ਲਹਿਣਾ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਕੀ ਚਾਹੀਦਾ? ਮੈਨੂੰ ਸਿਰਫ ਤੁਸੀਂ ਚਾਹੀਦੇ,
1: ਮਹਾਰਾਜ
0: ਕਹਿੰਦੇ
1: ਸਤਿਗੁਰੂ ਸ਼ਰਾਪ
0: ਅਸੀਂ ਚਾਹੀਦੇ ਹਾਂ। ਹਾਂ ਮਹਾਰਾਜ
1: ਨਜ਼ਰ ਕਰ,
0: ਤੁਸੀਂ ਚਾਹੀਦੇ
1: ਸੁਆਬ ਗੀਤ ਸਭ ਉਗੜ ਆਏ, ਉਹ ਜਿਹਾ
0: ਕਹਿੰਦੇ ਜਾ
1: ਤੇਹਾ ਪਾਏ,
0: ਆ ਮੁਰਦਾ ਪਿਆ
1: ਜਾ
0: ਕੇ ਖਾਣਾ ਸ਼ੁਰੂ ਕਰ ਦੇ।
1: ਗੱਲਾਂ ਕਰੇ ਘਨੇਰੀਆਂ
0: ਭਾਈ ਅੰਗਦ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ ਸੱਤ ਬੱਚੇ
1: ਜੀ ਨਾ ਪਵੇ।
0: ਗੁਰੂ ਅੰਗਦ ਦੇਵ ਜੀ ਜਾਂਦੇ ਨੇ, ਉਹ ਦੇਖਦੇ ਨੇ ਚਾਰੋ ਪਾਸਿਓਂ, ਸੋਚੀ ਪੈ ਜਾਂਦੇ ਨੇ, ਕੋਲ ਬੈਠ ਜਾਂਦੇ ਨੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਲੈਣਾ ਕੀ ਸੋਚਦਾ? ਵਾਟ ਆਰ ਯੂ ਥਿੰਕਿੰਗ? ਈਟ, ਖਾ ਇਹਨੂੰ। ਕੀ ਗੱਲ, ਡਰ ਲੱਗਦਾ? ਕਹਿੰਦੇ ਮਹਾਰਾਜ ਮੈਂ ਤਾਂ ਤੁਹਾਡਾ ਹੁਕਮ ਦਾ ਵੇਟ ਕਰ ਰਿਹਾ ਕਿ ਸਿਰ ਵਾਲੇ ਪਾਸੇ ਖਾਣਾ ਕਿ ਪੈਰਾਂ ਵੱਲ ਨੂੰ ਖਾਣਾ। ਮੈਂ ਤਾਂ ਮਹਾਰਾਜ ਤੁਹਾਡਾ ਹੁਕਮ ਦੀ ਵੇਟ ਕਰ ਰਿਹਾ, ਤੁਸੀਂ ਮੈਨੂੰ ਕਹਿ ਤਾਂ ਦਿੱਤਾ ਕਿ ਜਾ ਕੇ ਖਾ ਮੁਰਦੇ ਨੂੰ, ਪਰ ਮਹਾਰਾਜ ਮੈਂ ਤਾਂ ਤੁਹਾਡੇ ਹੁਕਮ ਦੀ ਵੇਟ ਕਰ ਰਿਹਾ। ਕਹਿੰਦੇ ਪੈਰਾਂ ਵੱਲੋਂ ਖਾ। ਕਹਿੰਦੇ ਸੱਤ ਬਚਨ ਭਾਈ ਲੈਣਾ ਜੀ ਕੀ ਕਰਦੇ ਨੇ? ਕੱਪੜਾ ਚੁੱਕਦੇ ਨੇ, ਥੱਲੇ ਕੀ ਦੇਖਦੇ ਨੇ? ਥੱਲੇ ਕਿਹੜਾ ਪ੍ਰਸ਼ਾਦੀ ਦੇਗ ਬਣਾ ਕੇ ਰੱਖੀ ਹੁੰਦੀ ਹੈ? ਦੇਗ ਜਿਹੜੀ ਹੈ, ਦੇਗ ਰੱਖੀ ਹੁੰਦੀ ਹੈ ਸਾਰੀ। ਭਾਈ ਲੈਣਾ ਜੀ ਕੀ ਕਰਦੇ ਨੇ? ਛੱਕ ਲੈਂਦੇ ਨੇ। ਸਤਿਗੁਰੂ ਪ੍ਰਸੰਨ ਹੋ ਜਾਂਦੇ ਨੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬੜੇ ਖੁਸ਼ ਹੋਏ, ਪ੍ਰਸੰਨ ਦੇ ਵਿੱਚ ਹੋਏ। ਕਿਰਪਾ ਦੇ ਘਰ ਵਿੱਚ ਆ ਕੇ ਸਤਿਗੁਰੂ ਜੀ ਭਾਈ ਲਹਿਣਾ ਜੀ ਨੂੰ ਚੁੱਕਦੇ ਨੇ ਤੇ ਚੁੱਕ ਕੇ ਆਪਦੀ ਛਾਤੀ ਨਾਲ ਲਾ ਲੈਂਦੇ ਨੇ ਤੇ ਹੁਕਮ ਕਰਦੇ ਨੇ, ਲਹਿਣਿਆ ਅੱਜ ਤੱਕ ਤੂੰ ਲਹਿਣਾ ਸੀ, ਪਰ ਸਾਡੇ ਅੰਗਾਂ ਨੂੰ ਹੁਣ ਤੂੰ ਲੱਗ ਗਿਆ ਹੈ, ਅਸੀਂ ਤੈਨੂੰ ਅੰਗੀਕਾਰ ਕਰ ਲਿਆ ਹੈ, ਅੱਜ ਤੋਂ ਬਾਅਦ ਤੂੰ ਲਹਿਣਾ ਨਹੀਂ, ਤੂੰ ਅੰਗਦ ਹੋ ਗਿਆ। ਉਸ ਸਮੇਂ ਫਿਰ ਸਤਿਗੁਰਾਂ ਨੇ ਇਹ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਸਾਡੀ ਗੁਰਿਆਈ ਜਿਹੜੀ ਹੈ ਇਸ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹੋਣਗੇ। ਮਹਾਰਾਜ ਜੀ ਨੇ ਕਿਰਪਾ ਕੀਤੀ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਉੱਪਰ ਬਿਠਾਉਂਦੇ ਨੇ ਤੇ ਉਸ ਸਮੇਂ ਜਿਹੜਾ ਸ਼ਬਦ ਜਦੋਂ ਤੁਰਨ ਲੱਗਿਆ ਨਾ, ਉਹ ਸ੍ਰੀ ਰਾਗ ਦਾ ਜਿਹੜਾ ਸ਼ਬਦ ਆਪਾਂ ਗੱਲ ਕਰਦੇ ਹਾਂ, ਏਕ ਸਵਾਨ ਦੋਏ ਸਵਾਨੀ ਨਾਲ, ਉਹ ਕਿਵੇਂ ਸਤਿਗੁਰਾਂ ਨੇ ਉਚਾਰਨ ਕੀਤਾ, ਆਓ ਆਪਾਂ ਬੱਚਿਆਂ ਪਾਸੋਂ ਆਪਾਂ ਸਰਵਣ ਕਰੀਏ। ਸਾਰੀ ਰਸਨਾ ਸਾਰੀ ਸੰਗਤ ਨਾਲ ਗਾਇਨ ਕਰਿਓ, ਬੜਾ ਆਨੰਦ, ਸਤਿਗੁਰੂ ਕਿਰਪਾ ਕਰਨ। ਆਓ ਗੁਰਬਾਣੀ ਕੀਰਤਨ ਸਰਵਣ ਕਰੀਏ।

0: ਜਾਣਿਆ ਆਏ ਕੋ ਰਵੇ ਆ।
1: ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ
0: ਇੱਕ ਮੰਨਿਆ
1: ਇਸ ਸ਼ਬਦ ਦੇ ਅੰਦਰ ਸਾਡੀ ਜਿਹੜੀ ਅਵਸਥਾ ਹੈ ਅੱਗੇ ਜਾ ਕੇ ਉਹਦਾ ਜ਼ਿਕਰ ਕਰਦੇ ਨੇ। ਮਹਾਰਾਜ ਕਹਿੰਦੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਕਿ ਅਸੀਂ ਐਡੇ ਨਾ ਸ਼ੁਕਰੇ ਹੋ ਗਏ, ਅਕਿਰਤ ਕਣ ਹੋ ਗਏ, ਇਗਨੋਰੈਂਟ ਕਹਿ ਲਓ ਕਿ ਮਹਾਰਾਜ ਤੁਸੀਂ ਇੰਨਾ ਕੁਛ ਸਾਨੂੰ ਬਖਸ਼ਿਸ਼ ਕੀਤਾ ਹੈ, ਅਸੀਂ ਭੁੱਲ ਗਏ ਕਿ ਸਾਨੂੰ ਤੁਸੀਂ ਇੰਨਾ ਕੁਛ ਦਿੱਤਾ ਹੈ। ਅਸੀਂ ਫਿਰ ਕਹਿ ਦਿੰਦੇ ਹਾਂ ਨਾ ਨਲਾਇਕ ਪੁੱਤਰਾਂ ਵਾਂਗੂ ਕਿ ਮਹਾਰਾਜ ਤੁਸੀਂ ਸਾਡੇ ਲਈ ਦਿੱਤਾ ਕੀ ਹੈ, ਸਾਨੂੰ ਕੀਤਾ ਕੀ ਹੈ। ਜੇ ਕੋਈ ਬੱਚਾ ਹੁੰਦਾ ਨਾ ਨਲਾਇਕ ਪੁੱਤਰ ਹੋਵੇ, ਉਹ ਮਾਂ ਪਿਓ ਨੂੰ ਕਹਿ ਦਿੰਦਾ ਹੈ ਤੁਸੀਂ ਮੇਰੇ ਲਈ ਕੀਤਾ ਕੀ ਹੈ। ਬੱਚੇ ਛੋਟੇ ਬੈਠੇ ਨੇ ਨਾ ਪੁੱਤਰ, ਵੱਡੇ ਹੋ ਕੇ ਇਹ ਚੀਜ਼ ਨਾ ਕਦੇ ਕਹਿ ਦਿਓ ਕਿ ਮਹਾਰਾਜ ਮੰਮੀ ਡੈਡੀ ਨੂੰ ਕਿ ਤੁਸੀਂ ਵਾਟ ਡਿਡ ਯੂ ਹੈਵ ਡਨ ਫੋਰ ਅਸ। ਨਾ ਜੰਮਦੇ ਸੁਣੇ ਹੋਣਗੇ ਕਈ ਕਹਿ ਦਿੰਦੇ ਐਸੇ ਹੀ ਨਾ ਸ਼ੁਕਰਿਆਂ ਵਿੱਚੋਂ ਕੇਵਲ ਇੱਕ ਨਿਤਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਸਤਿਗੁਰਾਂ ਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸਾਰੇ ਹੀ ਬਚਨ ਮੰਨੇ ਅਤੇ ਕਮਾਏ। ਅੱਗੇ ਟੈਸਟ ਜਿਹੜਾ ਸੀ ਜਿਹੜਾ ਦੱਸਿਆ ਜਿਵੇਂ ਅਖੀਰਲਾ ਟੈਸਟ ਕਿ ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਦੇਗ ਛਕੋ ਮੁਰਦਾ ਖਾਓ, ਥੱਲੇ ਦੇਗ ਸੀ ਮਹਾਰਾਜ ਜੀ ਨੇ ਛਕ ਲਈ, ਸਤਿਗੁਰਾਂ ਨੇ ਚੁੱਕ ਕੇ ਸੀਨੇ ਦੇ ਨਾਲ ਲਾਇਆ, ਲਹਿਣੇ ਤੋਂ ਅੰਗਤ ਕਰ ਦਿੱਤੇ। ਜਦੋਂ ਮਹਾਰਾਜ ਜੀ ਨੇ ਆਪਣਾ ਰੂਪ ਹੀ ਬਣਾ ਲਿਆ ਤਾਂ ਫਿਰ ਹੋਰ ਕੀ ਚਾਹੀਦਾ ਸਾਰੀ ਸੰਗਤ। ਫਿਰ ਅੱਗੇ ਚੱਲ ਕਰਕੇ ਮਹਾਰਾਜ ਜੀ ਫਿਰ ਹੁਕਮ ਕਰਦੇ ਨੇ ਬਾਬਾ ਬੁੱਢਾ ਜੀ ਨੂੰ ਕਿ ਬਾਬਾ ਜੀ ਲਿਆਓ ਸਾਰੀ ਸਮੱਗਰੀ, ਆਪਾਂ ਤਿਲਕ ਕਰਨਾ। ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਮਹਾਰਾਜ ਜੀ ਨੇ ਤਖ਼ਤ ਦੇ ਉੱਪਰ ਬਿਰਾਜਮਾਨ ਕੀਤਾ, ਪੰਜ ਪੈਸੇ ਉਹਨਾਂ ਦੀ ਝੋਲੀ ਵਿੱਚ ਰੱਖੇ, ਨਾਰੀਅਲ ਉਹਨਾਂ ਦੀ ਝੋਲੀ ਵਿੱਚ ਰੱਖਿਆ ਅਤੇ ਪੰਜ ਪ੍ਰਕਰਮਾ ਕੀਤੀਆਂ। ਪੰਜ ਪ੍ਰਕਰਮਾ ਕਰਕੇ ਮਹਾਰਾਜ ਜੀ ਨੇ ਤਿਲਕ ਲਾਇਆ ਅਤੇ ਨਮਸਕਾਰ ਕੀਤੀ ਅਤੇ ਸਾਰੀ ਜਿਹੜੀ ਸੰਗਤ ਸੀ ਜਿੰਨੇ ਵੀ ਮਹਾਰਾਜ ਜੀ ਦੇ ਪਿਆਰੇ ਸਨ, ਸੇਵਾਦਾਰ ਸਨ, ਗੁਰਸਿੱਖ ਸਨ, ਸਾਰਿਆਂ ਨੂੰ ਹੁਕਮ ਕੀਤਾ ਕਿ ਭਾਈ ਅੱਜ ਤੋਂ ਬਾਅਦ ਸਾਡੀ ਗੁਰਤਾ ਗੱਦੀ ਉੱਪਰ ਭਾਈ ਲਹਿਣਾ ਜੀ ਜੋ ਕਿ ਹੁਣ ਗੁਰੂ ਅੰਗਦ ਦੇਵ ਸਾਹਿਬ ਜੀ ਬਣ ਚੁੱਕੇ ਨੇ ਇਹ ਬੈਠਿਆ ਕਰਨਗੇ, ਬਿਰਾਜਮਾਨ ਹੋਣਗੇ, ਇਹ ਜੋਤ ਜਗਾਉਣਗੇ। ਤੇ ਫਿਰ ਕਿਸੇ ਦਾ ਸਵਾਲ ਆਉਂਦਾ ਕਿ ਪੁੱਤਰਾਂ ਨੂੰ ਮਹਾਰਾਜ ਜੀ ਨੇ ਨਹੀਂ ਚੁਣਿਆ, ਮਹਾਰਾਜ ਜੀ ਦਾ ਜ਼ਿਕਰ ਆਉਂਦਾ ਫਿਰ ਗੁਰਬਾਣੀ ਦੇ ਵਿੱਚ ਰਾਮਕਲੀ ਕੀ ਵਾਰ ਦੇ ਵਿੱਚ ਰਾਏ ਬਲਵੰਡ ਤਥਾ ਸੱਤੈ ਡੂ ਮਾਖੀ, ਸੱਤੇ ਬਲਵੰਡ ਦੀ ਵਾਰ ਜਿਹਨੂੰ ਕਹਿੰਦੇ ਆ, ਕਹਿੰਦੇ ਨੇ ਪੁੱਤਰੀ ਕੌਲ ਨਾ ਪਾਲਿਓ ਕਰ ਪੀ ਰਹੋ ਕੰਨ ਮੁਰੱਟੀ ਹੈ, ਕਿ ਪੁੱਤਰਾਂ ਨੇ ਸਤਿਗੁਰਾਂ ਦਾ ਵਚਨ ਨਹੀਂ ਮੰਨਿਆ। ਫਿਰ ਸਤਿਗੁਰਾਂ ਨੇ ਜੋ ਆਪਣੇ ਸਿੱਖ ਨੂੰ ਆਗਿਆ ਕੀਤੀ ਸੀ, ਹੁਕਮ ਕੀਤਾ ਸੀ, ਕੇਵਲ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਉਹਦੇ ਉੱਪਰ ਨਿਤਰੇ ਸਨ, ਇਸ ਕਰਕੇ ਸਤਿਗੁਰਾਂ ਨੇ ਆਪਣੇ ਪੁੱਤਰਾਂ ਨੂੰ ਨਹੀਂ ਬਣਾਇਆ, ਗੁਰਤਾ ਗੱਦੀ ਉੱਪਰ ਬਿਠਾਇਆ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਬਿਰਾਜਮਾਨ ਕੀਤਾ। ਸਤਸੰਗਤ, ਸਤਿਗੁਰਾਂ ਦਾ ਹੁਕਮ ਸਾਨੂੰ ਵੀ ਜ਼ਿੰਦਗੀ ਦੇ ਵਿੱਚ ਕਈ ਵਾਰ ਆ ਜਾਂਦਾ ਹੈ ਅਤੇ ਸਾਡੇ ਲਈ ਵੀ ਕਈ ਵਾਰ ਚੈਲੰਜ ਬਣ ਜਾਂਦੇ ਨੇ ਕਿ ਅਸੀਂ ਹੁਣ ਮਹਾਰਾਜ ਜੀ ਦਾ ਬਚਨ ਮੰਨੀਏ ਜਾਂ ਕੀ ਕਰੀਏ, ਕਿ ਦੁਨੀਆਂ ਦੇ ਹਿਸਾਬ ਨਾਲ ਚੱਲੀਏ। ਬਹੁਤੇ ਮੈਂ ਮੇਰੇ ਹਮ ਉਮਰ ਦੇਖਿਆ ਕਿ ਜਦੋਂ ਇੰਡੀਆ 'ਤੇ ਹੁੰਦੇ ਨੇ ਨਾ ਉਦੋਂ ਬੜਾ ਸਾਫ਼ ਸੂਰਤ ਦੇ ਵਿੱਚ ਹੁੰਦੇ ਹਾਂ ਅਸੀਂ, ਬੜੀ ਚੜ੍ਹਦੀ ਕਲਾ ਦੇ ਵਿੱਚ ਹੁੰਦੇ ਹਾਂ, ਪਰ ਜਦੋਂ ਬਾਹਰਲੇ ਮੁਲਕਾਂ 'ਚ ਆ ਜਾਂਦੇ ਹਾਂ ਨਾ ਫਿਰ ਸੰਗਤ ਐਸੀ ਪੈ ਜਾਂਦੀ ਹੈ ਕਿ ਫਿਰ ਪੁੱਠੇ ਰਾਹੇ ਕੁਰਾਹੇ ਪੈ ਜਾਂਦੇ ਨੇ, ਕੇਸ ਕਤਲ ਕਰਾ ਦਿੰਦੇ ਆ ਜਾਂ ਹੋਰ ਜਿਹੜੀਆਂ ਨੇ, ਚਾਹੇ ਸੁਸਾਇਟੀ ਦੇ ਪ੍ਰੈਸ਼ਰ ਦੇ ਵਿੱਚ ਆ ਕੇ, ਚਾਹੇ ਕਾਲਜ ਸਕੂਲਾਂ ਦੇ ਵਿੱਚ ਬੱਚੇ ਟਿੱਚਰਾਂ ਕਰਦੇ ਨੇ ਕਿ ਆਹ ਕੀ ਸਿਰ ਦੇ ਉੱਤੇ ਕੀ ਬੰਨਿਆ। ਪਰ ਸਾਧ ਸੰਗਤ ਜੀ, ਦੇਵ ਗੰਧਾਰੀ ਦੇ ਅੰਦਰ ਇੱਕ ਜ਼ਿਕਰ ਆਉਂਦਾ ਹੈ, ਅਬ ਹਮ ਚਲੀ ਠਾਕੁਰ ਪਹਿਹਾਰ। ਸਾਡੇ ਅੰਦਰ ਇਹ ਜਜ਼ਬਾ ਹੋਣਾ ਚਾਹੀਦਾ ਹੈ ਕਿ ਮਹਾਰਾਜ ਜੀ ਦਾ ਹੁਕਮ ਕੀ ਹੈ। ਮਹਾਰਾਜ ਕਹਿੰਦੇ ਨੇ ਅਬ ਹਮ ਚਲੀ ਠਾਕੁਰ ਪਹਿਹਾਰ, ਕਿ ਹੁਣ ਮੈਂ ਕੀ ਹੋ ਗਈ ਸਤਿਗੁਰਾਂ ਉੱਪਰ ਹਾਰ ਗਈ, ਬਲਿਹਾਰ ਹੋ ਗਈ, ਬਲ ਹਾਰ ਦਿੱਤਾ, ਵਾਰੇ ਵਾਰੇ ਚਲੇ ਗਏ ਸਤਿਗੁਰਾਂ ਉੱਪਰ, ਸਾਰਾ ਕੁਛ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਹੁਕਮ ਮੰਨੇ ਹੋ ਗੁਰੂ ਕੇ ਰਾਹ ਗਾਵੋ ਸੱਚੀ ਬਾਣੀ। ਅਬ ਹਮ ਚਲੀ ਠਾਕੁਰ ਪੈ ਹਾਰ, ਕਿ ਸਤਿਗੁਰਾਂ ਉੱਪਰ ਅਸੀਂ ਸਾਰਾ ਕੁਛ ਹਾਰ ਚੁੱਕੇ ਹਾਂ, ਕਿ ਅੱਜ ਤੋਂ ਬਾਅਦ ਸਤਿਗੁਰੂ ਜੀ ਜੋ ਤੁਸੀਂ ਕਹੋਗੇ ਮਹਾਰਾਜ ਸਤ ਵਚਨ ਹੈ। ਇਹ ਅੱਜ ਆਪਾਂ ਆਏ ਹਾਂ, ਇਹ ਸਿੱਖਿਆ ਲੈ ਕੇ ਜਾਣੀ ਹੈ ਕਿ ਮਹਾਰਾਜ ਜੀ ਨੇ ਜੋ ਜੋ ਹੁਕਮ ਕੀਤਾ ਹੈ ਆਪਾਂ ਉਹਦੇ ਉੱਪਰ ਪਹਿਰਾ ਦੇਣਾ ਹੈ, ਬਲ ਮਹਾਰਾਜ ਤੋਂ ਮੰਗ ਕੇ ਜਾਇਓ। ਅਬ ਹਮ ਚਲੀ ਠਾਕੁਰ ਪਹਿ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਕਿ ਜਦੋਂ ਮਹਾਰਾਜ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆ ਗਏ। ਅੱਗੇ ਕਹਿੰਦੇ ਨੇ ਰਾਖ ਪ੍ਰਭੂ ਭਾਵੇਂ ਮਾਰ। ਹੁਣ ਮਹਾਰਾਜ ਅਸੀਂ ਸਾਰਾ ਕੁਛ ਤੁਹਾਡੇ ਤੋਂ ਹਾਰ ਚੁੱਕੇ ਹਾਂ, ਬਲਿਹਾਰ ਜਾ ਚੁੱਕੇ ਹਾਂ, ਐਵਰੀਥਿੰਗ ਦੈਟ ਵੀ ਹੈਡ ਵੀ ਹੈਵ ਸਰੈਂਡਰਡ ਟੂ ਯੂ ਮਹਾਰਾਜ, ਹੁਣ ਤੁਹਾਡੇ ਉੱਪਰ ਹੈ, ਰੱਖਣਾ ਰੱਖੋ, ਕੱਢਣਾ ਕੱਢ ਦਿਓ, ਮਾਰਨਾ ਮਾਰ ਦਿਓ, ਰੱਖਣਾ ਰੱਖ ਲਿਓ ਮਹਾਰਾਜ। ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਰਹਾਓ ਅੱਗੇ ਬਚਨ ਕਰਦੇ ਨੇ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਵੀ ਲੋਕ ਜਿਹੜੇ ਨੇ ਨਾ ਉਹਨਾਂ ਦੀ ਵਾਹ ਵਾਹ ਕਰਦੇ ਨੇ, ਸਿਫਤਾਂ ਕਰਦੇ ਨੇ, ਪੰਪ ਦਿੰਦੇ ਨੇ, ਪ੍ਰੇਜ਼ਸ ਜਿਹੜੀ ਲੋਕਾਂ ਦੀਆਂ ਨੇ। ਮਹਾਰਾਜ ਕਹਿੰਦੇ ਲੋਕਾਂ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਉਹਨੂੰ ਕਹਿੰਦੇ ਅੱਗ ਵਿੱਚ ਸਾੜ ਦਿਓ, ਉਹਦੇ ਤੋਂ ਉੱਪਰ ਉੱਠ ਜਾਓ, ਖਹਿੜਾ ਛੱਡ ਦਿਓ। ਵੀ ਲੋਕ ਕਹਿੰਦੇ ਨੇ ਵੀ ਭਾਈ ਸੋਹਣਾ ਨਹੀਂ ਲੱਗਦਾ ਜੇ ਦਸਤਾਰ ਨਹੀਂ ਸਜਾਈ, ਸੋਹਣਾ ਨਹੀਂ ਲੱਗਦਾ ਜੇ ਦਾੜੇ ਤੇ ਦਾੜਾ ਤੇਰਾ ਸਾਬਤ ਹੈ, ਕਟਾ ਦੇ ਕੋਈ ਨਹੀਂ। ਨਹੀਂ ਨਹੀਂ ਸਾਧ ਸੰਗਤ ਜੀ, ਇਹ ਨਹੀਂ ਕਰਨਾ। ਮਹਾਰਾਜ ਜੀ ਦਾ ਜੋ ਹੁਕਮ ਹੈ ਉਹਨੂੰ ਮੰਨਣਾ, ਸਤਿਗੁਰਾਂ ਦਾ ਸਰੂਪ ਜੋ ਸਾਨੂੰ ਬਖਸ਼ਿਸ਼ ਕੀਤਾ ਹੈ ਉਹਦੇ ਉੱਪਰ ਪਹਿਰਾ ਦੇਣਾ। ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਚਾਹੇ ਕੋਈ ਹੁਣ ਮੈਨੂੰ ਚੰਗਾ ਕਹੇ ਚਾਹੇ ਮਾੜਾ ਕਹੇ, ਆਈ ਡੋਂਟ ਕੇਅਰ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂ? ਹਮ ਤਨ ਦੀ ਉਹ ਹੈ ਢਾਰ, ਅਸੀਂ ਆਪਣਾ ਜਿਹੜਾ ਤਨ ਹੈ ਸਤਿਗੁਰਾਂ ਦੇ ਚਰਨਾਂ ਉੱਪਰੋਂ ਨਿਛਾਵਰ ਕਰ ਦਿੱਤਾ ਹੈ, ਜੋ ਮਹਾਰਾਜ ਜੀ ਕਹਿਣਗੇ ਅਸੀਂ ਉਹ ਕਮਾਉਣਾ। ਦੁਨੀਆਂ ਜੋ ਮਰਜ਼ੀ ਕਹੇ ਸਤ ਸੰਗਤ, ਗੁਰਸਿੱਖ ਉਹੀ ਹੈ ਜਿਹੜਾ ਸਤਿਗੁਰਾਂ ਦੇ ਬਚਨ ਉੱਪਰ ਪਹਿਰਾ ਦੇਵੇਗਾ। ਮਾਇਆ ਦਾ ਜ਼ਿਕਰ ਆਪਾਂ ਇੱਕ ਦਿਨ ਕੀਤਾ ਸੀ ਕਿ ਮਾਇਆ ਕੀ ਕੰਮ ਕਰਦੀ ਹੈ। ਇਹ ਮਾਇਆ ਜਿੱਤ ਹਰ ਵਿਸਰਾ, ਰੱਬ ਤੋਂ ਭੁਲਾਉਂਦੀ ਹੈ ਸਭ ਤੋਂ ਪਹਿਲਾਂ, ਮੋਹ ਉਪਜੈ, ਮੋਹ ਪੈਦਾ ਕਰ ਦਿੰਦੀ ਹੈ ਦੁਨੀਆਂ ਦਾ। ਭਾਵ ਦੂਜਾ ਲਾਇਆ, ਆਨੰਦ ਸਾਹਿਬ 'ਚ ਪੜ੍ਹਦੇ ਹਾਂ ਆਪਾਂ, ਭਾਵ ਮਤਲਬ ਇੱਕ ਹੁੰਦਾ ਭਉ ਡਰ, ਭਾਵ ਜੇ ਕੰਨਾਂ ਲੱਗ ਜਾਵੇ ਉਹ ਬਣ ਜਾਂਦਾ ਪ੍ਰੇਮ, ਪਿਆਰ, ਪਿਆਰ ਕਿਹਦਾ ਲਾ ਦਿੰਦੀ ਹੈ ਦੂਜਾ ਲਾਇਆ, ਭਾਵ ਦੂਜਾ ਲਾਇਆ ਦੂਜਿਆਂ ਦਾ, ਹੋਰ ਜਿਹੜੀ ਚੀਜ਼ਾਂ ਨੇ। ਸਰੀਰ ਨੂੰ ਸ਼ਿੰਗਾਰਨ ਤੱਕ ਸੀਮਤ ਨਹੀਂ ਰਹਿਣਾ ਸਾਧ ਸੰਗਤ, ਸਤਿਗੁਰਾਂ ਦਾ ਜੋ ਹੁਕਮ ਹੈ ਉਹਨੂੰ ਮੰਨਣਾ। ਇਹ ਪੁਰਬ ਮਨਾਏ ਸਫਲ ਤਾਂ ਹੀ ਨੇ ਕਿ ਅਸੀਂ ਉਹਦੇ ਤੋਂ ਕੋਈ ਸੇਧ ਲਈਏ, ਸਾਡੇ ਜੀਵਨ ਅੰਦਰ ਕੋਈ ਨਵਾਂ ਰੈਵੋਲਿਊਸ਼ਨ ਆਵੇ, ਨਵੀਂ ਕੋਈ ਚੇਂਜ ਆਵੇ। ਰਹੋ ਵਿਚਾਰ। ਸੋ ਅੱਗੇ ਸਤਿਗੁਰੂ ਜੀ ਫਿਰ ਮਹਾਰਾਜ ਜੀ ਨੂੰ, ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਤਗਤੀ 'ਤੇ ਬਿਰਾਜਮਾਨ ਕਰਦੇ ਨੇ, ਤਿਲਕ ਲਾਉਂਦੇ ਨੇ ਮਹਾਰਾਜ ਜੀ ਨੂੰ। ਗੁਰਿਆਈ ਪੁਰਬ ਜਿਹੜਾ ਹੈ ਉਹ ਗੁਰਿਆਈ ਹੁੰਦੀ ਹੈ, ਸੌਂਪੀ ਜਾਂਦੀ ਹੈ, ਅਤੇ ਹੁਣ ਉਸ ਤੋਂ ਬਾਅਦ 'ਚ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗੁਰਿਆਈ ਦੇਣ ਲੱਗੇ ਸਤਿਗੁਰਾਂ ਨੂੰ, ਜੋ ਹੁਕਮ ਕਰਦੇ ਨੇ, ਬਚਨ ਕਰਦੇ ਨੇ ਕਿ ਅੱਜ ਤੋਂ ਬਾਅਦ 'ਚ ਤੁਸੀਂ ਕੀ ਕਰਨਾ। ਇੱਕ ਤਾਂ ਜੋ ਗੁਰਮੁਖੀ ਲਿਪੀ ਹੈ, ਜੋ ਪੰਜਾਬੀ ਹੈ, ਕਿਉਂਕਿ ਮੌਖਿਕ ਰੂਪ ਦੇ ਵਿੱਚ ਅਸੀਂ ਲਿਖਤੀ ਰੂਪ ਦੇ ਵਿੱਚ ਹਲੇ ਡਿਵੈਲਪ ਨਹੀਂ ਸੀ ਹੋਈ, ਇਟ ਵਾਜ਼ ਜਸਟ ਵਰਬਲ, ਇਟ ਵਾਜ਼ ਨੋਟ ਅ ਪ੍ਰੋਪਰ ਇਨ ਅ ਰਿਟਨ ਫੋਰਮ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਭਾਈ ਅੱਜ ਤੋਂ ਬਾਅਦ ਤੁਸੀਂ ਗੁਰਮੁਖੀ ਲਿਪੀ ਦਾ ਜੋ ਹੈ ਉਹਨੂੰ ਡਿਵੈਲਪ ਕਰੋ, ਅਤੇ ਸਾਡੇ ਧੰਨ ਭਾਗ ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਬਹੁਤ ਕਿਰਪਾ ਸਾਡੇ 'ਤੇ ਕਿ ਸਾਨੂੰ ਜਿਹੜੀ ਹੈ ਗੁਰਮੁਖੀ ਲਿਪੀ, ਊੜਾ ਜਿਹਨੂੰ ਕਹਿੰਦੇ ਆਪਾਂ 35 ਅੱਖਰੀ, ਸਾਨੂੰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ। ਮਹਾਰਾਜ ਜੀ ਹੁਕਮ ਕਰਦੇ ਨੇ ਕਿ ਭਾਈ ਤੁਸੀਂ ਜਾਓ, ਹੁਣ ਇੱਕ ਨਵਾਂ ਗ੍ਰਾਮ ਵਸਾਓ ਜਿਸਦਾ ਨਾਮ ਰੱਖਿਆ ਗਿਆ ਖਡੂਰ ਸਾਹਿਬ। ਮਾਝੇ ਏਰੀਏ ਦੇ ਵਿੱਚ ਜਿਹੜੀ ਸੰਗਤ ਹੋਏਗੀ, ਜਿਹਨੇ ਦਰਸ਼ਨ ਕੀਤੇ ਹੋਣਗੇ, ਉਹਨਾਂ ਨੂੰ ਪਤਾ ਹੋਵੇਗਾ ਕਿ ਮਹਾਰਾਜ ਜੀ ਨੇ ਅਸਥਾਨ ਵਸਾਇਆ ਫਿਰ ਖਡੂਰ ਸਾਹਿਬ। ਅਤੇ ਖਡੂਰ ਸਾਹਿਬ ਦੀ ਐਸੀ ਮਹਾਨਤਾ ਸਤਿਗੁਰ ਸਾਧ ਸੰਗਤ ਜੀ, ਦਸਵੇਂ ਪਾਤਸ਼ਾਹ ਦੇ ਇੱਕ ਬਚਨ ਆਉਂਦਾ ਹੈ ਕਿ ਖਡੂਰ ਸਾਹਿਬ ਹਜ਼ੂਰ ਸਾਹਿਬ, ਹਜ਼ੂਰ ਸਾਹਿਬ ਖਡੂਰ ਸਾਹਿਬ, ਕਿਉਂਕਿ ਖਡੂਰ ਸਾਹਿਬ ਹਜ਼ੂਰ ਸਾਹਿਬ ਕਾਫੀ ਦੂਰ ਹੈ ਨਾ, ਤਖ਼ਤ ਹੈ ਸਾਡਾ, ਪੰਜਾਬ ਤੋਂ ਬਹੁਤ ਦੂਰ ਹੈ ਮਹਾਰਾਜ ਕਹਿੰਦੇ ਵੀ ਜਿਹੜੇ ਗੁਰਸਿੱਖ ਹਜ਼ੂਰ ਸਾਹਿਬ ਕਿਸੇ ਸਾਧਨ ਕਰਕੇ ਨਹੀਂ ਜਾ ਸਕਦੇ ਨਾ ਖਡੂਰ ਸਾਹਿਬ ਦਰਸ਼ਨ ਕਰ ਲਿਆ ਕਰੋ, ਸੇਮ ਉਹੀ ਫਲ ਹੈ। ਜੇ ਤਖਤੇ ਦੇ ਦਰਸ਼ਨ ਕਰਨ ਨੇ ਖਡੂਰ ਸਾਹਿਬ ਦਰਸ਼ਨ ਕਰ ਲਿਆ ਕਰੋ, ਹਜ਼ੂਰ ਸਾਹਿਬ ਦਾ ਫਲ ਮਿਲ ਜਾਏਗਾ। ਖਡੂਰ ਸਾਹਿਬ, ਹਜ਼ੂਰ ਸਾਹਿਬ, ਹਜ਼ੂਰ ਸਾਹਿਬ, ਖਜੂਰ ਸਾਹਿਬ। ਸੋ ਖਡੂਰ ਸਾਹਿਬ ਮਹਾਰਾਜ ਜੀ ਨੇ ਗ੍ਰਾਮ ਵਸਾਇਆ, ਗੁਰਮੁਖੀ ਲਿਪੀ ਦੀ ਜਿਹੜੀ ਹੈ ਮਹਾਰਾਜ ਜੀ ਨੇ ਡਿਵੈਲਪਮੈਂਟ ਕੀਤੀ। ਅੱਗੇ ਫਿਰ ਸਤਿਗੁਰਾਂ ਨੇ ਮੱਲ ਅਖਾੜਾ ਰਚਿਆ। ਮੱਲ ਅਖਾੜਾ ਸਮਝਦੇ ਹੋ, ਮੱਲ ਕਹਿੰਦੇ ਨੇ ਭਲਵਾਨ ਨੂੰ। ਹਾਓ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀ ਆ, ਦਈਓ ਬੈਠਾ ਵੇਖਿਆ ਆਪ ਜੀਓ। ਮਹਾਰਾਜ ਜੀ ਨੇ ਫਿਰ ਮੱਲ ਅਖਾੜਾ ਰਚਿਆ ਦੂਜੇ ਪਾਤਸ਼ਾਹ ਨੇ। ਅਤੇ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਿਰ ਜੋਤੀ ਜੋਤ ਸਮਾਉਣਾ ਕਰਦੇ ਨੇ। ਇਹ ਜੋਤੀ ਜੋਤ ਸਮਾਉਣ ਪਿੱਛੇ ਪਿੱਛੇ 'ਚ ਇੱਕ ਕੋਂਟਰੋਵਰਸੀ ਹੋਈ ਸੀ ਕਿ ਜਦੋਂ ਮਹਾਰਾਜ ਜੋਤੀ ਜੋਤ ਸਮਾਏ ਨੇ ਉਦੋਂ ਸਰੀਰ ਕਿੱਥੇ ਚਲੇ ਗਿਆ। ਇਹ ਭੁਲੇਖੇ ਵਿੱਚ ਨਾ ਰਹੀਏ, ਗੁਰੂ ਨਾਨਕ ਦੇਵ ਜੀ ਤੁਹਾਡੇ ਮੇਰੇ ਵਰਗੇ ਆਮ ਇੱਕ ਸਰੀਰ ਕਰਕੇ ਮਨੁੱਖ ਸਨ। ਮਹਾਰਾਜ ਜੀ ਨੇ ਸਿਰਫ ਸਾਨੂੰ ਸਮਝਾਉਣ ਵਾਸਤੇ ਸਰੀਰ ਰੂਪੀ ਪਰਦਾ ਰੱਖਿਆ ਸੀ ਸਤਸੰਗਤ ਜੀ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜੋਤ ਪਰਮੇਸ਼ਰ ਸਰੂਪ ਆਪ ਉਹਨਾਂ ਨੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਪਰਮੇਸ਼ਰ ਕਹਿੰਦੇ ਸਾਰੀ ਸ੍ਰਿਸ਼ਟੀ ਦੇ ਵਿੱਚ ਸਤਿਗੁਰੂ ਜੀ ਪਹਿਲਾਂ ਉਹਨਾਂ ਨੇ ਕਿਹੜੇ ਕਿਹੜੇ ਭੇਜੇ, ਉਹਨਾਂ ਨੂੰ ਭੇਜਦੇ ਭੇਜਦੇ ਆਪਦੇ ਪਹਿਲਾਂ ਕਹਿ ਲਓ ਆਫਿਸਰ ਭੇਜੇ, ਪੀਰ ਪੈਗੰਬਰ ਹੁੰਦੇ ਗਏ, ਸਾਧੂ ਸੰਤ ਮਹਾਤਮਾ ਆਏ। ਪਰ ਜਦੋਂ ਦੇਖਿਆ ਕਿ ਕਲਯੁੱਗ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ, ਫਿਰ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸਰੂਪ ਧਾਰ ਕੇ ਆਪ ਪਰਮੇਸ਼ਰ ਸਰਵ ਕਲਾ ਸਮਰੱਥ ਆਪ ਸਤਿਗੁਰੂ ਜੀ ਦਾ ਰੂਪ ਧਾਰ ਕੇ ਅਕਾਲ ਪੁਰਖ ਵਾਹਿਗੁਰੂ ਆਏ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਦੋਂ ਜੋਤੀ ਜੋਤ ਸਮਾਉਣ ਲੱਗੇ, ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਪਹਿਲਾਂ ਹੀ ਖਡੂਰ ਸਾਹਿਬ ਭੇਜ ਦਿੱਤਾ ਸੀ ਕਿ ਜਾਓ ਤੁਸੀਂ ਸੰਗਤਾਂ ਨੂੰ ਲੈ ਕੇ ਉੱਥੇ ਜਾਓ, ਕਿਉਂਕਿ ਸੰਗਤ ਤੋਂ ਸਾਧ ਸੰਗਤ ਜੀ ਇਹ ਵਿਛੋੜਾ ਜਿਹੜਾ ਹੈ, ਬੇਸ਼ੱਕ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਗੁਰਤਗਤੀ 'ਤੇ ਬਿਠਾਤਾ ਨਾ, ਪਰ ਕਈ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਜੀ ਤੱਕ ਹੀ ਸੀਮਤ ਰਹਿ ਗਏ ਸੀ, ਉਹਨਾਂ ਤੋਂ ਇਹ ਸਿਹਾ ਨਹੀਂ ਸੀ ਜਾਣਾ। ਫਿਰ ਮਹਾਰਾਜ ਜੀ ਨੇ ਕੀ ਕੀਤਾ, ਉਸ ਸਮੇਂ ਹਿੰਦੂ ਅਤੇ ਮੁਸਲਮਾਨ ਦੋ ਤਾਬਕੇ ਮਸ਼ਹੂਰ ਸਨ, ਦੋਨਾਂ ਨੂੰ ਹੁਕਮ ਕੀਤਾ ਕਿ ਭਾਈ ਅਸੀਂ ਸਰੀਰ ਦਾ ਚੋਲਾ ਤਿਆਗਣ ਲੱਗੇ ਹਾਂ, ਅਤੇ ਜੇ ਕਿਸੇ ਨੇ ਸਾਡੇ ਦਰਸ਼ਨ ਕਰਨੇ ਹੋਣ ਤਾਂ ਖਡੂਰ ਸਾਹਿਬ ਚਲੇ ਜਾਇਓ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬੈਠੇ ਨੇ, ਉਹ ਸਾਡਾ ਹੀ ਰੂਪ ਨੇ। ਇਹਦਾ ਪ੍ਰਮਾਣ ਮਿਲਦਾ ਹੈ ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚੋਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਬਾ ਮਰੀ ਨਾ ਗੋੜ ਗੁਰੂ ਅੰਗਦ ਕੇ ਹੀਏ ਮਾਹੇ, ਕਿ ਬਾਬਾ ਨਾ ਮੜੀ ਦੇ ਵਿੱਚ ਹੈ, ਨਾ ਮਟੀ ਦੇ ਵਿੱਚ ਹੈ, ਨਾ ਕਿਤੇ ਹੋਰ ਹੈ, ਕਿੱਥੇ ਹੈ, ਗੁਰੂ ਅੰਗਦ ਕੇ ਹੀਏ ਮਾਹੀ ਹੀ ਆ ਕਹਿੰਦੇ ਨੇ, ਹਿਰਦੇ ਨੂੰ, ਹਿਰਦੇ ਅੰਦਰ ਵੱਸ ਰਹੇ ਨੇ। ਵੇਅਰ ਇਜ਼ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ? ਇਨ ਦਾ ਹਾਰਟ ਆਫ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਜੇ ਕਿਸੇ ਨੇ ਦਰਸ਼ਨ ਕਰਨੇ ਹੋਣ ਖਡੂਰ ਸਾਹਿਬ ਚਲੇ ਜਾਣ। ਫਿਰ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪਣੇ ਹੱਥਾਂ ਵਿੱਚ ਫੁੱਲ ਲੈ ਕੇ ਕਹਿੰਦੇ, ਮਹਾਰਾਜ ਜੀ ਚਾਦਰ ਉੱਪਰ ਵਿਛਾ ਕਰਕੇ ਮਹਾਰਾਜ ਜੀ ਨੇ ਸਰੀਰ ਤਿਆਗ ਦਿੱਤਾ। ਜਿਹੜੇ ਮਹਾਰਾਜ ਜੀ ਦੇ ਸ਼ਰਧਾਲੂ ਸੀ ਉਹਨਾਂ ਨੇ ਕੀ ਕਰਿਆ ਕਿ ਹੁਣ ਅਸੀਂ ਮਹਾਰਾਜ ਜੀ ਦਾ ਸੰਸਕਾਰ ਕਰੀਏ। ਜਦੋਂ ਚੱਕਿਆ ਥੱਲੇ ਫੁੱਲ ਨਿਕਲੇ ਦੋ, ਇਹ ਦੱਸਣ ਵਾਸਤੇ ਕਿ ਗੁਰੂ ਨਾਨਕ ਇੱਕ ਸਰੀਰ ਨਹੀਂ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਰੀਰ ਨਹੀਂ ਸੀ, ਕੇਵਲ ਇੱਕ ਖੁਸ਼ਬੂ ਸੀ ਜਿਹੜੀ ਸਾਨੂੰ ਵੰਡਣ ਲਈ ਆਏ ਸੀ, ਪ੍ਰੇਮ ਦੀ, ਭਗਤੀ ਦੀ। ਸਾਡੇ ਉੱਪਰ ਰੰਗ ਚਾੜਨ ਵਾਸਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਸ ਜੱਗ ਉੱਪਰ ਆਏ ਸਨ। ਸਨ ਨਹੀਂ ਕਹੂੰਗਾ ਮੈਂ, ਹਨ ਕਹੂੰਗਾ, ਕਿਉਂਕਿ ਹਾਲੇ ਵੀ ਹੈਗੇ ਨੇ, ਸ਼ਬਦ ਰੂਪ ਕਰਕੇ ਸਾਡੇ ਅੰਦਰ ਸਾਡੇ ਕੋਲ ਬਿਰਾਜਮਾਨ ਨੇ। ਸੋ ਜਿਹੜੇ ਉਸ ਸਮੇਂ ਮਹਾਰਾਜ ਦੇ ਸ਼ਰਧਾਲੂ ਸੀ ਆਪਸ ਮੈਂ ਲੜ ਪਏ। ਹਿੰਦੂ ਕਹਿੰਦੇ ਸਾਡਾ ਬਾਬਾ ਸੀ, ਸਾਡਾ ਸੰਤ ਸੀ, ਮੁਸਲਮਾਨ ਕਹਿੰਦੇ ਸਾਡਾ ਪੀਰ ਸੀ, ਅਸੀਂ ਉਹਨਾਂ ਨੂੰ ਦਫਨਾਉਣਾ, ਉਹ ਕਹਿੰਦੇ ਅਸੀਂ ਸੰਸਕਾਰ ਕਰਨਾ। ਆਪਸ ਮੈਂ ਲੜ ਕੇ ਚਾਦਰ ਪਾੜ ਦਿੱਤੀ, ਦੋ ਹਿੱਸੇ ਹੋ ਗਏ, ਸਰੀਰ ਜਿਹੜਾ ਅਲੋਪ ਹੋ ਗਿਆ। ਫਿਰ ਚਾਦਰ ਦੇ ਜਿੱਥੇ ਦੋ ਫਾੜ ਹੋਈ ਉੱਥੋਂ ਹੀ ਸਤਸੰਗਤ ਜੀ ਦੋ ਮੁਲਖ ਬਣ ਗਏ। ਆਪਾਂ ਸਾਰੇ ਦੇਖਦੇ ਹਾਂ, ਕਰਤਾਰਪੁਰ ਸਾਹਿਬ ਪਰਲੇ ਪਾਸੇ ਰਹਿ ਗਿਆ, ਬਾਕੀ ਪੰਜਾਬ ਇੱਧਰ ਆ ਗਿਆ। ਚਾਦਰ ਦੇ ਹੀ ਸੰਸਕਾਰ ਕਰ ਦਿੱਤੇ ਸਤਸੰਗਤ ਜੀ, ਮਹਾਰਾਜ ਦਾ ਕਰ ਨਹੀਂ ਸਕੇ, ਚਾਦਰ ਸੰਸਕਾਰ ਕਰ ਦਿੱਤੇ, ਦੂਜਿਆਂ ਨੇ ਦਫਨਾ ਦਿੱਤੇ, ਅਤੇ ਮਹਾਰਾਜ ਜੀ ਦੇ ਜਿਹੜੇ ਸੀ ਕਹਿ ਲਓ ਅਖੀਲ ਨਿਸ਼ਾਨੀ ਸੀ ਉੱਥੇ ਹੀ ਉਹਨਾਂ ਦਾ ਸੰਸਕਾਰ ਸਥਾਨ ਬਣਾ ਦਿੱਤਾ। ਰਾਵੀ ਚੜ੍ਹ ਕੇ ਆਈ ਸਮਾਂ ਰਾਤ ਨੂੰ, ਪਾਣੀ ਆਇਆ, ਉਹਨੂੰ ਪਸੰਦ ਨਹੀਂ ਆਇਆ ਕੁਦਰਤ ਨੂੰ ਵੀ ਕਿ ਇੱਦਾਂ ਕੋਈ ਅਸਥਾਨ ਮਹਾਰਾਜ ਦਾ ਬਣਾਇਆ ਜਾਵੇ। ਪਾਣੀ ਚੜ੍ਹ ਕੇ ਆਇਆ, ਦੋਨੋਂ ਅਸਥਾਨ ਉੜ ਕੇ ਲੈ ਗਈ। ਅਤੇ ਪਰ ਅੱਜ ਸਿੰਬੋਲੀਕਲੀ ਉੱਥੇ ਬਣਾ ਦਿੱਤੇ ਗਏ ਨੇ, ਪਰ ਹਿਸਟੋਰੀਕਲੀ ਉੱਥੇ ਹੈ ਨਹੀਂ। ਅਤੇ ਐਸੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਸਾਡੇ ਵੱਡੇ ਭਾਗ, ਜਿਨ੍ਹਾਂ ਨੇ ਫਿਰ ਸਾਨੂੰ ਭੂਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਬੜਭਾਗੀ ਪਾਇਆ, ਫਿਰ ਸਾਨੂੰ ਐਸੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਉਹਨਾਂ ਦੇ ਦਰਸ਼ਨ ਹੋਏ, ਉਹਨਾਂ ਨੂੰ ਸਾਨੂੰ ਗੁਰੂ ਕਹਿਣ ਦਾ ਮੌਕਾ ਮਿਲਿਆ। ਅਤੇ ਮਹਾਰਾਜ ਜੀ ਨੇ ਫਿਰ ਗੁਰਬਾਣੀ ਦੇ ਅੰਦਰ ਉਹਨਾਂ ਦਾ ਜ਼ਿਕਰ ਆਉਂਦਾ ਹੈ, ਸਵਈਏ ਮਹੱਲੇ ਦੂਜੇ ਕੇ ਮਹਾਰਾਜ ਕਹਿੰਦੇ ਨੇ, ਦਰਸ਼ਨ ਪਰਸੇ ਗੁਰੂ ਕਹਿ, ਜਨਮ ਮਰਨ ਦੁੱਖ ਜਾਏ। ਇਹ ਸ਼ਬਦ ਆਪਾਂ ਹੁਣ ਸਾਰਿਆਂ ਨੇ ਗਾਇਨ ਕਰਨਾ, ਉਪਰੰਤ ਸਮਾਪਤੀ ਕਰਾਂਗੇ, ਕਿ ਦਰਸ਼ਨ ਪਰਸਿਆ ਗੁਰੂ ਕਹਿ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਨਾਲ ਹੀ ਜਨਮ ਮਰਨ ਦੇ ਦੁੱਖ ਚਲੇ ਜਾਂਦੇ ਨੇ। ਇੱਕ ਇਤਿਹਾਸਿਕ ਜ਼ਿਕਰ ਆਉਂਦਾ ਕਿ ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਅੰਮ੍ਰਿਤ ਵੇਲੇ ਨਿਕਲਦੇ ਸਨ ਨਾ, ਜਿਹੜੇ ਰੋਗੀ ਸੀ ਜਾਂ ਜਿਹਨਾਂ ਨੂੰ ਕੋਈ ਪ੍ਰੋਬਲਮ ਸੀ ਨਾ, ਉਹ ਮਹਾਰਾਜ ਜੀ ਦੇ ਰਾਹ ਵਿੱਚ ਬਹਿ ਜਾਂਦੇ ਸਨ ਕਿ ਮਹਾਰਾਜ ਜੀ ਆਉਣਗੇ, ਦਰਸ਼ਨ ਹੋਣਗੇ, ਸਾਡੇ ਰੋਗ ਕੱਟੇ ਜਾਣਗੇ, ਅਤੇ ਕੱਟੇ ਵੀ ਜਾਂਦੇ ਸਨ। ਇਹ ਭਾਵਨਾ ਲੈ ਕੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ ਕਰੀਏ ਕਿ ਮਹਾਰਾਜ ਸਾਡੇ ਜਿਹੜੇ ਨੇ ਸਰੀਰ ਦੇ ਰੋਗ, ਮਨ ਦੇ ਰੋਗ ਮਹਾਰਾਜ ਕੱਟ ਦਿਓ, ਅਤੇ ਯਕੀਨ ਜਾਣਿਓ ਸਤਿਗੁਰੂ ਜੀ ਕੱਟ ਵੀ ਦੇਣਗੇ। ਸੋ ਆਓ ਹੁਣ ਸਮਾਪਤੀ ਕਰੀਏ, ਸਤਿਗੁਰਾਂ ਦੀ ਉਸਤਤ ਕਰਦੇ ਹੋਇਆਂ ਭੱਟ ਸਾਹਿਬਾਨਾਂ ਨੇ ਜੋ ਸ਼ਬਦ ਉਚਾਰਨ ਕੀਤਾ ਹੈ ਉਹਦੇ ਆਪਾਂ ਗਾਇਨ ਕਰੀਏ, ਕਿਉਂਕਿ ਮੁੱਖ ਵਾਕ ਲੈਂਦੇ ਹੋਏ ਨਾ ਆਪਾਂ ਅਕਸਰ ਪੜ੍ਹਦੇ ਹਾਂ ਸ਼ਬਦ। ਸੋ ਕਹੋ ਟਲ ਗੁਰ ਸੇਵੀ ਹੈ, ਇੱਥੇ ਪਾਠ ਕਰਨ ਲੱਗੇ ਧਿਆਨ ਰੱਖਣਾ, ਸੱਸੇ ਨੂੰ ਔਂਕੜਾ ਹੋੜਾ ਨਹੀਂ, ਇਹਨੂੰ ਸੋ ਕਹੋ ਨਹੀਂ ਕਹਿਣਾ, ਸੋ ਕਹੋ, ਸੋ ਮੁਕਤਾ ਹੈ, ਛੋਟੀ ਆਵਾਜ਼ ਆਏਗੀ। ਸੋ ਕਹੋ ਟਲ, ਟਲ ਭੱਟ ਸਾਹਿਬਾਨ ਦਾ ਨਾਮ ਆਇਆ। ਵਿਦਵਾਨਾਂ ਦੀ ਦੋ ਰਾਏ ਹੈ, ਕਿਸੇ ਨੇ 11 ਭੱਟ ਮੰਨੇ ਨੇ, ਅੱਜ ਕੱਲ੍ਹ ਜਿਹੜੇ ਮਾਡਰਨ ਪ੍ਰਚਾਰਕ ਨੇ ਉਹ 11 ਮੰਨਦੇ ਆ, ਸੰਪਰਦਾਇ 17 ਭੱਟ ਮੰਨਦੇ ਆ। ਸੋ ਟਲ ਭੱਟ ਸਾਹਿਬਾਨ ਹੋਏ ਨੇ, ਅੱਜ ਕੱਲ੍ਹ ਉਹਨਾਂ ਨੂੰ ਕੱਲ ਸਹਾਰ ਜਾਂ ਕੱਲ ਭੱਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਆਪੋ ਆਪਣੀ ਰਾਏ ਹੈ ਸਤਸੰਗ। ਸੋ ਉਹਨਾਂ ਦਾ ਬਚਨ ਆਉਂਦਾ, ਸੋ ਕਹੋ ਟਲ ਗੁਰ ਸੇਵੀ ਹੈ, ਅਹਿਨਸ ਸਹਿਜ ਸੁਭਾਏ, ਦਰਸਨ ਪਰਸਿਆ ਗੁਰੂ ਕਹਿ, ਜਨਮ ਮਰਨ ਦੁੱਖ ਜਾਏ। ਆਓ ਸਤਿਗੁਰਾਂ ਦਾ ਸ਼ਬਦ ਗਾਇਨ ਕਰੀਏ, ਉਪਰੰਤ ਆਨੰਦ ਸਾਹਿਬ ਜੀ ਦਾ ਪਾਠ ਕਰੀਏ, ਅਤੇ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼ਿਵ ਭਗਵਤੀ ਜੀ ਸਹਾਇ ਵਾਹਿ। ਸ਼ਿਵ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਨਹੀਂ ਧਿਆਏ। ਫਿਰ ਅੰਗਦ ਗੁਰਦੇ ਅਮਰਦਾਸ ਅਮਦਾਸ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਠਾ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨ ਨਾਨਕ ਦਾ ਵਧਾਏ। ਸਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀ ਦੀ ਜੋਤ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਭਲਾ ਜੀ। ਪੰਜਾਂ ਪਿਆਰਿਆਂ ਚਾਰ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਈ ਦੇਖ ਕੇ ਐਂਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਣਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਸ ਜੀ ਭਲ ਜੀ। ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੇਤ ਸੀਸ ਉੱਤੇ ਬੰਦ ਬੰਦ ਕਟਾਏ ਖੋਪੜੀਆਂ ਲਹਾਈਆਂ ਚਰਖਿਆਂ ਦੇ ਚੜ੍ਹੇ ਧਨ ਹਾਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੈਸਾ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਭਲ ਜੀ। ਪੰਜਾਂ ਤਖਤਾ ਸਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਭਲ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਾਹਿਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਵਿਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜਗ ਜਗ ਟਾਲ ਤਮਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਜੀ ਮਤ ਪਤਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਸਦਾ ਸਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਆ। ਹਿਨ ਮਾਣਿਆਂ ਦੇ ਮਾਨ ਤਾਣਿਆਂ ਦੇ ਤਾਣ ਨਿਓਟਿਨ ਦੇ ਉਸ ਜੇ ਪਿਤਾ ਵਾਹਿਗੁਰੂ ਆਪ ਜੀ ਦੀ ਹਜ਼ੂਰੀ ਵਿੱਚ ਛੇ ਪੌੜੇ ਆਨੰਦ ਸਾਹਿਬ ਜੀ ਦੇ ਪਾਠ ਹੋਏ ਹਨ ਭੋਜਕਾਂ ਦੀ ਖੇਵਾਂ ਬਖਸ਼ਣੀ ਅੱਗੇ ਤੋਂ ਸ਼ਬਦ ਸਪਸ਼ਟ ਬਾਣੀ ਦਾ ਬਲ ਬਖਸ਼ਣਾ ਜੀ ਆਪ ਜੀ ਦੀ ਹਜ਼ੂਰੀ ਵਿੱਚ ਗੁਰਬਾਣੀ ਵਿਚਾਰਾਂ ਹੋਈਆਂ ਹਨ ਭੋਜਕਾਂ ਦੀ ਖੇਵਾਂ ਬਖਸ਼ਣੀ ਹੁਕਮਨਾਮਾ ਬਖਸ਼ ਕੇ ਨਿਹਾਲ ਕਰਨਾ ਜੀ ਅੱਖਰ ਵਾਧਾ ਘਾਟਾ ਭੋਜਕ ਮਾਫ਼ ਕਰਨੀ ਸਰਬੱਤ ਕਾਜ ਰਾਸ ਕਰਨੇ ਸਹੀ ਪਿਆਰੇ ਮੈਂ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ

ਸੁਖ ਹੋਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਅ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ।

ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾ ਪਾਰ ਬ੍ਰਹਮ ਆਰਾਧਤੇ ਮੁਖ ਅੰਮ੍ਰਿਤ ਪੀਵਾ ਰਹਾਉ ਜੀ ਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ ਪਰਪਕਾਰ ਨਿਤ ਚਿਤਵਤੇ ਨਾਹੀ ਕਛ ਪੂਛ ਧਨ ਸੋ ਥਾਨ ਬਸੰਤ ਧਨ ਜਹ ਜਪੀਐ ਨਾਮ ਕਥਾ ਕੀਰਤਨ ਹਰ ਅਤਕਨਾ ਸੁਖ ਸਹਿਜ ਬਿਸਰਾਮ ਮਨ ਤੇ ਕਦੇ ਨ ਵਿਸਰੈ ਅਨਥ ਕੋ ਨਾ ਅਨਾਥ ਕੋ ਨਾਥ ਨਾਨਕ

ਪ੍ਰਭ ਸਰਨਾਗਤੀ ਜਾ ਕੇ ਸਭ ਕਿਛ ਹਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਰਪਾ ਰਹਿਮਤ ਬਖਸ਼ਿਸ਼ ਕੀਤੀ। ਅੰਮ੍ਰਿਤ ਵੇਲੇ ਤੋਂ ਤਾਕਤਾਂ ਉੱਪਰ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਨ ਦੀ ਸੇਵਾ ਹੋਈ। ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ। ਆਪ ਜੀ ਨੇ ਕਿਰਪਾ ਕਰਨੀ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਹਜ਼ੂਰੀ ਅੰਦਰ ਵਿਚਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਜੀ। ਅਗਾਂਹ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ। ਆਪ ਜੀ ਦੀ ਕਿਰਪਾ ਦੇ ਸਦਕਾ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ। ਰਹਿਣ ਆਈ ਹੈ ਭਾਣੇ ਅੰਦਰ ਬਤੀਤ ਕਰਾਵਣੀ। ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਆਪ ਜੀਆਂ ਦੇ ਸੁਖਾਸਨ ਤਿਆਰ ਹਨ, ਕਿਰਪਾ ਕਰੋ। ਨਿੱਜ ਸਥਾਨਾਂ ਵਿਖੇ ਚੱਲ ਕਰਕੇ ਵਿਸ਼ਰਾਮ ਕਰਨੇ, ਸੰਗਤਾਂ ਨੂੰ, ਸਿੱਖਾਂ ਸੇਵਕਾਂ ਨੂੰ ਖੁਸ਼ੇ ਬਖਸ਼ਿਸ਼ ਕਰਨੇ, ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਕਿਰਪਾ ਕਰੋ ਜੀ, ਨਿੱਜ ਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ। ਸਹੀ ਪਿਆਰੇ ਮੇਲ।

ਵਾਹਿਗੁਰੂ ਜੀ ਕੀ ਫਤਿਹ। ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੁਨੀ ਸਾਹਿਬ ਹੂਰ ਬਰਸਾ ਜਪ ਆਦਿ ਸੱਚ ਜੁਗਾਲ ਸੱਚ ਹੈ ਭੀ ਸੱਚ ਨਾਨਕ ਸੀ ਭੀ ਸੱਚ ਸੁਚਾ ਸੁਰ ਨਹੁੰ ਜੇ ਸੁਚ

ਹੁਕਮੀ ਉੱਤਮ ਨੀਚਾ, ਹੁਕਮੀ ਉੱਤਮ ਨੀਚਾ, ਹੁਕਮ ਲੇਖਾ ਦੁੱਖ ਸੁੱਖ ਪਾਈਆ, ਇਕਰਾ ਹੁਕਮੀ ਬਖਸ਼ੀਸਾ, ਹੁਕਮੀ ਸਦਾ ਪਵਾਈਆ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕਾ ਹੁਕਮ ਜੇ ਬੁਝੈ ਤਾਂ ਮੈਂ ਕਹਿ ਨਾ ਕੋਏ।

ਮੁਖ ਪਾਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ

ਜੇ ਤਿਸ ਬਾਵਾ ਮਿਨ ਬਾਣੇ ਕੇ ਨਾਏ ਕਰੀ ਜੇ ਤੀਸਰਠ ਪਾਈ ਵੇਕਾ ਮੇਨਾ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੁਮੈਨ ਸੁਣ ਜਾਈ ਦੇ ਵਿਚਾਰੇ ਆਰ ਜਾ ਹੋ ਦਸੂਣੀ ਹੋਏ ਨਵਾਂ ਖੰਡਾ ਵੇ ਜਾਣੀਐ ਨਾਰ ਜਲੈ ਸਭ ਕੁਏ ਚੰਗਾ ਨਉ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਜ਼ਰ ਨ ਆਵੀ ਤਾਂ ਮਾਤਨ ਪੁੱਛਿਆ ਕੇ ਕੀਤਾ ਇੰਦਰ ਕੀਟ ਕਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੀਹਾ ਕੋਈ ਨ ਸੁਝਾਈ ਜੇ ਤਿਸ ਗੁਣ ਕੋਏ ਕਰੇ

ਗਾਵਹਿ ਚੇਤ ਗੁਪਤ ਲਿਖ ਜਾਣਾ ਲਿਖਲੇ ਧਰਮ ਵਿਚਾਰੇ ਗਾਵਹਿ ਸਰ ਬ੍ਰਹਮਾ ਦੇਵੀ ਸੂਨ ਸਦਾ ਸਵਾਰੇ ਗਾਵਹਿ ਇੰਦੇ ਦਾਸਨ ਬੈਠੇ ਦੇਵਤਿਆਂ ਨਰ ਨਾਲੇ ਗਾਵਹਿ ਸਿੱਧ ਸਮਾਧੀ ਇੰਦਰ ਕਾਮਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਾ ਪੰਦਰ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਨੀਆ ਮਨ ਮੋਹਦਾ ਸੁਰਗਾ ਮਛ ਪਾਇਆਲੇ ਕਾਮਨ ਰਤਨੀ ਉਪਾਏ ਤੇਰੇ ਅਠਸੜ ਤੀਰਥ ਨਾਲੇ

ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਚਤਰ ਚੱਕਰ ਦਾਨੀ, ਚਤਰ ਚੱਕਰ ਜਾਨੀ, ਚਤਰ ਚੱਕਰ ਵਰਤੀ, ਚਤਰ ਚੱਕਰ ਭਰਤੀ, ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਚਤਰ ਚੱਕਰ ਮਾਨਿਆ।

ਕਰਿੰਦਾ ਕਰੋ ਜੀ ਦੇ ਹੰਧਿਆ ਕਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣੇ ਕਿ ਸਰਬੱਤਰ ਭਾਉਣੇ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾਹੋ ਕਿ ਸਰਬੱਤਰ ਪਾਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੁਖ ਕਿ ਸਰਬੱਤਰ ਭੁੱਖ ਕਿ ਸਰਬੱਤਰ ਤਰਾਣ ਕਿ ਸਰਬੱਤਰ ਪ੍ਰਾਣ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਮਾਨਿਆ ਸਦਾ ਵੰਗ ਵਰਧਾਨਿਆ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭੰਨ ਕਿ ਸਰਬੱਤਰ ਮਨ ਕਿ ਸਰਬੱਤਰ ਇੰਦਰ ਕਿ ਸਰਬੱਤਰ ਚੰਦਰ ਕੇ ਸਰਬੰ ਕਲੀਮ ਹੈ ਕੇ ਪਰਮੰ ਬਾਹੀਮ ਹੈ ਕੇ ਆਕਲ ਅਲਾਮ ਹੈ ਕੇ ਸਾਹਿਬ ਕਲਾਮ ਹੈ

ਚਰ ਪਰਿਛੰਨ ਰਾ ਪ੍ਰਸਾਦ ਸਰਬੰ ਹੰਤਾ ਸਰਬੰ ਅੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮ ਸਰਬੰ ਧਰਮੰ।

ਅਮੀਸਰ ਸਲਾਮ ਹੈ ਸਮਸਤਲਾ ਕਲਾਮ ਹੈ ਕਿ ਸਾਹਿਬ ਦਮਾਕ ਹੈ ਕਿ ਸੰਜਲਾ ਹੈ ਕਿ ਕਾਮਲਾ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇ ਹਿੰਦ ਹੈ ਕਿ ਰਾਜ ਕਰੇ ਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਸੰਜਮਾਲ ਹੈ ਗਰੀਮ ਉਲਖ ਰਾਜ ਹੈ ਗਰੀਬ ਉਲ ਨਵਾਜ ਹੈ ਹਰੀਫ ਉਲ ਸ਼ਿਕਨ ਹੈ ਰਾਸਲ ਫਿਕਨ ਹੈ ਕਲੰਕੰ ਬਰਣਾਸ ਹੈ ਸਮਸਤ ਨਿਵਾਸ ਹੈ।

ਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਾਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਦਾਨੇ ਨਮੋ ਜੁਧ ਜੁਧ ਹੇ ਨਮੋ ਗਿਆਨ ਗਾਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਨ ਰੂਪੇ ਨਮੋ ਇੰਦਰ ਇੰਦਰੇ ਨਾਦੰ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਂਗ ਬੰਕੇ ਅਭੰਗੀ ਸਰੂਪ।

ਜਤੀ ਕੇ ਸੂਰ ਸਰਾਤਨ ਸੁਧ ਸੁਧਾਰਕ ਸੰਤ ਸਮੂੰਗਾ ਦੇਖ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀ ਪ੍ਰਾਮ ਪਤੀ ਕੇ ਸ਼੍ਰੀ ਭਗਵਾਨ ਕਿਪਾਏ ਕਿਰਪਾ ਹੁੰਦੇ ਏਕ ਰਤੀ ਮਨ ਏਕ ਰਤੀ ਕੇ ਮਤ ਇਮਤੰਗ ਜਰੇ ਜਰ ਸੰਗਾ ਰੂਪ ਤੰਗ ਸੁਰੰਗ ਸਵਾਰੇ ਕੋਟ ਤਰੰਗ ਕੁਰੰਗ ਸਿਕੂ ਦਤਾ ਪੌਣ ਕੇ ਕੌਣ ਕੋ ਜਾਤਨ ਮਾਰੇ ਭਾਰੀ ਭਜਾਨ ਕੇ ਭੂ ਪਰੀ ਬੇ ਨਾਮ ਸੀਸ ਨ ਜਾਤ ਵਿਚਾਰੇ

ਸੰਜਮ ਨੇਮਾਨੇਕ ਵਸੀਖਾ ਬੀਤ ਪੁਰਾਨ ਗੁਰਦੇਵ ਗੁਰਾਨ ਜਮੀਨ ਜਮਾਨ ਸੁਬਾਨ ਕਬੀਖਾ ਪੌਣ ਹਾਰ ਜਤੀ ਜਾਤਾ ਸਭਾ ਸਮਚਾਰ ਹਜ਼ਾਰ ਕਲੇਖਾ ਸ਼੍ਰੀ ਭਗਵਾਨ ਭਜੇ ਮਨ ਭੂਪਤੇ ਕਰਤੀ ਮਨ ਏਕ ਨ ਲੇਖਾ ਸੋਧ ਸੇ ਪਾਹਦੁਨੰਦ ਬਾਸੁ ਸਾ ਸੁਨੰਦਰ ਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ।

ਨਿਸਾਚਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਥ ਪੈਂਗੇ ਪੁਨ ਪਰਤਾਪਨ ਬਾੜ ਜੈ ਤੁਨ ਪਾਪਨ ਗੇ ਪਾ ਪੁੰਜ ਖ ਪੈਂਗੇ ਸਾਧ ਸਮੂਹ ਪਰ ਸੰਨ ਫਿਰ ਜਾ ਛਤਰ ਸਵੈ

ਬਰੰਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਜੀ ਪਤਾ ਅੰਤ ਵਸੇ ਜਾਂ ਬਾਪ ਬਰੰਗੇ ਜੀ ਨਰ ਸ਼੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫਿਰ ਨਾਂਦੇ ਤਰੰਗੇ ਕਹਾਂ ਪਇਓ ਜਾਦੂ ਲੋਚਨ ਮੂੰਦ ਕਾ ਬੈਠ ਰਹੇ ਹੋ ਭਗਤਿਆਂ ਲਗਾਇਓ ਨਾਥ ਫਿਰੇ ਉਲੀਏ ਸਾ ਸਮੁੰਦਰਨ ਲੋ ਗਏ ਪਰ ਲੋ ਗਵਾਇਓ ਬਾਸਕੀਓ ਵਿਖਿਆਨ ਸੁਬੈਠ ਕੈ ਐਸੇ ਹੀ ਐਸੇ ਸੁਬੈਸ ਬਤਾਇਓ ਸਾਚ ਕਹੂੰ ਸੁਣ

ਤਾਰਾ ਸੇਵਕ ਸਿੱਖ ਸਭਾ ਕਰ ਤਾਰਾ ਮੂਰਛਾ ਨਿਮ ਕਰਦਾ ਕਰੀਆ ਸਭਾ ਰਣ ਕਵਾ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਧੂਰ ਭਜਨ ਕੀ ਰਹਿ ਪਿਆਸਾ।

ਕਰਤਾ ਦੁਸ਼ਟ ਦੁਖੀਨ ਕੁਸ਼ਾ ਕਰਤਾ ਸ਼੍ਰੀ ਆ ਤੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਤ ਫਲ ਪਾਵਾ ਸੋਈ ਦੁਖਨ ਦਸਾ ਬਿਆਬਦ ਕੋਈ ਅੜੇਲਾ ਸੁਨੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂਲ ਚਿਤ ਲਾਏ ਚਤੁਰਤਾ।

ਸਿਤੀ ਮਨ ਬਦੀਆਂ ਵਾਧਾਈਆਂ ਰਾਗ ਰਤਨ ਬਰਵਾਰ ਭਰੀਆਂ ਸ਼ਬਦਾਂ ਗਾਵਣ ਆਈਆਂ ਸ਼ਬਦੂ ਤਾਂ ਗਾਵ ਹਰੀ ਕੇਰਾ ਮੰਦਣੀ ਵਸਾਇਆ।

ਅੰਮ੍ਰਿਤ ਖੁਵਿੰਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜਨ ਸਤਿਗੁਰ ਪਾਏ ਵੇ ਪਰਸਨ ਆਇਆ, ਲਭ ਲੋਭ ਅੰਕਾ ਚੁੱਕਾ ਸਤਿਗੁਰੂ ਹੱਲਾ ਪਾਇਆ। ਕਹਿ ਰਾਨੂੰ ਜਿਸਨੂੰ ਆਪ ਤੁੱਠਾ ਤਨੀ ਅੰਮ੍ਰਿਤ ਗੁਰ ਤੇ ਪਾਇਆ।

ਸਤਿਗੁਰ ਦੇ ਕਰਨੀ ਕਮਾਣੀ। ਕੂੜ ਕੀਸ ਪੰਚਾ ਨਾਹੀ ਮਨਸਾ ਸਾਸ ਮਾਣੀ, ਜਨਮ ਰਾਂਜਨ ਕੱਟਿਆ ਭਲੇ ਸੇ ਬਣ ਜਾਰੇ।

ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆ ਵਖਾਣੀ, ਹਾਰ ਹਾਰ ਨਿਤ ਕਰੈ ਰਸਨਾ ਕਹੇ ਆਕਸ਼ੂ ਨਾ ਜਾਣੀ, ਚੇਤਾ ਜੰਕਾ ਹਰਲਾ ਮਾਇਆ ਬੂੰਦਨ ਬੈਰ ਬਾਣੀ, ਕਹਿ ਨਾਨਕ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ, ਗੁਰ

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਹਾਂ। ਆਪ ਜੀ ਬਹੁਤ ਸੂਝਵਾਨ ਹੋ, ਥੋੜੀਆਂ ਜਿਹੀਆਂ ਲਾਈਨਾਂ ਦੇ ਵਿੱਚ ਆਪਾਂ ਇਹ ਸਮਝਾਂਗੇ ਕਿ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਆਪਾਂ ਨੂੰ ਪ੍ਰੈਕਟੀਕਲੀ ਕੀ ਸਮਝਾਇਆ ਹੈ। ਜਦੋਂ ਭਾਈ ਲਹਿਣਾ ਜੀ ਗੁਰੂ ਸਾਹਿਬ ਜੀ ਕੋਲ ਆਏ, ਉਸ ਤੋਂ ਪਹਿਲਾਂ ਉਹ ਦੁਰਗਾ ਦੀ ਪੂਜਾ ਕਰਦੇ ਸਨ ਅਤੇ ਜਵਾਲਾਮੁਖੀ ਦੀ ਯਾਤਰਾ ਕਰਦੇ ਸਨ। ਜਦੋਂ ਉਹਨਾਂ ਪਹਿਲੀ ਵਾਰ ਆਸਾ ਦੀ ਵਾਰ ਸੁਣੀ ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਜੋਤ ਜਗੀ ਕਿ ਮੈਂ ਇਹ ਸੱਚੇ ਗੁਰੂ ਨੂੰ ਮਿਲਣਾ ਹੈ। ਉੱਥੇ ਹੁਣ ਜਦੋਂ ਉਹਨਾਂ ਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਹੋਏ ਤਾਂ ਉਹ ਬਸ ਉੱਥੇ ਹੀ ਰਹੇ ਕਰਤਾਰਪੁਰ ਸਾਹਿਬ। ਇੱਥੇ ਉਹਨਾਂ ਨੇ ਜਿਸ ਤਰ੍ਹਾਂ ਵੀ ਸੇਵਾ ਕੀਤੀ, ਜਿਸ ਤਰ੍ਹਾਂ ਉਹਨਾਂ ਨੇ ਆਪਣੀ ਲਗਨ ਨੂੰ ਸੱਚੇ ਪਾਤਸ਼ਾਹ ਵੱਲ ਮੋੜਿਆ, ਉਹ ਆਪਾਂ ਸਿੱਖਣਾ ਹੈ। ਕਿਵੇਂ ਸਾਨੂੰ ਗੁਰੂ ਸਾਹਿਬ ਸਮਝਾ ਰਹੇ ਹਨ, ਅਸੀਂ ਕਿਵੇਂ ਪੁਰਾਣੀਆਂ ਰੀਤਾਂ ਨੂੰ ਛੱਡ ਨਹੀਂ ਰਹੇ, ਸਿਰਫ ਗੁਰੂ ਦੀ ਗੱਲ ਕਿਉਂ ਨਹੀਂ ਮੰਨ ਰਹੇ। ਜੋ ਗੁਰ ਕਹੇ ਉਹ ਸਾਡੇ ਮਨ ਦੇ ਵਿੱਚ ਕਿਉਂ ਨਹੀਂ ਟਿਕ ਰਿਹਾ। ਸਤਿਗੁਰੂ ਕਿਰਪਾ ਕਰੇ, ਆਓ ਆਪਾਂ ਇਹ ਬੇਨਤੀਆਂ ਕਰੀਏ ਕਿ ਸਤਿਗੁਰੂ ਸਾਨੂੰ ਉਹ ਯੁਗਤੀ ਦੱਸ ਜਿਸ ਕਰਕੇ ਅਸੀਂ ਗੁਰੂ ਦੇ ਨਾਲ ਮਿਲ ਕੇ ਅਤੇ ਅਸੀਂ ਗੁਰੂ ਵਰਗੇ ਬਣ ਜਾਈਏ, ਤਾਂ ਕਿ ਅਸੀਂ ਸਾਡੇ ਅੰਦਰ ਉਹ ਸੱਚੀ ਸਿੱਖਿਆ ਸਾਡੇ ਦਿਲਾਂ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਉਹ ਚੱਲੇ ਅਤੇ ਫਿਰ ਅਸੀਂ ਇੱਕ ਪਰਮਾਤਮਾ ਨਾਲ ਇੱਕਮਿੱਕ ਹੋ ਸਕੀਏ। ਆਓ ਆਪਾਂ ਰਲ ਮਿਲ ਕੇ ਇਹ ਬੇਨਤੀ ਕਰਦੇ ਹਾਂ।

0: ਅਸੀਂ ਬਹੁਤ ਹੀ ਵੱਡੇ ਭਾਗਾਂ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਬੈਠੇ ਹਾਂ। ਗੁਰੂ ਸਾਹਿਬ ਤਾਂ ਬਹੁਤ ਦੂਰ ਸਨ, ਭਾਈ ਲਹਿਣਾ ਜੀ ਤਾਂ ਬਹੁਤ ਦੂਰ ਸਨ, ਅਤੇ ਜਦੋਂ ਉਹਨਾਂ ਦੇ ਅੰਦਰ ਇਹ ਖਿਆਲ ਆਇਆ ਕਿ ਮੈਂ ਸੱਚੇ ਗੁਰੂ ਨੂੰ ਮਿਲਣਾ ਹੈ, ਜਦੋਂ ਉਹਨਾਂ ਦੇ ਮਨ ਨੂੰ ਤ੍ਰਿਪਤੀ ਨਹੀਂ ਸੀ ਹੋ ਰਹੀ ਤਾਂ ਉਹਨਾਂ ਦੇ ਕੰਨਾਂ ਦੇ ਵਿੱਚ ਆਸਾ ਦੀ ਵਾਰ ਦੇ ਬੋਲ ਬਚਨ ਉਹਨਾਂ ਦੇ ਕੰਨਾਂ ਦੇ ਵਿੱਚ ਜਦੋਂ ਪਏ ਤਾਂ ਉਹਨਾਂ ਨੇ ਇੱਕਦਮ ਮੋੜ ਕੱਟਿਆ ਅਤੇ ਉਹਨਾਂ ਨੇ ਸਾਰੀਆਂ ਜਿਹੜੀਆਂ ਰੀਤਾਂ ਉਹਨਾਂ ਦੇ ਕੰਮ ਨਹੀਂ ਸੀ ਆ ਰਹੀਆਂ ਉਹਨਾਂ ਨੇ ਛੱਡ ਦਿੱਤੀਆਂ। ਸਤਿਗੁਰੂ ਮਿਹਰ ਕਰੇ ਅਸੀਂ ਵੀ ਉਹ ਰੀਤਾਂ ਛੱਡ ਦੇਈਏ। ਕੋਈ ਵੀਰਵਾਰ ਨਹੀਂ ਮਾੜਾ, ਕੋਈ ਦਿਨ ਨਹੀਂ ਮਾੜਾ, ਕੋਈ ਸਭ ਕੁਛ ਪਰਮਾਤਮਾ ਦੀ ਖੇਡ ਦੇ ਵਿੱਚ ਹੋ ਰਿਹਾ ਹੈ।
1: ਵਾਹਿਗੁਰੂ,
0: ਅਸੀਂ ਪ੍ਰੈਕਟੀਕਲ ਜੀਵਨ ਜਿਉਣਾ ਹੈ। ਜਿਵੇਂ ਭਾਈ ਲਹਿਣਾ ਜੀ ਨੇ ਪ੍ਰੈਕਟੀਕਲ ਜੀਵਨ ਜਿਉਂਇਆ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਰਹਿ ਕੇ ਅਤੇ ਗੁਰੂ ਵਰਗੇ ਬਣ ਗਏ ਅਤੇ ਆਪ ਉਹਨਾਂ ਨੂੰ ਗੁਰਗੱਦੀ ਦੀ ਉਪਾਧੀ ਮਿਲੀ। ਸਤਿਗੁਰੂ ਮਿਹਰ ਕਰੇ ਸਾਡੇ ਮਨੋ ਬਲ ਹੋਰ ਵਧੀਆ ਹੋਣ ਤਾਂ ਕਿ ਅਸੀਂ ਆਪਣੇ ਆਪ ਨੂੰ ਸਮਝਾ ਸਕੀਏ ਕਿ ਅਸੀਂ ਸਾਡੇ ਜੋ ਸਾਹਮਣੇ ਗੁਰੂ ਸਾਹਿਬ ਹਨ ਅਸੀਂ ਉਹਨਾਂ ਦੀ ਗੱਲ ਮੰਨਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੀ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਵੈ ਧਾਈ ਸਭ ਥਾਈ ਹੋਇ ਸਾਈ

ਸਦਤੀ ਬੰਦ ਬੰਦ ਕਟਵਾਈ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਮਨਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ

ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੂਟਾਨ ਕੂੜ ਧਨਵਾਰ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੂੰ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ ਮਾਨ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਪੰਜਾਂ ਬਾਣੀਆਂ ਦੇ ਨਿਤਨੇਮ ਉਪਰੰਤ ਵਾਹਿਗੁਰੂ ਸਿਮਰਨ ਜਾਪ ਹੋਵੇ। ਆਪ ਜੀ ਦੀਆਂ ਸਿੱਖ ਸੰਗਤਾਂ ਨੇ ਰਲ ਮਿਲ ਕੇ ਆਪ ਜੀ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਕੀਤੇ, ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ। ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆ 'ਤੇ ਵਸਾਵਣਾ, ਕਦਮ ਕਦਮ ਲੇਖੇ ਲਾਉਣੇ ਤਿਰਫਲ ਬੇਟਾ ਮਾਂਦਰ ਪਰਮਾਨ ਕਰਨੀਆਂ, ਸਭ ਦੇ ਪਰਿਵਾਰਾਂ ਸਿਰ 'ਤੇ ਰਹਿਮਤਾਂ ਬਖਸ਼ਾਂ ਪਰੇ ਹੱਥ ਰੱਖਣੇ,

Sarabat da ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਟਲ ਚਵਰ ਸ਼ਤਰੂ ਤਖਤ ਦੀ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਸਮੇਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਸੀਸਾਂ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦੇ ਦੁਆਰਾ ਆਪ ਸਰਬਾ ਸੰਗਤ ਨੇ ਪ੍ਰਾਪਤ ਕੀਤੀਆਂ ਦੀ ਉਸ ਤੋਂ ਉਪਰੰਤ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ। ਸਤਿਗੁਰੂ ਜੀ ਦੀ ਰਹਿਮਤ ਦੇ ਪਾਤਰ ਬਣਦਿਆਂ ਹੋਇਆ ਜੋ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਮੁੱਖ ਵਾਕ ਹੈ, ਆਪ ਜੀ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਪਾਵਨ ਬਚਨ ਹੁਕਮਨਾਮਾ ਸਾਹਿਬ ਦੇ ਰੂਪ ਅੰਦਰ ਸਤਿਗੁਰਾਂ ਦੇ ਉਚਾਰੀ ਹੋਈ ਬਾਣੀ ਦੇ ਵਿੱਚੋਂ ਪ੍ਰਾਪਤ ਕੀਤੇ ਨੇ। ਉਹ ਕੁਝ ਸਮਾਂ ਇਹਨਾਂ ਪਾਵਨ ਬਚਨਾਂ ਦੀ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜਦਿਆਂ ਹੋਇਆ ਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਵਿਚਾਰਨ ਦਾ ਯਤਨ ਕਰੀਏ। ਇਹਨਾਂ ਪਾਵਨ ਬਚਨਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਬਖਸ਼ਿੰਦ ਪਿਤਾ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਰਹਿਮਤਾਂ ਭਰੀ ਚੜ੍ਹਦੀ ਕਲਾ ਦਾ ਪ੍ਰਤੀਕ ਗੁਰਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਮੁੱਖ ਵਾਕ ਦੇ ਜੋ ਬਚਨ ਨੇ ਉਪਦੇਸ਼ ਹੈ ਇਹ ਸੋਰਠ ਰਾਗ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰੀ ਹੋਈ ਬਾਣੀ ਵਾਰਾਂ ਦੇ ਰੂਪ ਦੇ ਵਿੱਚ ਦਰਜ ਹੈ ਅਤੇ ਇਸ ਦੇ ਨਾਲ ਦੋ ਸਲੋਕ ਤੀਜੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰੇ ਹੋਏ ਨੇ। ਸਤਿਗੁਰੂ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਰੰਭਕ ਪੰਕਤੀਆਂ ਦੇ ਅੰਦਰ ਸਾਨੂੰ ਸਮਝਾਉਂਦੇ ਨੇ ਕਿ ਸਤਿਗੁਰਾਂ ਦੀ ਸੇਵਾ ਦੇ ਦੁਆਰਾ ਇਸ ਸੰਸਾਰ ਦੇ ਅੰਦਰ ਸਾਨੂੰ ਵਡਮੁੱਲੀਆਂ ਦਾਤਾਂ ਮਿਲਦੀਆਂ ਨੇ, ਕਿਉਂਕਿ ਸਤਿਗੁਰੂ ਦੀ ਸੇਵਾ ਵੀ ਵੱਡਿਆਂ ਭਾਗਾਂ ਦੇ ਨਾਲ ਮਿਲਦੀ ਹੈ ਅਤੇ ਸਤਿਗੁਰੂ ਦੀ ਸੇਵਾ ਦੇ ਵਿੱਚੋਂ ਹੀ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਬਣਦੀ ਹੈ। ਇਸ ਕਰਕੇ ਜਦੋਂ ਅਸੀਂ ਸੇਵਾ ਦੀ ਮਹਾਨਤਾ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਤਾਂ ਸਤਿਗੁਰੂ ਜੀ ਸਮਝਾਉਂਦੇ ਨੇ ਬਿਨ ਸੇਵਾ ਤੋਂ ਜਨਮ ਸਾਡਾ ਜਿਹੜਾ ਹੈ ਉਹ ਇਸ ਸੰਸਾਰ ਦੇ ਵਿੱਚ ਤਰਕਾਰ ਹੈ। ਇਸ ਕਰਕੇ ਸਾਨੂੰ ਸਮਝਾਇਆ ਗਿਆ ਹੈ ਸਤਿਗੁਰਾਂ ਦੀ ਪਾਵਨ ਬਾਣੀ ਦੇ ਵਿੱਚ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ, ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਸੇਵਾ ਅਤੇ ਸਿਮਰਨ ਦੋ ਜੇ ਕਹਿ ਲਈਏ ਕਿ ਪਰਮਾਤਮਾ ਅਤੇ ਗੁਰੂ ਦੇ ਘਰ ਦੇ ਵਿੱਚ ਜਾਣ ਵਾਸਤੇ ਸਾਡੇ ਪੰਖ ਨੇ, ਜਿਵੇਂ ਪੰਛੀ ਦੇ ਦੋਨੋਂ ਹੀ ਪਾਸਿਆਂ ਦੇ ਪੰਖ ਮਜ਼ਬੂਤ ਹੋਵਨ ਅਤੇ ਉਹ ਓਡੀ ਹੀ ਉੱਚੀ ਉਡਾਰੀ ਭਰਦਾ ਹੈ। ਹੁਣ ਜਦੋਂ ਪਰਮਾਤਮਾ ਦੇ ਦਰ ਦੀ ਗੱਲ ਚੱਲਦੀ ਹੈ ਅਤੇ ਗੁਰਦੇਵ ਜੀ ਸਮਝਾਉਂਦੇ ਪਰਮਾਤਮਾ ਦਾ ਦਰ ਬਹੁਤ ਉੱਚਾ ਹੈ, ਅਤ ਉੱਚਾ ਤਾਕਾ ਦਰਬਾਰਾ, ਅਤੇ ਜਿੰਨੀ ਉਚਾਈ ਦੇ ਉੱਪਰ ਜਾਣਾ ਹੋਵੇ ਪੰਛੀ ਨੂੰ ਉਨੇ ਹੀ ਖੰਭਾਂ ਦੀ ਪਰਵਾਜ਼ ਤਾਕਤ ਜਿਹੜੀ ਜ਼ਿਆਦਾ ਲੱਗਦੀ ਉਹ ਮਜ਼ਬੂਤ ਹੋਵਣ ਅਤੇ ਉਹਦੀ ਉਡਾਰੀ ਜਿਹੜੀ ਉਹ ਉੱਚੀ ਹੋ ਜਾਂਦੀ ਹੈ। ਇਸ ਕਰਕੇ ਅਤ ਉੱਚਾ ਤਾਕਾ ਦਰਬਾਰਾ ਤੱਕ ਸਾਂਝ ਬਣਾਉਣ ਦੇ ਵਾਸਤੇ ਸੇਵਾ ਅਤੇ ਸਿਮਰਨ ਇਹ ਦੋ ਦਾਤਾਂ ਦੇ ਨਾਲ ਜੋੜਿਆ ਹੀ ਸਨ ਅਤੇ ਸਤਿਗੁਰੂ ਜੀ ਨੇ ਇਸੇ ਕਰਕੇ ਜੋ ਅੱਜ ਸਮਝਾਇਆ ਹੈ ਉਹਨੂੰ ਆਪਾਂ ਜੀਵਨ ਦੇ ਵਿੱਚ ਵਿਚਾਰਾਂਗੇ ਅਤੇ ਸਾਡੇ ਜੀਵਨ ਦੇ ਵਿੱਚ ਇਹ ਮਾਰਗ ਜਿਹੜਾ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ ਇਹ ਫਿਰ ਕਿਤੇ ਪੁੱਛਣ ਦੀ ਲੋੜ ਨਹੀਂ ਪਵੇਗੀ ਕਿ ਉਸ ਪਿਆਰੇ ਦੇ ਦੇਸ਼ ਵਿੱਚ ਜਾਣਾ ਹੀ ਅਤੇ ਕਿਵੇਂ ਜਾਣਾ ਹੈ। ਸਾਨੂੰ ਸਤਿਗੁਰੂ ਜੀ ਅੱਜ ਦੇ ਸ਼ਬਦ ਦੁਆਰਾ ਸਮਝਾ ਰਹੇ ਨੇ, ਉਹ ਵਿਚਾਰਨ ਦਾ ਯਤਨ ਕਰੀਏ। ਸਤਿਗੁਰੂ ਜੀ ਦੇ ਬਚਨ ਨੇ ਸਲੋਕ ਮਹੱਲਾ ਤੀਜਾ
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਮੁਬਾਰਕ ਸਲੋਕ ਦੇ ਰੂਪ ਅੰਦਰ ਬਚਨ ਨੇ। ਗੁਰ ਸੇਵਾ ਤੇ ਸੁਖੀ ਉਪਜੈ ਫਿਰ ਦੁੱਖ ਨਾ ਲੱਗੈ ਆਏ। ਹੁਣ ਸੰਸਾਰ ਦੇ ਅੰਦਰ ਮਨੁੱਖ ਦੀ ਜਿਹੜੀ ਪ੍ਰਬਲ ਇੱਛਾ ਹੁੰਦੀ ਹੈ ਉਹ ਇਹੀ ਹੈ ਕਿ ਦੁਨੀਆਂ ਦੇ ਵਿੱਚ ਸੁੱਖ ਮੇਰੀ ਝੋਲੀ ਦੇ ਵਿੱਚ ਪੈ ਜਾਣ ਅਤੇ ਦੁੱਖਾਂ ਤੋਂ ਛੁਟਕਾਰਾ ਹੋ ਜਾਵੇ। ਚਾਹੇ ਦੁਨਿਆਵੀ ਕਾਰਜ ਹੈ ਭਾਵੇਂ ਚਾਹੇ ਧਰਮ ਦਾ ਕਾਰਜ ਹੈ, ਹਰੇਕ ਯਤਨ ਜਿਹੜਾ ਸਾਡਾ ਹੈ ਉਹ ਸੁੱਖ ਦੇ ਵਾਸਤੇ। ਗੁਰੂ ਤੇਗ ਬਹਾਦਰ ਪਿਤਾ ਜੀ ਦੇ ਬਚਨ ਪੜ੍ਹਦੇ ਹਾਂ, ਉਹ ਵੀ ਪਾਵਨ ਸਲੋਕਾਂ ਅੰਦਰ ਸਮਝਾਉਂਦੇ ਨੇ, ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ। ਚਾਹੇ ਅਸੀਂ ਦੁਨਿਆਵੀ ਕਾਰਜ, ਚਾਹੇ ਧਰਮ ਦਾ ਕਾਰਜ ਹੈ, ਚਾਹੇ ਸਾਡੀ ਕੋਈ ਕਿਰਤ ਹੈ, ਵਿਵਹਾਰ ਹੈ, ਕੋਈ ਵੀ ਕਿਰਦਾਰ ਹੈ, ਅਸੀਂ ਹਮੇਸ਼ਾ ਹੀ ਸੁੱਖ ਦੇ ਵਾਸਤੇ ਕਰਦੇ। ਬੱਚੇ ਪੜ੍ਹਾਈ ਸੁੱਖ ਵਾਸਤੇ ਕਰਦੇ, ਅਸੀਂ ਕਾਰੋਬਾਰ ਸੁੱਖ ਵਾਸਤੇ ਕਰਦੇ, ਘਰ ਬਾਰ ਅਸੀਂ ਸੁੱਖ ਵਾਸਤੇ ਬਣਾਉਂਦੇ ਹਾਂ। ਇਸੇ ਤਰ੍ਹਾਂ ਹੀ ਧਰਮ ਦੇ ਮਾਰਗ ਦੇ ਉੱਪਰ ਵੀ ਚੱਲਦੇ ਹਾਂ, ਬਾਣੀ ਪੜ੍ਹਨੀ, ਸੇਵਾ ਕਰਨੀ, ਸਿਮਰਨ ਕਰਨਾ। ਅਤੇ ਜਦੋਂ ਅਸੀਂ ਇਸ ਧਰਤੀ ਆਉਂਦੇ ਹਾਂ ਅਤੇ ਇੱਥੇ ਵੀ ਸਾਡੀ ਅਰਦਾਸ ਜਿਹੜੀ ਸੁੱਖਾਂ ਦੇ ਵਾਸਤੇ ਹੀ ਹੁੰਦੀ ਹੈ, ਦੁੱਖਾਂ ਦੀ ਨਿਵਰਤੀ ਦੇ ਵਾਸਤੇ ਹੁੰਦੀ ਹੈ। ਅਤੇ ਗੁਰਦੇਵ ਜੀ ਫਿਰ ਸਮਝਾਉਂਦੇ, ਜਿਹੜੇ ਸੁੱਖ ਦੁਨੀਆਂ ਦੇ ਵਿੱਚ ਮਿਲਦੇ ਨੇ ਉਹ ਤੇ ਦੁੱਖ ਸੁੱਖ ਜਿਹੜੇ ਉਹ ਬਦਲਦੇ ਰਹਿੰਦੇ ਨੇ, ਪਰ ਜਿਹੜਾ ਗੁਰੂ ਦੀ ਸੇਵਾ ਦੇ ਵਿੱਚੋਂ ਸੁੱਖ ਮਿਲ ਜਾਵੇ ਫਿਰ ਦੁੱਖ ਕਦੀ ਮਹਿਸੂਸ ਨਹੀਂ ਹੁੰਦਾ। ਜੇ ਦੁਨੀਆਂ ਦਾ ਬਣਾਇਆ ਹੋਇਆ ਦੁੱਖ ਆ ਵੀ ਜਾਵੇ ਪਰ ਉਸ ਗੁਰੂ ਦੀ ਸੇਵਾ ਵਾਲੇ ਨੂੰ ਉਹ ਦੁੱਖ ਦੁੱਖ ਨਹੀਂ ਲੱਗਦਾ, ਕਿਉਂਕਿ ਉਹ ਇੱਕੋ ਹੀ ਗੱਲ ਕਹਿੰਦਾ, ਜੇ ਸੁੱਖ ਦੇਹੇ ਤਾਂ ਤੁਜੇ ਆਰਾਧੀ, ਦੁੱਖ ਵੀ ਤੁਜੇ ਤੇ ਆਏ। ਉਹ ਦੁੱਖ ਨੂੰ ਦੁੱਖ ਹੀ ਨਹੀਂ ਮੰਨਦੇ। ਕਿਉਂ ਨਹੀਂ ਮੰਨਦੇ? ਕਿਉਂਕਿ ਗੁਰੂ ਤੇਗ ਬਹਾਦਰ ਪਿਤਾ ਜੀ ਸਮਝਾਉਂਦੇ ਨੇ ਉਹਦੀ ਅਵਸਥਾ ਉੱਪਰ ਹੋ ਜਾਂਦੀ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹਾਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨਣਾ। ਉਹ ਇਸ ਸੰਸਾਰ ਦੇ ਵਿੱਚ ਅਵਸਥਾ ਫਿਰ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਬਣ ਜਾਂਦੀ। ਬਣਦੀ ਕਿਵੇਂ ਆ? ਗੁਰ ਸੇਵਾ ਤੇ ਸੁੱਖ ਹੀ ਉਪਜੈ। ਗੁਰੂ ਦੀ ਸੇਵਾ, ਗੁਰੂ ਦੀ ਆਗਿਆ ਦੇ ਵਿੱਚ ਚੱਲਣਾ, ਉਹਦੇ ਵਿੱਚੋਂ ਇਹ ਜਦੋਂ ਸੁੱਖ ਮਿਲਦਾ ਫਿਰ ਦੁੱਖ ਨਾ ਲੱਗਿਆ ਆਏ, ਫਿਰ ਦੁੱਖ ਦਾ ਸਮਾਂ ਜਿਹੜਾ ਹੈ ਉਹ ਵਿਆਪਦਾ ਨਹੀਂ ਹੈ। ਜਿਵੇਂ ਭਾਈ ਭਿਖਾਰੀ ਦੇ ਸਮੇਂ ਵਿੱਚ, ਜੀਵਨ ਵਿੱਚ ਦੋਨੇ ਪੁੱਤਰ ਦੇ ਰੂਪ ਵਿੱਚ ਸੁੱਖ ਅਤੇ ਦੁੱਖ ਆਏ ਸੀ, ਪਰ ਉਹਨਾਂ ਨੇ ਵੇਖੋ ਸੁੱਖ ਦੇ ਸਮੇਂ ਦੇ ਵਿੱਚ ਹੀ ਉਹਨੂੰ ਸਾਰਾ ਕੁਝ ਮਹਿਸੂਸ ਕੀਤਾ ਹੈ। ਜਿਵੇਂ ਦਾ ਉਹਨਾਂ ਨੇ ਪੁੱਤਰ ਦੇ ਵਿਆਹ ਵਾਸਤੇ ਖੁਸ਼ੀ ਮਹਿਸੂਸ ਕੀਤੀ, ਉਹੋ ਜਿਹਾ ਹੀ ਅਵਸਥਾ ਜਿਹੜੀ ਸੀ ਉਹਦੇ ਜਾਣ ਤੋਂ ਬਾਅਦ ਦੇ ਵਿੱਚ ਵੀ ਬਣੀ, ਕਿਉਂਕਿ ਉੱਥੇ ਦੁੱਖ ਜਿਹੜਾ ਉਹ ਫਿਰ ਅਸਰ ਨਹੀਂ ਪਾਉਂਦਾ। ਸਭ ਤੋਂ ਵੱਡੀ ਗੱਲ ਇਹ ਅਤੇ ਦੂਜੀ ਬਖਸ਼ਿਸ਼ ਕੀ ਹੁੰਦੀ ਹੈ ਸੇਵਾ ਦੇ ਵਿੱਚੋਂ? ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ। ਉਹ ਇੱਕ ਜਨਮ ਮਰਨ ਤੋਂ ਵੀ ਰਹਿਤ ਹੋ ਜਾਂਦਾ ਹੈ, ਕਿਉਂਕਿ ਜਿਹੜਾ ਪਰਮਾਤਮਾ ਦਾ ਬਣ ਗਿਆ ਫਿਰ ਪਰਮਾਤਮਾ ਜੇ ਆਪ ਅਜੂਨੀ ਹੈ, ਜੂਨਾਂ ਤੋਂ ਬਾਹਰ ਹੈ, ਅਤੇ ਫਿਰ ਉਹ ਦੂਜਿਆਂ ਨੂੰ ਵੀ ਜੂਨਾਂ ਤੋਂ ਬਾਹਰ ਕੱਢ ਦਿੰਦੇ, ਕਿਉਂਕਿ ਉਹਦਾ ਮਿਲਾਪ ਹੀ ਉਸ ਅਵਸਥਾ ਦੇ ਵਿੱਚ ਹੁੰਦਾ ਹੈ। ਜਦੋਂ ਅਸੀਂ ਰਹਿਰਾਸ ਸਾਹਿਬ ਜੀ ਵਿੱਚ ਵੀ ਬਚਨ ਪੜ੍ਹਦੇ ਹਾਂ, ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ। ਜਦੋਂ ਪਰਮਾਤਮਾ ਨੇ ਆਪਣੇ ਰੂਪ ਵਿੱਚ ਲੀਨ ਕਰ ਲੈਣਾ ਹੈ ਅਤੇ ਫਿਰ ਉਹ ਜਨਮ ਮਰਨ ਤੋਂ ਰਹਿਤ ਹੋਣਾ ਹੀ ਹੋਣਾ, ਉਹਦਾ ਆਵਾਗਮਨ ਜਿਹੜਾ ਉਹ ਖਤਮ ਹੋਣਾ ਹੀ ਹੋਣਾ ਹੈ। ਅਤੇ ਗੁਰਦੇਵ ਜੀ ਅੱਗੇ ਸਮਝਾਉਂਦੇ, ਜਿਹੜਾ ਕਾਲ ਵੀ ਜਮਕਾਲ ਵੀ ਡਰਾਉਂਦਾ ਇਹਨਾਂ ਸੰਸਾਰ ਵਿੱਚ ਬਹੁਤ ਸਾਰਿਆਂ ਨੇ, ਫਿਰ ਉਹਦਾ ਵੀ ਕੋਈ ਵੱਸ ਨਹੀਂ ਚੱਲਦਾ, ਕਿਉਂਕਿ ਕਾਲੇ ਕਾ ਕਿਛ ਨਾ ਵਸਾਏ। ਉਹ ਜਮਕਾਲ ਦਾ, ਉਹ ਮੌਤ ਦੇ ਪਹਿਰੇ ਦਾ ਵੀ ਉੱਥੇ ਕੋਈ ਵੱਸ ਨਹੀਂ ਚੱਲਦੇ। ਉਹ ਪਰਮਾਤਮਾ ਦੇ ਹੁਕਮ ਵਿੱਚ ਰੱਬ ਦਾ ਪਿਆਰਾ ਆਉਂਦਾ ਏ, ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਇੱਥੋਂ ਜਾਂਦਾ ਏ, ਕਿਉਂਕਿ ਉਹਦਾ ਫਿਰ ਜੀਵਨ ਕਿੱਦਾਂ ਦਾ? ਗੁਰੂ ਦੀ ਸੇਵਾ ਵਿੱਚੋਂ ਬਣਦਾ ਏ। ਹਰ ਸੇਤੀ ਮਨ ਰਵ ਰਿਹਾ, ਸੇਤੀ ਦਾ ਭਾਵ ਹੁੰਦਾ ਹੈ ਨਾਲ, ਕਿ ਉਹਦਾ ਫਿਰ ਗੁਰੂ ਦੁਆਰਾ ਮਨ ਜਿਹੜਾ ਉਹ ਪਰਮਾਤਮਾ ਦੇ ਨਾਲ ਇੱਕਮਿੱਕ ਹੋ ਜਾਂਦਾ ਹੈ, ਕਿਉਂਕਿ ਸਤਿਗੁਰਾਂ ਨੇ ਪਰਮਾਤਮਾ ਦੇ ਨਾਲ ਹੀ ਜੀਵ ਨੂੰ ਮਿਲਾਉਣਾ, ਸਤਿਗੁਰੂ ਜੀ ਦਾ ਸਿਧਾਂਤ ਹੀ ਹੈ। ਅਸੀਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਉੱਥੇ ਵੀ ਸਤਿਗੁਰੂ ਜੀ ਇਹੀ ਗੱਲ ਸਮਝਾਉਂਦੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਸਤਿਗੁਰੂ ਜੀ ਦੱਸਦੇ ਨੇ ਕਿ ਸਤਿਗੁਰੂ ਦਾ ਸੁਭਾਅ, ਸਤਿਗੁਰੂ ਦਾ ਬਿਰਦ, ਸਤਿਗੁਰੂ ਜੀ ਦਾ ਸਿਧਾਂਤ, ਇਹ ਵਿਛੜਿਆ ਹੋਇਆਂ ਨੂੰ ਪਰਮਾਤਮਾ ਦੇ ਨਾਲ ਮਿਲਾਉਣਾ, ਅਤੇ ਉਹਦੇ ਵਾਸਤੇ ਸਤਿਗੁਰੂ ਜੀ
ਫਿਰ ਕਿਹੜਾ ਤਰੀਕਾ ਵਰਤਦੇ ਹਰ ਨਾਮੋ ਮੰਤਰ ਦਰੜਾਈ ਦਾ ਕੱਟੈ ਹਉਮੈ ਰੋਗ। ਕਿਉਂਕਿ ਵਿਛੋੜੇ ਦਾ ਕਾਰਨ ਜਿੱਥੇ ਦੂਜੇ ਵਿਕਾਰ ਹੈ ਉਹਦੇ ਤੋਂ ਇਲਾਵਾ ਹਉਮੈ ਦਾ ਬੜਾ ਵੱਡਾ ਜਿਹੜਾ ਉੱਥੇ ਰੁਤਬਾ ਜਿਹੜਾ ਪ੍ਰਭਾਵ ਹੁੰਦਾ ਹੈ ਕਿ ਉਹ ਇਸ ਸੰਸਾਰ ਦੇ ਵਿੱਚ ਹਉਮੈ ਕਰਕੇ ਕਈ ਵਾਰੀ ਜੀਵ ਜਿਹੜਾ ਉਹ ਪਰਮਾਤਮਾ ਤੋਂ ਵਿਛੜਦਾ ਹੈ। ਇਸੇ ਕਰਕੇ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੋ ਬਚਨ ਅੱਜ ਵੀ ਆਪ ਜੀ ਨੇ ਪੜ੍ਹੇ ਨੇ ਆਸਾ ਜੀ ਦੀ ਵਾਰ ਦੇ ਅੰਦਰ, ਉੱਥੇ ਵੀ ਸਤਿਗੁਰਾਂ ਨੇ ਸਮਝਾਇਆ ਕਿ ਹਉਮੈ ਦਾ ਦੀਰਘ ਰੋਗ ਹੈ, ਬਹੁਤ ਵੱਡਾ ਰੋਗ ਹੈ, ਹਉਮੈ ਦੀਰਘ ਰੋਗ ਹੈ। ਕਿਉਂਕਿ ਇਹ ਜਿਹੜਾ ਹਉਮੈ ਦਾ ਰੋਗ ਹੈ ਨਾ, ਬਾਕੀ ਵਿਕਾਰ ਤੇ ਕਈ

ਜਿਹੜਾ ਬਦਲਾ ਕੇ ਆ ਜਾਂਦੀ ਅਤੇ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਵੀ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਆਪਣੀ ਗ੍ਰਿਫਤ ਵਿੱਚ ਲੈ ਲੈਂਦੀ। ਬੰਦਾ ਹੋਮੇ ਦੇ ਵਿੱਚ ਹੀ ਆ ਜਾਂਦਾ ਏ ਕਿ ਮੇਰੇ ਵਰਗੀ ਸੇਵਾ ਕਿਸੇ ਦੀ ਨਹੀਂ। ਕਈ ਵਾਰੀ ਆਪਾਂ ਦੇਖਦੇ ਹਾਂ ਵਿਚਰਦੇ ਹਾਂ ਇਹ ਹੋਮੇ ਜਿਹੜੀ ਹੈ ਇਹ ਸੰਸਾਰ ਦੇ ਅੰਦਰ ਧਾਰਮਿਕ ਲੋਕਾਂ ਦੇ ਉੱਪਰ ਵੀ ਹਮਲਾ ਕਰਦੀ ਅਤੇ ਸੰਸਾਰਕ ਲੋਕਾਂ ਦੇ ਉੱਪਰ ਵੀ। ਇਸੇ ਕਰਕੇ ਸਤਿਗੁਰਾਂ ਨੇ ਸਮਝਾਇਆ ਇਹਨੂੰ ਸਮਝਣਾ ਬੜਾ ਔਖਾ ਹੈ, ਇਹ ਕਈ ਰੂਪਾਂ ਦੇ ਵਿੱਚ ਆ ਜਾਂਦੀ ਹੈ। ਅਤੇ ਸਤਿਗੁਰਾਂ ਨੇ ਸਮਝਾਇਆ ਤਾਂ ਇਹ ਦੀਰਘ ਰੋਗ ਹੈ ਵੀ ਇਹ ਲੰਬਾ ਰੋਗ ਹੈ, ਪਰ ਨਾਲ ਹੀ ਫਿਰ ਸਤਿਗੁਰਾਂ ਇਹ ਵੀ ਸਮਝਾਇਆ ਕਿ ਜੇ ਹੈ ਲੰਬਾ ਰੋਗ ਇਹ ਵੱਡਾ ਰੋਗ ਹੈ ਪਰ ਇਹਨੂੰ ਸੰਭਾਲਣ ਵਾਲਾ ਵੀ ਕੋਈ ਇਸ ਦੁਨੀਆਂ ਦੇ ਵਿੱਚ ਹੈ, ਡਰਨ ਦੀ ਲੋੜ ਨਹੀਂ। ਜੇ ਮਨੁੱਖ ਆਪਣੇ ਯਤਨਾਂ ਦੇ ਨਾਲ ਇਸ ਹਉਮੈ ਨੂੰ ਦੂਰ ਕਰਨ ਦਾ ਯਤਨ ਕਰੇਗਾ ਨਹੀਂ ਹੋ ਸਕਣਾ, ਪਰ ਜੇ ਸਤਿਗੁਰਾਂ ਦੇ ਰਾਹੀਂ ਫਿਰ ਇਸ ਹਉਮੈ ਦੀ ਦਵਾਈ ਲੈ ਲਵੇ ਵੀ ਹਉਮੈ ਨੂੰ ਖਤਮ ਕਰਨ ਦੀ ਤਾਂ ਫਿਰ ਇਹ ਹੋ ਵੀ ਜਾਂਦੀ ਹੈ। ਜਿਵੇਂ ਸਤਿਗੁਰਾਂ ਦੱਸਿਆ ਨਾ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੀ, ਅਤੇ ਫਿਰ ਉਹ ਹਉਮੈ ਦੀ ਦਵਾਈ ਮਿਲਦੀ ਕਿੱਥੋਂ ਹੈ ਜੀ? ਹਰ ਨਾਮੋ ਮੰਤਰ ਦ੍ਰਿੜਾਈ ਦਾ ਕੱਟੈ ਹਉਮੈ ਰੋਗ, ਉਹ ਸਤਿਗੁਰੂ ਦੇ ਕੋਲੋਂ ਮਿਲਦੀ ਹੈ। ਕਿਉਂਕਿ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਵਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਉਹ ਸਤਿਗੁਰੂ ਵੈਦ ਦੇ ਕੋਲੋਂ ਇਹ ਦਵਾਈ ਮਿਲਣੀ, ਹਰ ਹਰ ਨਾਮ ਔਖਦ ਮੁਖ ਦੇਵੈ, ਉਹ ਔਸ਼ਧੀ ਜਿਹੜੀ ਦਵਾਈ ਹੈ ਉਹ ਸਤਿਗੁਰੂ ਦੇ ਕੋਲੋਂ ਮਿਲਦੀ। ਅਤੇ ਸਤਿਗੁਰੂ ਜੀ ਉਹ ਦਵਾਈ ਫਿਰ ਕਿਵੇਂ ਦਿੰਦੇ ਨੇ? ਹਰ ਨਾਮੋ ਮੰਤਰ ਦ੍ਰਿੜਾਈ ਦਾ ਕੱਟੈ ਹੋਮੈ ਰੋਗ, ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ। ਸਤਿਗੁਰੂ ਜੀ ਫਿਰ ਉਹਨਾਂ ਨੂੰ ਜਿਨ੍ਹਾਂ ਨੂੰ ਧੁਰ ਤੋਂ ਸੰਯੋਗ ਪਰਮਾਤਮਾ ਬਖਸ਼ ਦਿੰਦੇ ਨਾ ਉਹਨਾਂ ਨੂੰ ਸਤਿਗੁਰੂ ਜੀ ਮਿਲਾ ਦਿੰਦੇ ਨੇ। ਅਤੇ ਇੱਥੇ ਵੀ ਸਤਿਗੁਰੂ ਜੀ ਫਿਰ ਇਹੀ ਸਮਝਾਉਂਦੇ ਨੇ, ਹਰ ਸੇਤੀ ਮਨ ਰਵ ਰਿਹਾ ਸੱਚੇ ਰਿਹਾ ਸਮਾਏ। ਜਦੋਂ ਗੁਰੂ ਦੀ ਸੇਵਾ ਵਿੱਚ ਲੱਗਦੇ ਹਾਂ ਅਤੇ ਕਿਹੜੀਆਂ ਕਿਹੜੀਆਂ ਬਰਕਤਾਂ ਮਿਲਦੀਆਂ? ਪਹਿਲੀ ਗੱਲ ਤਾਂ ਸਤਿਗੁਰਾਂ ਦੱਸੀ ਕਿ ਦੁੱਖਾਂ ਤੋਂ ਨਿਵਿਰਤੀ ਅਤੇ ਸੁੱਖਾਂ ਦਾ ਵਾਸਾ ਹੋ ਜਾਂਦਾ ਹੈ। ਦੂਜਾ ਦੱਸਿਆ ਕਿ ਜੰਮਣ ਮਰਨ ਦਾ ਗੇੜ ਜਿਹੜਾ ਖਤਮ ਹੋ ਜਾਂਦਾ ਹੈ। ਤੀਜਾ ਦੱਸਿਆ ਜਮਕਾਲ ਦਾ ਕਾਲੇ ਕਾ ਕਿਛ ਨਾ ਵਸਾਏ, ਕਾਲ ਦਾ ਮੌਤ ਦਾ ਜਿਹੜਾ ਜ਼ੋਰ ਉਹ ਵੀ ਨਹੀਂ ਬੰਦੇ ਦੇ ਉੱਤੇ ਪੈਂਦਾ। ਅਤੇ ਫਿਰ ਅੱਗੇ ਜਿਹੜੀ ਪੰਜਵੀਂ ਅਵਸਥਾ ਦੱਸੀ ਕਿ ਹਰ ਸੇਤੀ ਮਨ ਰਵ ਰਿਹਾ, ਪਰਮਾਤਮਾ ਦੇ ਨਾਲ ਸਾਂਝ ਬਣ ਜਾਂਦੀ ਹੈ ਸਤਿਗੁਰਾਂ ਦੇ ਦੁਆਰਾ, ਅਤੇ ਸੱਚੇ ਰਹਿਆ ਸਮਾਏ, ਫਿਰ ਸੱਚੇ ਪਰਮਾਤਮਾ ਵਿੱਚ ਉਹਦੀ ਆਤਮਾ ਸਦਾ ਹੀ ਸਮਾਈ ਰਹਿੰਦੀ ਹੈ। ਜਿਵੇਂ ਪਾਣੀ ਦੀ ਬੂੰਦ ਪਾਣੀ ਦੇ ਵਿੱਚ ਮਿਲਾ ਦਈਏ ਉਹ ਸਮਾ ਜਾਂਦੀ ਹੈ। ਜਿਵੇਂ ਗੁਰੂ ਤੇਗ ਬਹਾਦਰ ਪਿਤਾ ਜੀ ਸਮਝਾਉਂਦੇ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਜਿਵੇਂ ਥੋੜ੍ਹਾ ਪਾਣੀ ਬਹੁਤੇ ਵਿੱਚ ਮਿਲ ਗਿਆ ਲੀਨ ਹੋ ਜਾਂਦਾ ਹੈ, ਇਸੇ ਤਰ੍ਹਾਂ ਹੀ ਪਰਮਾਤਮਾ ਦੇ ਵਿੱਚ ਆਤਮਾ, ਕਿਉਂਕਿ ਹੈ ਹੀ ਮੂਲ ਪਰਮਾਤਮਾ ਹੈ ਨਾ ਇਸੇ ਜਿੰਦ ਦਾ। ਜਿਵੇਂ ਭਗਤ ਕਬੀਰ ਜੀ ਸਮਝਾਉਂਦੇ, ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਪਰਮਾਤਮਾ ਦੀ ਅੰਸ਼ ਹੈ ਆਤਮਾ, ਅਤੇ ਅੰਸ਼ ਜਿਹੜੀ ਆ ਉਹ ਵੰਸ਼ ਦੇ ਵਿੱਚ ਆਪਣੇ ਸਰਬੰਸ਼ ਵਿੱਚ ਲੀਨ ਹੋ ਜਾਵੇ ਅਤੇ ਸੋਭਾ ਪਾਉਂਦੀ। ਜਿਹੜਾ ਕਿਸੇ ਵੰਸ਼ ਦੇ ਵਿੱਚੋਂ ਪੈਦਾ ਹੋਇਆ ਹੈ ਨਾ ਉਹ ਜੇ ਆਪਣੀ ਵੰਸ਼ ਦੇ ਵਿੱਚ ਰਹਿੰਦਾ ਹੈ, ਮਿਲਿਆ ਰਹਿੰਦਾ ਹੈ, ਅਤੇ ਲੋਕ ਸਤਿਕਾਰ ਕਰਦੇ ਵੀ ਆਪਣੇ ਪਰਿਵਾਰ ਪਿਛੋਕੜ ਦੇ ਨਾਲ ਮਿਲਿਆ ਹੋਇਆ ਹੈ, ਇਹ ਆਪਣੇ ਮੂਲ ਦੇ ਨਾਲ ਮਿਲਿਆ ਹੋਇਆ ਹੈ, ਅਤੇ ਜਿਹੜਾ ਪਰਿਵਾਰ ਵੰਸ਼ ਤੋਂ ਅਲੱਗ ਹੋ ਜਾਵੇ ਲੋਕ ਕਹਿੰਦੇ ਇਹ ਵੱਖਵਾਦੀ ਹੈ, ਇਹਦਾ ਪਰਿਵਾਰ ਦੇ ਨਾਲ ਮੇਲ ਨਹੀਂ ਬਣਦਾ, ਇਹਦੇ ਵਿੱਚ ਕੁਝ ਕਮੀਆਂ ਹੋਣਗੀਆਂ ਤਾਂ ਹੀ ਇਹ ਵੱਖਰਾ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਵਾਹਿਗੁਰੂ ਜੀ ਮੂਲ ਹੈ, ਜੋ ਮੂਲ ਦੇ ਨਾਲ ਜੁੜਦਾ ਹੈ ਉਹਨੂੰ ਲੋਕ ਚੰਗਾ ਕਹਿੰਦੇ ਨੇ। ਜਿਵੇਂ ਸੰਸਾਰ ਵਿੱਚ ਪਰਿਵਾਰ ਨਾਲ ਜੁੜਿਆ ਅਤੇ ਲੋਕ ਉਪਮਾ ਕਰਦੇ ਨਾ ਕਿ ਫਲਾਣੇ ਬੰਦੇ ਦਾ ਪਰਿਵਾਰ ਵੇਖੋ ਬੜਾ ਚੰਗਾ ਹੈ, ਇਤਫਾਕ ਬੜਾ ਹੈ, ਇਕੱਠੇ ਨੇ, ਅਤੇ ਜਿਹੜਾ ਉਹਦੇ ਵਿੱਚੋਂ ਨਿਕਲਦਾ ਉਹਨੂੰ ਲੋਕ ਘਿਰਨਾ ਦੀ ਨਿਗਾਹ ਨਾਲ ਦੇਖਦੇ ਨੇ। ਇਸੇ ਤਰ੍ਹਾਂ ਹੀ ਇਹ ਪਰਮਾਤਮਾ ਮੂਲ ਹੈ, ਜੋ ਪਰਮਾਤਮਾ ਨਾਲ ਰਮਿਆ ਰਹਿੰਦਾ ਹੈ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਮਝਾਉਂਦੇ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਅਤੇ ਦੂਜੇ ਪਾਸੇ ਜਿਹੜਾ ਪਰਿਵਾਰ ਤੋਂ ਧਰਮ ਵਾਹਿਗੁਰੂ ਤੋਂ ਅਲੱਗ ਹੁੰਦਾ ਹੈ ਉਹਨੂੰ ਫਿਰ ਸੰਸਾਰ ਦੇ ਵਿੱਚ ਜਨਮਾਂ ਜਨਮਾਂਤਰਾਂ ਦੇ ਗੇੜ ਦੁੱਖਾਂ ਦੇ ਵਿੱਚੋਂ ਦੀ ਉਹਦੀ ਜ਼ਿੰਦਗੀ ਨਿਕਲਦੀ ਹੈ। ਇਸ ਕਰਕੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਉਹਦਾ ਮਨ ਜਿਹੜਾ ਹੈ ਹਰ ਸੇਤੀ ਮਨ ਰਵ ਰਿਹਾ ਸੱਚੇ ਰਿਹਾ ਸਮਾਏ, ਪਰਮਾਤਮਾ ਦੀ ਰਹਿਮਤ ਹੋ ਜਾਂਦੀ, ਉਹ ਸੱਚੇ ਪਰਮਾਤਮਾ ਦੇ ਨਾਲ ਲੀਨ ਹੋ ਕੇ ਜੀਵਨ ਨੂੰ ਬਤੀਤ ਕਰਦਾ ਹੈ।
ਅੱਗੇ ਸਤਿਗੁਰੂ ਜੀ ਸਮਝਾਉਂਦੇ ਨਾਨਕ।

ਕਹੋ ਜੋ ਚੱਲਣ ਸਤਿਗੁਰ ਭਾਈ, ਕਿ ਮੈਂ ਉਹਨਾਂ ਤੋਂ ਬਲਹਾਰ ਜਾਂਦਾ ਏ ਜਿਹੜੇ ਸਤਿਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਨੇ, ਜੋ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਚੱਲਦੇ ਨੇ। ਚੱਲਣ ਸਤਿਗੁਰ ਭਾਏ, ਭਾਏ ਦਾ ਭਾਵ ਹੁੰਦਾ ਪ੍ਰੇਮ ਪਿਆਰ ਦੇ ਵਿੱਚ, ਜੋ ਸਤਿਗੁਰੂ ਦੇ ਪਿਆਰ ਦੇ ਵਿੱਚ ਪ੍ਰੇਮ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ। ਗੁਰਦੇਵ ਜੀ ਸਮਝਾਉਂਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਏ, ਕਿਉਂਕਿ ਜਿੱਥੇ ਸੇਵਕ ਗੁਰੂ ਤੋਂ ਬਲਿਹਾਰ ਜਾਂਦਾ ਏ, ਕਿ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਕਿ ਸਤਿਗੁਰੂ ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਜਿੱਥੇ ਭੁੱਲਿਆਂ ਨੂੰ ਗੁਰੂ ਸਹੀ ਮਾਰਗ ਦੇ ਉੱਪਰ ਪਰਮਾਰਥ ਦੇ ਰਸਤੇ 'ਤੇ ਤੋਰਦਾ ਏ। ਅਤੇ ਗੁਰਦੇਵ ਜੀ ਸਮਝਾਉਂਦੇ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿੱਥੇ ਗੁਰੂ ਦਾ ਸੇਵਕ ਗੁਰੂ ਤੋਂ ਬਲਿਹਾਰ ਜਾਂਦਾ ਏ ਕਿ ਸਤਿਗੁਰੂ ਨੇ ਮੈਨੂੰ ਆਮ ਤੋਂ ਖਾਸ ਬਣਾ ਦਿੱਤਾ, ਮੈਨੂੰ ਇੱਕ ਆਮ ਮਨੁੱਖ ਤੋਂ ਦੇਵਤਿਆਂ ਵਰਗਾ ਜੀਵਨ ਦੇ ਦਿੱਤਾ, ਉਹ ਸਤਿਗੁਰੂ ਤੋਂ ਬਲਿਹਾਰ ਜਾਂਦਾ ਏ। ਇਤਿਹਾਸ ਪੜ੍ਹ ਕੇ ਦੇਖੀਏ ਨਾ, ਜਿਨ੍ਹਾਂ ਜਿਨ੍ਹਾਂ ਦੇ ਉੱਪਰ ਵੀ ਗੁਰੂ ਦੀ ਕਿਰਪਾ ਹੋਈ ਹੈ, ਉਹਨਾਂ ਨੇ ਸਤਿਗੁਰੂ ਦਾ ਵਾਰ ਵਾਰ ਸ਼ੁਕਰਾਨਾ ਕੀਤਾ ਹੈ। ਗੁਰੂ ਰਾਮਦਾਸ ਮਹਾਰਾਜ ਜੀ, ਉਹਨਾਂ ਦੀ ਪਾਵਣ ਬਾਣੀ ਪੜ੍ਹਦੇ ਨਾ ਜਦੋਂ ਆਪਾਂ, ਅਤੇ ਪਾਵਣ ਬਾਣੀ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਆਪ ਸ਼ੁਕਰਾਨਾ ਕਰਦੇ ਨੇ ਸਤਿਗੁਰੂ ਦਾ, ਗੁਰੂ ਦਾ। ਕਿਉਂਕਿ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ ਭਾਈ ਜੇਠਾ ਜੀ ਦੇ ਰੂਪ ਅੰਦਰ, ਅਤੇ ਤਕਰੀਬਨ 7 ਕੁ ਸਾਲ ਦੀ ਉਮਰ ਤੱਕ ਮਾਤਾ ਪਿਤਾ ਚੜ੍ਹਾਈ ਕਰ ਜਾਂਦੇ, ਯਤੀਮਾਂ ਵਰਗਾ ਜੀਵਨ ਜਿਹੜਾ ਸੀ ਹੋ ਗਿਆ ਸੀ। ਪਰ ਉਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਹੱਥ ਫੜ ਲਿਆ ਨਾ ਭਾਈ ਜੇਠਾ ਜੀ ਦਾ, ਆਪਣਾ ਬਣਾ ਲਿਆ, ਸਿੱਖਿਅਤ ਕੀਤਾ ਉਹਨਾਂ ਨੂੰ, ਉਹਨਾਂ ਦੇ ਜੀਵਨ ਦੀ ਪਰਵਰਿਸ਼ ਕੀਤੀ ਅਤੇ ਨਾਲ ਗੁਰੂ ਦੀ ਸੇਵਾ ਦੇ ਨਾਲ ਜੋੜਿਆ। ਵੇਖੋ ਜਦੋਂ ਯਤੀਮ ਦੀ ਜ਼ਿੰਦਗੀ ਹੁੰਦੀ ਨਾ ਕਈਆਂ ਦੀ, ਉਹਦੇ ਸਾਹਮਣੇ ਸੰਸਾਰ ਦੋ ਰਸਤੇ ਛੱਡਦਾ ਏ, ਜਾਂ ਤਾਂ ਉਹ ਯਤੀਮ ਬੱਚਾ ਭੀਖ ਮੰਗਣ ਲੱਗ ਪਵੇ ਜਾਂ ਚੋਰੀਆਂ ਕਰਕੇ ਗੁਜ਼ਾਰਾ ਕਰੇ। ਪਰ ਜਦੋਂ ਸਤਿਗੁਰਾਂ ਨੇ ਭਾਈ ਜੇਠਾ ਜੀ ਦਾ ਹੱਥ ਫੜਿਆ ਅਤੇ ਦੋਨੋਂ ਰਸਤਿਆਂ ਦੇ ਉੱਪਰ ਨਹੀਂ ਜਾਣ ਦਿੱਤਾ, ਜੋ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਹੈ, ਕਿਰਤ ਕਮਾਈ ਕਰਨੀ, ਮਿਹਨਤ ਕਰਨੀ, ਉਹ ਸਿਖਾਈ, ਅਤੇ ਭਾਈ ਜੇਠਾ ਜੀ ਮਿਹਨਤ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਵਿੱਚ ਰਹੇ ਨਾ। ਗੋਇੰਦਵਾਲ ਸਾਹਿਬ ਵਿਖੇ ਵੀ ਬੌਲੀ ਸਾਹਿਬ ਦੀ ਸੇਵਾ ਕਰਨੀ, ਹੋਰ ਸੇਵਾਵਾਂ ਕਰਨੀਆਂ, ਨਾਲ ਘੁੰਗਣੀਆਂ ਵੇਚ ਕੇ ਮਿਹਨਤ ਕਰਕੇ ਗੁਜ਼ਾਰਾ ਕਰਨਾ। ਅਤੇ ਫਿਰ ਉਸ ਵੇਲੇ ਪ੍ਰਵਾਨ ਹੋਏ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਿਗਾਹ ਦੇ ਵਿੱਚ, ਅਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਰੂਪ ਅੰਦਰ ਗੁਰਤਾ ਗੱਦੀ 'ਤੇ ਬੈਠਦੇ ਨੇ। ਅਤੇ ਜੇ ਹੁਣ ਆਪਾਂ ਬੇਨਤੀ ਕਰੀਏ ਗੁਰੂ ਰਾਮਦਾਸ ਮਹਾਰਾਜ ਜੀ, ਇਹ ਏਡੀ ਵੱਡੀ ਤਬਦੀਲੀ ਕਿਵੇਂ ਆਈ? ਕਿਉਂਕਿ ਬਹੁਤ ਵੱਡੀ ਤਬਦੀਲੀ ਹੈ। ਇੱਕ ਪਾਸੇ ਸਮੇਂ ਦੇ ਹਾਲਾਤ ਦੇ ਨਾਲ ਯਤੀਮਾਂ ਵਾਲਾ ਜੀਵਨ, ਅਤੇ ਦੂਜੇ ਪਾਸੇ ਯਤੀਮਾਂ ਦੇ ਸਹਾਰਾ ਬਣ ਜਾਣਾ। ਅੱਜ ਦਰਬਾਰ ਸਾਹਿਬ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇਖਦੇ ਹਾਂ, ਕਿੰਨੇ ਲੋਕ ਨੇ ਜਿਹੜੇ ਪੀੜ੍ਹੀ ਦਰ ਪੀੜ੍ਹੀ ਉੱਥੇ ਰਹਿੰਦੇ ਨੇ, ਉੱਥੇ ਲੰਗਰ ਛਕਦੇ ਨੇ, ਉੱਥੇ ਰਾਤ ਦਿਨੇ ਰਹਿੰਦੇ ਨੇ। ਉਹਨਾਂ ਦੀਆਂ ਕਈ ਪੀੜ੍ਹੀਆਂ ਚੱਲਦੀਆਂ ਨੇ, ਉੱਥੋਂ ਚੱਲ ਗਈਆਂ। ਕੋਈ ਕਹਿੰਦਾ ਅਸੀਂ 4 ਪੀੜ੍ਹੀਆਂ ਤੋਂ ਇੱਥੇ ਰਹਿ ਰਹੇ, ਉੱਥੇ ਬੱਚੇ ਵੱਡੇ ਹੁੰਦੇ, ਵਿਆਹੇ ਜਾਂਦੇ, ਉਹਨਾਂ ਦਾ ਕੋਈ ਘਰ ਘਾਟ ਨਹੀਂ, ਉਹਨਾਂ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਦਾ ਸਹਾਰਾ ਹੈ। ਤਾਂ ਹੀ ਭਾਈ ਸੱਤਾ ਬਲਵੰਡ ਜੀ ਵੀ ਕਹਿੰਦੇ ਨਾ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਇਹ ਕਰਾਮਾਤ ਹੈ ਵੱਡੀ, ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਹਨੇ ਪੈਦਾ ਕੀਤਾ ਉਹਨੇ ਹੀ ਸਵਾਰ ਦਿੱਤਾ, ਉਸੇ ਨੇ ਹੀ ਭਾਈ ਜੇਠਾ ਤੋਂ ਗੁਰੂ ਰਾਮਦਾਸ ਜੀ ਬਣਾ ਦਿੱਤਾ। ਅਤੇ ਆਪਾਂ ਜਦੋਂ ਪੁੱਛਾਂਗੇ ਸਤਿਗੁਰੂ ਜੀ ਇਹ ਕਿਰਪਾ ਕਿਵੇਂ ਹੋਈ, ਏਡੀ ਵੱਡੀ ਤਬਦੀਲੀ ਕਿਵੇਂ ਹੋਈ, ਅਤੇ ਉਹ ਇਹੀ ਗੱਲ ਕਹਿੰਦੇ ਨੇ ਪਾਵਣ ਬਾਣੀ ਦੇ ਵਿੱਚ ਵੀ ਇਹ ਗੁਰੂ ਦੇ ਦੁਆਰਾ ਹੋਈ ਹੈ। ਜਦੋਂ ਅਸੀਂ ਉਹਨਾਂ ਦੇ ਬਚਨ ਪੜ੍ਹਦੇ, ਜੋ ਹਮਰੀ ਬਿੱਧ ਹੋਤੀ ਮੇਰੇ ਸਤਿਗੁਰਾ ਸਾ ਬਿੱਧ ਤੁਮ ਹਰ ਜਾਣੂ ਹੋ ਆਪੇ। ਬਿੱਧ ਦਾ ਭਾਵ ਹੁੰਦਾ ਏ ਉਹ ਦਸ਼ਾ ਜਿਹੜੀ ਹੈ। ਕਹਿਣ ਲੱਗੇ ਸਤਿਗੁਰੂ ਜੀ ਉਹ ਵੀ ਦਸ਼ਾ ਤੁਸੀਂ ਜਾਣਦੇ ਸੋ, ਜਿਸ ਦਿਨ ਮੇਰੀ ਨਾਨੀ ਮੇਰੇ ਚਾਚੇ ਤਾਇਆਂ ਨੇ ਜਿੱਦਣ ਮੁੱਖ ਮੋੜ ਲਿਆ ਲਾਹੌਰ ਦੀ ਧਰਤੀ ਤੋਂ, ਕਹਿੰਦੇ ਇਹ ਨਿੱਕਾ ਹੁੰਦਾ ਹੀ ਯਤੀਮ ਹੋ ਗਿਆ, ਲੋਕ ਦਰਵਾਜ਼ੇ ਬੰਦ ਕਰ ਲੈਂਦੇ ਸਨ ਵੇਖ ਕੇ, ਆਪਣੇ ਬੱਚਿਆਂ ਨੂੰ ਖੇਡਣ ਨੂੰ ਹਟਾ ਲਿਆ ਸੀ, ਮੇਰੇ ਨਾਲ ਬੋਲਣੋਂ ਹਟਾ ਲਿਆ ਸੀ। ਅਤੇ ਸਤਿਗੁਰੂ ਜੀ ਉਦਣ ਵੀ ਤੁਸੀਂ ਜਾਣਦੇ ਜਦੋਂ ਨਾਨੀ ਨੇ ਫੜ ਕੇ ਤੁਹਾਡੇ ਲੜ ਲਾਇਆ ਸੀ ਮੈਨੂੰ, ਅਤੇ ਅੱਜ ਜੋ ਤੁਸੀਂ ਬਖਸ਼ਿਸ਼ਾਂ ਦੇ ਨਾਲ ਨਵਾਜਿਆ, ਇਹ ਤੁਸੀਂ ਜਾਣਦੇ ਹੋ ਕਿ ਇੱਥੋਂ ਤੱਕ ਤਬਦੀਲੀ ਕਿਵੇਂ ਤੁਸੀਂ ਲਿਆ ਕੇ ਦਿੱਤੀ ਹੈ। ਅਤੇ ਸਤਿਗੁਰੂ ਜੀ ਸਮਝਾਉਂਦੇ, ਜੋ ਹਮਰੀ ਬਿੱਧ ਹੋਤੀ ਮੇਰੇ ਸਤਿਗੁਰਾ
साबिद तुम्हार जानू आपे, हम रुलते फिरते कोई बात ना पूछता, गुर सतगुर संग कीरे हम थापे। कहिंदे करोड़ा जीव जिवें इस दुनिया विच रोंदे खपदे चले गए, मैं भी उन्हां दे विच चले जाणा सी, जे तुसी मेरी बात ना पुछदे, मेरी बाह ना फड़दे। ते हुण इत्थे भी धन गुरु अमरदास महाराज जी यही गल समझाउंदे ने कि जिन्हां दा हथ जिन्हां दा सतगुरां ने पकड़ लिया ना, सतगुरां ने अपने नाम की दात सेवा दे विच ला लिया जिस जीव नूं, उहदी ते इन्नियां बख्शिशां हुंदियां, दुखां दा खात्मा, सुखां की प्राप्ति, जन्म मरण का गेड़ खत्म, जमकाल का डर खत्म, ते हर वेले परमात्मा दे नाम दे विच उहदी रूह उहदी आत्मा रंगी रहिंदी है। ते गुरदेव जी समझाउंदे जिहदा जीवन इहो जिहा सतगुरां बना दिता, नानक हों बलिहारी तिन कहो जो चलन सतगुर पाए, जो सतगुरु दे प्रेम दे विच चलदे मैं उन्हां तों कुरबान जाना। अगले श्लोक दे अंदर भी धन गुरु अमरदास जी समझाउंदे ने, बिन शब्द है सुध ना होवई जे अनेक करै शिगार। इत्थे सतगुरां ने एक सुहागवती औरत दी रूप जिहड़ा है उहनूं उलीक के साडे गुरमुखां दी रब नाल प्यार करन दी जात सिखाई है। उदाहरण जिहड़ी उह केवल पति पत्नी दे रूप दी है। सतगुरु जी समझाउंदे बिन शब्द है सुध ना होवई जे अनेक करे शिगार, कि जे कोई पत्नी पति दे प्रेम दे वास्ते सत्कार दे वास्ते अनेका शिंगार बाहरी तौर ते कर लवे, पर मन दे विच उहदा पति दे उपर भरोसा ना होवे, विश्वास ना होवे, फिर कहिंदे कि उह बाहरों जिन्ने मर्जी शिंगार कर लवे उह पति दी प्रसन्नता नहीं प्राप्त कर सकदी। यही उदाहरण दे के दसिया कि जे असी गुरु दे शब्द राही गुरु दी सिक्ख्या परमात्मा दे हुक्म नूं हिरदे च नहीं मनदे, ते बाहरों जिन्ने मर्जी शिंगार कोई तीर्थां दे शनान कोई कर्मकांड करी जावे, कई तरह दे जिहड़ियां दुनिया दीआं रीतां नभाई जावे, पर जे परमात्मा दे नाम विच उहदी आत्मा लीन नहीं है ते उह अंदरों पवित्र नहीं है, बाहरों भावें जिन्ना मर्जी उह शरीर नूं धोई जावे, क्योंकि मन मैल है सब कुछ मैल है, तन धोता है मन अच्छा ना होए। इस करके इत्थे शब्द दे नाल जिवें भरी है मत पापां कै संग उह धोपै नामे कै रंग, इहनूं अंदरों आत्मा नूं परमात्मा दे नाम नाल भी धोना जरूरी है, ते जिहड़ा नहीं अंदरों तब्दीली करदा बाहरों विखावे दे धर्म वाले चिन्ह धारण करदा है उह कदी भी परमात्मा वाहिगुरू दे नाल नहीं मिल सकदा, क्योंकि सतगुरु जी समझाउंदे पिर की सार ना जाणई दूजा भाई प्यार, कि जो दिल दे विच पति दा प्यार ना रखिया होवे, दिल दे विच प्यार किते होर दा होवे, ध्यान किसे होर दा होवे, ते सतगुरु जी समझाउंदे उह फिर पिर दी सार अपने पति दी सार नहीं जाण सकदे, उहदी मजबूरी नूं उहदे हालातां नूं उहदी मेहनत नूं फिर उहदी कदर नहीं उह जाण सकदी जिहदे अंदर अंदर भी पति दे प्रति सत्कार नहीं। इसे तरह ही उदाहरण दे के दस्या जिन्हां दा परमात्मा तो बिना आत्मा दा माया वाले पासे वकारां वाले काम क्रोध लोभ मोह वाले पासे ध्यान है उह फिर पति परमात्मा दी सार नहीं जाणदी, उह दात प्यारी विसरिया दातारा, उहनूं दातां चंगीआं लगदीआं ते दातां देण वाला दाता उहदे नाल कोई लगाव नहीं हुंदा। अगे सतगुरु समझाउंदे साक सुध साक लखणी नानक नारी विच कुनार। गुरदेव जी समझाउंदे कि जिहड़ी औरत पति दे वफादार ना बने उहदे हुक्म दे विच जां उहदे भाव दे विच उहदे प्रेम दे विच ना चले उहनूं सुहागवती नहीं कहा जांदा, ते फिर जिहड़ियां सुहागणां जदों किते इकट्ठियां हुंदियां ना उस दुहागन नूं अपने लागे भी नहीं बिठाउंदियां ते उहनूं सत्कार भी नहीं देंदियां, जिवें सुहागणां विच दुहागण कदी सत्कार नहीं पा सकदी। इसे तरह जिहड़ा मनमुख बंदा है मन दे पिछे चल के रब तों गुरु तों दूर रहिंदा है उह गुरमुखां दे विच कदी भी सत्कार नहीं पा सकदा। पौड़ी हर हर अपनी दया कर हर बोली बैणी, ये पौड़ी गुरु रामदास महाराज जी की उचारी है, ते सतगुरु समझाउंदे वाहिगुरु जी हर हर अपनी दया करो, वाहिगुरु जी मेरे ते इक दया करो, हर बोली बैणी मैं तुहाडे बोल जिहड़े बाणी दे भगती दे ओह बोल सकां,
ਹਰ ਨਾਮ ਧਿਆਈ ਹਰ ਉਚਰਾਂ ਹਰ ਲਾਹਾ ਲੈਣੀ। ਵਾਹਿਗੁਰੂ ਜੀ ਮੇਰੇ 'ਤੇ ਕਿਰਪਾ ਕਰੋ, ਮੈਂ ਤੁਹਾਡੇ ਨਾਮ ਨੂੰ ਧਿਆਵਾਂ, ਤੁਹਾਡੇ ਬਾਣੀ ਨੂੰ ਤੁਹਾਡੇ ਸਿਮਰਨ ਦਾ ਗਾਇਨ ਕਰਾਂ ਅਤੇ ਇਹੀ ਨਾਮ ਭਗਤੀ ਦਾ ਲਾਹਾ ਪ੍ਰਾਪਤ ਕਰਾਂ। ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹਉ ਕੁਰਬੈਣੀ। ਵਾਹਿਗੁਰੂ ਜੀ ਜਿਹੜਾ ਤੁਹਾਡਾ ਨਾਮ ਜਪਦੇ ਹੈ ਨਾ ਦਿਨ ਰਾਤ, ਮੈਂ ਉਹਨਾਂ ਤੋਂ ਬਲਹਾਰ ਜਾਂਦਾ ਏ, ਕੁਰਬਾਨ ਜਾਂਦਾ ਏ, ਜਿਨ੍ਹਾਂ ਸਤਿਗੁਰ ਪਿਆਰ ਮੇਰਾ ਪਿਆਰਾ ਆਰਾਧਿਆ, ਜਿਨ੍ਹਾਂ ਨੇ ਮੇਰੇ ਸਤਿਗੁਰੂ ਪਿਆਰੇ ਦਾ ਸਿਮਰਨ ਕੀਤਾ ਏ, ਯਾਦ ਕਰਦੇ ਨੇ। ਤਿੰਨ ਜਨ ਦੇਖਾਂ ਨੈਣੀ, ਮੈਂ ਉਹਨਾਂ ਨੂੰ ਇਹਨਾਂ ਅੱਖਾਂ ਦੇ ਨਾਲ ਵੇਖਣਾ ਚਾਹੁੰਦਾ, ਦਿਦਾਰ ਕਰਨੇ ਚਾਹੁੰਦਾ ਏ। ਹਉ ਵਾਰਿਆ ਆਪਣੇ ਗੁਰੂ ਕਹੋ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਮੈਂ ਉਸ ਗੁਰੂ ਤੋਂ ਬਲਿਹਾਰ ਨਹੀਂ ਜਾਂਦਾ ਏ, ਵਾਰ ਨਹੀਂ ਜਾਂਦਾ ਏ, ਜਿਹਨੇ ਮੇਰਾ ਪਿਆਰਾ ਪ੍ਰੀਤਮ ਵਾਹਿਗੁਰੂ ਸੱਜਣ ਦੇ ਨਾਲ ਮਿਲਾਪ ਕਰਾ ਦਿੱਤਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਅੱਜ ਦੇ ਜੋ ਪਾਵਨ ਮੁੱਖ ਵਾਕ ਦੇ ਦੁਆਰਾ ਧੰਨ ਗੁਰੂ ਰਾਮਦਾਸ ਜੀ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜੋ ਉਪਦੇਸ਼ ਦੇ ਕੇ ਨਿਵਾਜ ਰਹੇ ਨੇ, ਉਹਦੇ ਅਨੁਸਾਰ ਅਸੀਂ ਗੁਰੂ ਉਪਦੇਸ਼ ਅਨੁਸਾਰ ਜੀਵਨ ਬਤੀਤ ਕਰੀਏ ਜੀ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਨ ਗੁਰੂ ਪਾੜੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ

ਕਤੀ ਮੁਖੀ ਉਜਲੀ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਤਾ ਗੁਰ ਸਤਿਗੁਰ ਸੰਗ ਕੀਰੇ ਹਮਤਾ ਪੇ ਧੰਨ ਧੰਨ ਗੁਰੂ ਨਾਨਕ ਜਨ ਕੀਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਹ ਸੰਗਤ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ, ਇੱਥੇ ਹੀ ਜੀਵਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਭਾਈ ਰਹਾਉ ਦੂਜਾ। ਸੂਹੀ ਮਹੱਲਾ ਪੰਜਵਾਂ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਅਵਸਰ ਆਪਣਾ ਬੂਝੈ ਨਾ ਇਆ ਨਾ, ਮਾਇਆ ਮੋਹ ਰੰਗ ਲਪਟਾ ਨਾ ਰਹਾਉ, ਲੋਭ ਲਹਿ ਲਹਿਰ ਕੋ ਬਿਕਸ ਫੁੱਲ ਬੈਠਾ, ਸਾਧ ਜਨਾ ਕਾ ਦਰਸਨਾ ਟੀਠਾ, ਕਬਹੂ ਨਾ ਸਮਝੈ ਅਗਿਆਨ ਗਵਾਰਾ, ਬਹੁਰ ਬਹੁਰ ਲਪਟਿਓ ਜੰਜਾਰਾ ਰਹਾਓ, ਬਿਖੈ ਨਾਦ ਕਰਨ ਸੁਣ ਭੀਨਾ, ਹਰ ਜਸ ਸੁਨਤ ਆਲਸ ਮਨ ਕੀਨਾ, ਦ੍ਰਿਸ਼ਤ ਨਾ ਹੀਰੇ ਪੇਕਤ ਅੰਧੇ, ਛੋੜ ਜਾਹੇ ਝੂਠੇ ਸਭ ਧੰਦੇ, ਰਹਾਓ ਕਹੋ ਨਾਨਕ ਪ੍ਰਬਖਸ਼ ਕਰੀਜੈ, ਕਰ ਕਿਰਪਾ ਮੋਹ ਸਾਧ ਸੰਗ ਦੀਜੈ, ਤੋ ਕਿਛ ਪਾਈਐ ਜੋ ਹੋਈਆ ਰੇਨਾ, ਜਿਸ ਬੁਝਾਏ ਤਿਸ ਨਾਮ ਲੈਨਾ ਰਹਾਓ। ਸੂਹੀ ਮਹੱਲਾ ਪੰਜਵਾਂ, ਕਰ ਮਹਿ ਠਾਕ ਨਦਨ ਆਇਆਵੈ, ਗਲ ਮਹਿ ਪਾਹਣ ਲੈ ਲਟਕਾਵੈ, ਭਰਮੇ ਭੂਲਾ ਸਾਖਤ ਫਿਰਤਾ, ਨੀਰ ਬਿਰੋਲੈ ਖਪ ਖਪ ਮਰਤਾ ਰਹਾਓ, ਜਿਸ ਪਾਹਣ ਕੋ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕੋ ਡੁਬਤਾ, ਗੁਨਹੇਗਾਰ ਦੂਨ ਹਰਾਮੀ, ਪਾਹਣ ਨਾਵ ਨਾ ਪਾਰ ਗਿਰਾਮੀ, ਗੁਰ ਮਿਲ ਨਾਨਕ ਠਾਕੁਰ ਜਾਤਾ, ਜਲ ਥਲ ਮਹੀ ਅਲਪੂਨ ਬਿਦਾਤਾ। ਸੂਹੀ ਮਹੱਲਾ ਪੰਜਵਾਂ, ਲਾਲ ਨ ਰਾਵਿਆ ਕਵਨ ਗਤੀਰੀ, ਸਖੀ ਬਤਾਵਹੋ ਮੁਝੇ ਮਤੀਰੀ, ਸੁਹਬ ਸੁਹਬ ਸੁਹਬ ਸੁਹਬ ਸੁਹਬੀ ਆਪਣੇ ਪ੍ਰੀਤਮ ਕੈ ਰੰਗ ਰਤੀ, ਰਹਾਓ ਪਾਵ ਮਿਲੋ ਵਹੋ ਸੰਗ ਨੈਣ ਭਤੀਰੀ, ਜਹਾਂ ਪਠਾਵਹੋ ਜਾਉ ਤਤੀਰੀ, ਜਪ ਤਪ ਸੰਜਮ ਦੇਹੋ ਜਤੀਰੀ, ਇੱਕ ਨਿਮਿਖ ਮਿਲਾਵਹੋ ਮੋਹੇ ਪ੍ਰਾਣ ਪਤੀਰੀ, ਮਾਣ ਤਾਣ ਅਹੰਬੁਧ ਹਤੀਰੀ, ਸਾ ਨਾਨਕ ਸੁਹਾਗਵਤੀਰੀ। ਸੂਹੀ ਮਹੱਲਾ ਪੰਜਵਾਂ, ਤੂੰ ਜੀਵਨ ਤੂੰ ਪ੍ਰਾਣ ਆਧਾਰਾ, ਤੁਝ ਹੀ ਪੇਖ ਪੇਖ ਮਨੁ ਸਾਧਾਰਾ, ਤੂੰ ਸਾਜਨ ਤੂੰ ਪ੍ਰੀਤਮ ਮੇਰਾ, ਚਿਤਿਹ ਨਾ ਬਿਸਰਹਿ ਕਾਹੂ ਬੇਰਾ, ਰਹਾਉ ਬੈ ਖਰੀਦ ਹੋਂ ਦਾਸਰੋ ਤੇਰਾ, ਤੂੰ ਭਾਰੋ ਠਾਕੁਰ ਗੁਣੀ ਗਹਿਰਾ, ਕੋਟ ਦਾਸ ਜਾ ਕੈ ਦਰਬਾਰੇ, ਨਿਮਿਖ ਨਿਮਿਖ ਵਸੈ ਤਿੰਨ ਨਾਲੇ, ਹੋਂ ਕਿਛ ਨਾਹੀ ਸਭ ਕਿਛੁ ਤੇਰਾ, ਓਤ ਪੋਤ ਨਾਨਕ ਸੰਗ ਬਸੇਰਾ। ਸੂਹੀ ਮਹੱਲਾ ਪੰਜਵਾਂ, ਸੂਖ ਮਹਿਲ ਜਾ ਕੇ ਊਚ ਦੁਆਰੇ, ਤਾ ਮਹਿ ਵਸਹਿ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤਿ ਮੀਠੀ, ਵੇਲਾ ਕਾਹੂ ਨੇਤਰੋ ਡੀਠੀ, ਰਹਾਓ ਤਹਿ ਗੀਤ ਨਾਦ ਖਾਰੇ ਸੰਗਾ, ਊਹਾ ਸੰਤ ਕਹੇ ਹਰ ਰੰਗਾ, ਤਹਿ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ, ਗੁਹਜ ਕਥਾ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਸੂਹੀ ਮਹੱਲਾ ਪੰਜਵਾਂ, ਜਾ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵ ਜਲ ਉਤਾਰੇ, ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕਹੋ ਹਰ ਨਾਮ ਚਿਤਾਰੇ, ਰਹਾਓ ਜਾ ਕਾ ਸਬਦ ਸੁਨਤ ਸੁਖ ਸਾਰੇ, ਜਾ ਕੀ ਟਹਿਲ ਜਮ ਦੂਤ ਬਿਦਾਰੇ, ਜਾ ਕੀ ਧੀਰਕ ਇਸ ਮਨਹੇ ਸੁਧਾਰੇ, ਜਾ ਕੈ ਸਿਮਰਨ ਮੁਖ ਉਜਲਾਰੇ, ਪ੍ਰਭ ਕੇ ਸੇਵਕ ਪ੍ਰਭੇ ਆਪ ਸਵਾਰੇ, ਸਰਣ ਨਾਨਕ ਤਿੰਨ ਸਦ ਬਲਿਹਾਰੇ। ਸੂਹੀ ਮਹੱਲਾ ਪੰਜਵਾਂ, ਰਹਿਣ ਨਾ ਪਾਵੇ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸਨ ਪਾਇਆ, ਰਹਾ ਬਾਤ ਸਾਹ ਸਾਹ ਵਾਪਾਰੀ, ਮੰਨਾ ਜੋ ਦੀਸੈ ਸੋ ਕਾਲੇ ਖੰਨਾ, ਕੂੜੈ ਮੋਹੇ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ, ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਸੂਹੀ ਮਹੱਲਾ ਪੰਜਵਾਂ, ਘਟ ਘਟ ਅੰਤਰ ਤੁਮੇ ਵਿਸਾਰੇ, ਸਗਲ ਸਮੱਗਰੀ ਸੂਤ ਤੁਮਾਰੇ, ਤੂੰ ਪ੍ਰੀਤਮ ਤੂੰ ਪ੍ਰਾਣ ਆਧਾਰੇ, ਤੁਮੀ ਪੇਖ ਪੇਖ ਮਨ ਬਿਗ ਸਾਰੇ, ਰਹਾਓ ਅਨਕ ਜੋਨ ਭ੍ਰਮ ਭ੍ਰਮ ਭ੍ਰਮ ਹਾਰੇ, ਓਟ ਗਹੀ ਅਵਸਾਦ ਸੰਗਾਰੇ, ਅਗਮ ਅਗੋਚਰ ਅਲਖ ਅਪਾਰੇ, ਨਾਨਕ ਸਿਮਰੈ ਦਿਨ ਰਹਿ ਨਾਰੇ। ਸੂਹੀ ਮਹੱਲਾ ਪੰਜਵਾਂ, ਕਵਨ ਕਾਜ ਮਾਇਆ ਵੜਿਆਈ, ਜਾ ਕੋ ਬਿਨਸਿਤ ਬਾਰ ਨਾ ਕਾਈ, ਇਹੋ ਸੁਪਨਾ ਸੋਤ ਨਹੀਂ ਜਾਣੈ, ਅਚੇਤ ਬਿਵਸਥਾ ਮਹਿਲ ਲਪਟਾਨੈ, ਰਹਾਓ ਮਾਹਾ ਮੋਹੇ ਮੋਹਿਓ ਗਾਵਾਰਾ, ਪੇਖਤ ਪੇਖਤ ਊਟ ਸਿਧਾਰਾ, ਊਚ ਤੇ ਊਚਤਾ ਕਾ ਦਰਬਾਰਾ, ਕਈ ਜੰਤ ਬਿਨਾਹੇ ਓ ਪਾਰਾ, ਦੂਸਰ ਹੋਆ ਨਾ ਕੋ ਹੋਈ, ਜਪੇ ਨਾਨਕ ਪ੍ਰਵੇਖੋ ਸੋਈ। ਸੂਹੀ ਮਹੱਲਾ ਪੰਜਵਾਂ, ਸਿਮਰ ਸਿਮਰ ਤਾ ਕਹੋਂ ਜੀਵਾਂ, ਚਰਨ ਕਮਲ ਤੇਰੇ ਧੋਏ ਧੋਏ ਪੀਵਾ, ਸੋ ਹਰ ਮੇਰਾ ਅੰਤਰ ਜਾਮੀ, ਭਗਤ ਜਨਾ ਕੈ ਸੰਗ ਸੁਆਮੀ, ਰਹਾਓ ਸੁਣੇ ਸੁਣੇ ਅੰਮ੍ਰਿਤ ਨਾਮ ਤੇ ਆਵਾ, ਆਟ ਪਹਿਰ ਤੇਰੇ ਗੁਣ ਗਾਵਾ, ਪੇਖੇ ਪੇਖੇ ਲੀਲਾ ਮਨੇ ਆਨੰਦਾ, ਗੁਣ ਅਪਾਰ ਪਰ ਪਰਮਾਨੰਦਾ, ਜਾ ਕੈ ਸਿਮਰਨ ਕਛ ਭਾਉ ਨਾ ਬਿਆਪੈ, ਸਦਾ ਸਦਾ ਨਾਨਕ ਹਰਿ ਜਾਪੈ। ਸੂਹੀ ਮਹੱਲਾ ਪੰਜਵਾਂ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ, ਰਸਨਾ ਜਾਪ ਜਪਾਉ ਬਨਵਾਰੀ, ਸਫਲ ਮੂਰਤ ਦਰਸਨ ਬਲਿਹਾਰੀ, ਚਰਨ ਕਮਲ ਮਨ ਪ੍ਰਾਣ ਅਧਾਰੀ, ਰਹਾਓ ਸਾਧ ਸੰਗ ਜਨ ਮਰਨ ਨਿਵਾਰੀ, ਅੰਮ੍ਰਿਤ ਕਥਾ ਸੁਣ ਕਰਨ ਅਧਾਰੀ, ਕਾਮ ਕ੍ਰੋਧ ਲੋਭ ਮੋਹ ਤਜਾਰੀ, ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ, ਕੋਹ ਨਾਨਕ ਇਹੋ ਤਤ ਵਿਚਾਰੀ, ਰਾਮ ਨਾਮ ਜਪ ਪਾਰ ਉਤਾਰੀ। ਸੂਹੀ ਮਹੱਲਾ ਪੰਜਵਾਂ, ਲੋਭ ਮੋਹੇ ਮਗਨ ਅਪਰਾਧੀ, ਕਰਨ ਹਾਰ ਕੀ ਸੇਵਨਾ ਸਾਧੀ, ਪਤਦ ਭਾਵੈ ਪ੍ਰਮਨਾਮ ਤੁਮਾਰੇ, ਰਾਖ ਲੇ ਹੋ ਮੋਹੇ ਨਿਰਗੁਨਿਆਰੇ, ਰਹਾਓ ਤੂੰ ਦਾਤਾ ਪ੍ਰਭ ਅੰਤਰਜਾਮੀ, ਕਾਚੀ ਦੇਹ ਮਾਨੁਖ ਮਾਨੁਖ ਅਭਿਮਾਨੀ, ਸੁਆਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ,
दुख भंजन जग जीवन हर राया सगल त्याग नानक सरणाया सूही महला पंजवा पेखत चाखत कहियत अंधा सुनियत सुनिय नाही निकट वस्त को जाने दूरे पापी पाप कमाही सो किश कर जितु छुटे प्राणी हर हर नाम जप अमृत बानी रहाओ घोर महल सदा रंगराता संग तुम्हारा कछु न जाता रखे पोचार माटी का भांडा अत को चील मिला जम डांडा काम क्रोध लोभ मोहे बाधा महांगारत मह निगरत निगरत जाता नानक की अरदास सुनी जय डूबत पाहन पर मेरे ली जय सूही महला पंजवा जीवत मरै बुझै प्रभ सोए तिस जन कर्म प्राप्त होए सुन साजन उदुत्तर तरिया जीवत मरै बुझै प्रभ सोए तिस जन कर्म प्राप्त होए सुन साजन उदुत्तर तरिया मिल साधु हर नाम उचरिया रहाओ एक बिना दूजा नहीं जाना घट घट अंतर पा ब्रह्म पछाना जो किश करै सोई पल मानै आदि अंत की कीमत जाना कोह नानक तिस जन बलिहारी जाकै हिरदै वसै मुरारी सूही महला पंजवा गुरु परमेश्वर करुणा हार सगल श्रेष्ठ कौ दे आधार गुर के चरण कमल मन त्याए दुख दर्द इस तन ते जाए रहा पव जो जूपद सतगुर काढ़ जन्म जन्म का टूटा गाढ़ गुर की सेवा करो हो दिन रात सुख सहज मन आवै सांत सतगुर की रेण वडभागी पावै नानक गुर कौ सद बल जावै सूही महला पंजवा गुर अपने ऊपर बल जाइय आठ पहर हर हर जस गाइय सिमरो सो प्रभ अपना स्वामी सगल कटा का अंतर जामी रहाओ चरण कमो स्यों लागी प्रीत साची पूर्ण निर्मल रीत संत प्रसाद वसै मन माही जन्म जन्म के किल विख जाही कर कृपा प्रभ दीन दयाला नानक मागै संत रवाला सूही महला पंजवा दर्शन देख जीवा गुर तेरा पूर्ण कर्म हो ए प्रभ मेरा एह बेनंती सुन पर मेरे देह नाम कर अपने चेरे रहाओ अपनी सरन राख प्रभ दाते गुर प्रसाद किनै विलै जाते सुनो बिनो प्र मेरे मीता चरण कमल वसहे मेरा चीता नानक एक करै अरदास विसर नाही पूर्ण गुणतास सूही महला पंजवा मीत साजन सुत बंध बपाई जत गत पे खो हर संग सहाई जत मेरी पत मेरी तन हर नाम सुख सहज आनंद विश्राम रहा पा ब्रह्म जप पहर सनाह कोट आवत तिस बेद तनाह हर चरण सरण गढ़ कोट हमारा काल कंठक जम तिस न बिदारै नानक दास दा बलिहारी सेवक संत राजा राम मुरारी सूही महला पंजवा गुण गोपाल पव के नित गाहा अनंत बिनोद मंगो सुखताहा चलो सखिए प्रभ रावण जाहा साध जना की चरणी पाहा रहाओ कर बेनती जन धूर बा छाहा जन्म जन्म के किल विखलाहा मन तन प्राण जियो अर पाहा हर सिमर सिमर मान मोह कटाहा दीन दयाल करो उत्साहा नानक दास हर सरण समाहा सूही महला पंजवा बैकुंठ नगर जहां सदवासा प्रभ चरण कमल रिदमाह निवासा सुन मन तन तुझ सुख दिख लावो हर अनक बिंजन तुझ भोग पंजावो रहाओ अमृत नाम पुंच मन माही अचरज साधता के बने न जाही लोभ मुआ तृष्णा बुझ था की पा ब्रह्म की सरण जनता की जन्म जन्म के पै मोह निवारे नानक दास प्रभ कृपा धारे सूही महला पंजवा अनक बींग दास के पर हरिया कर कृपा प्रभ अपना करया तुम्हें छड़ाई लियो जन अपना उर्ज परयो जाल जग सपना रहाओ पर्वत दोख महा बिकराला खिन मह दूर किए दयाला सोग रोग पिपत अतपारी दूर पेई जपे नाम मुरारी दृष्टि धार लीनो लड़लाए ह चरण गहे नानक शरणाए सूही महला पंजवा दीन छड़ाए दुनी जो लाए दुही सराय खुनामी कहाए जो थे सुभावै सो परवान अपनी कुदरत आपे जान रहाओ सच्चा धर्म पुन भला कराए दीन कह तोसै दुनी न जाए सर्ब निरंतर एको जागै जित जित लाया तित तित को लागै अगम अगोचर सच साहिब मेरा नानक बोलै बोलाया तेरा सूही महला पंजवा प्रातः काल हर नाम उचारी ईत ऊत की ओट सवारी सदा सदा जपिया हर नाम पूर्ण हो वह मन के काम रहाओ प्रभ अभिनासी रहन दिन गाओ जीवत मर्त निचल पावे थाओ सो साहो सेव जित तोटना आवै खात खर्चत सुख आनंद विहावै जग जीवन पुरख साध संग पाया गुर प्रसाद नानक नाम ते आया सूही महला पंजवा गुर पूरे जा पै दया दुख पिन से पूर्ण पई काल पेख पेख जीवा दर्शो तुम्हारा चरण कमल जाई बलिहारा
तुझ बिन ठाकुर कवन हमारा रहाओ, साध संगत से प्रीत बण आई, पूर्व करम लिखत धुर पाई, जप हर हर नाम अचरज प्रताप, जाल ना सा कहती ने ताप, निमिख ना बिसरहे हर चरण तुम्हारे, नानक मागे दान प्यारे, सूही महला पंजवा से संजो करो मेरे प्यारे, जित रसना हरे नाम उचारे, सुन बेंती प्रभ दीन दयाला, साध गावे गुण सदा रसाला रहाओ, जीवन रूप सिमरन प्रभ तेरा, जिस कृपा करे बस हे ते सुनेरा, जन की भूख तेरा नाम आहार, तू दाता प्रभ देवनहार, राम रमत संतन सुख माना, नानक देवनहार सुजाना, सूही महला पंजवा, बहती जात कदे दृष्ण धार, ते मिथ्या मोह बंध है नित पारच, माधवे भज दिन त्रैणी, जन्म पदार्थ जीत हर सरणी, रहाओ करत बेकार दऊ कर चारत, राम रतन हृदय तिल नहीं धारत, भरण पोखण संग औद बेहानी, जय जगदीश की गत नहीं जानी, सरण समरत अगोत्र स्वामी, उधुर नानक प्रभु अंतर जामी, सूही महला पंजवा, साध संगत रै पैसा गुरु, हर हर नाम सिमरत नागर, सिमर सिमर जईवा नारायण, दुख रोग सोग सब इनसे घुर पूरे, मिल पाप तजायण रहाओ, जीवन पदवी हर का नाओ, मन तन निर्मल साच सुहाओ, आठ पह पा ब्रह्म ते आई है, पूर्व लिखत हो हित पाइया, सरण पह जब दीन दयाला, नानक जाचा संतर वाला, सूही महला पंजवा, घर का काज ना जानी रूड़ा, झूठा धंधा रच मूढ़ा, जित तू लावे तित तित लगना, जा तू देह तेरा नाओ जपना, रहाओ हर के दास सीती राते, राम रसायण अंधन माते, बह पक्कर प्रभ आपे काढ़े, जन्म जन्म के टूटे गाढ़े, उधर स्वामी पर कृपा धारे, नानक दास है सरण दुआरे, सूही महला पंजवा, संत प्रसाद निहचल कर पाया, सर्व सुख फिर नहीं डोलाया, गुरु ते आए हर चरण मन चीने, ताते करते अस्थुर कीने, रहाओ गुण गावत अचुत अपना सीता, ते काटी जम की फांसी, कर कृपा लीने लड़ लाए, सदा आनंद नानक गुण गाए, सूही महला पंजवा, अमृत बचन साध की बाणी, जो जो जो पैदस की गत होवै, हर हर नाम नित रसन बखानी, रहाओ कली काल के मिटे कलेसा, एको नाम मन मह प्रवेशा, साधु तुरमुख मस्तक लाई, नानक उधरे हर गुर सरनाई, सूही महला पंजवा, करो तीजा गोबिंदा गुण गाओ दयाला, दर्शन दे हो पूर्ण कृपाला, रहाओ कर कृपा तुम ही प्रत पाला, जियो पेंडो सब तुमरा माला, अमृत नाम चला जप नाला, नानक जाचा संतर वाला, सूही महला पंजवा, तिस बिन दूजा वो न कोई, आपे थम्मै सच्चा सोई, हर हर नाम मेरा आधार, करुण कारण समरथ अपार, रहाओ सब रोग मिटावे नवा निरोआ, नानक रखा आपे होआ, सूही महला पंजवा, दर्शन को लोचा सब कोई, पूरा भाग प्राप्त होई, रहाओ श्याम सुंदर तज नींद क्यों आई, महा मोहनी दूता लाई, प्रेम बिछोहा करत कसाई, निर्दय जंत तिस दया न पाई, अनक जन्म बीतिन भरमाई, कर वासो न देवै दुत्तर माई, दिन रहन अपना किया पाई, किस दोष न दीजा किरत पवाई, सुन साजन संत जन पाई, चरण सरण नानक गत पाई, राग सूही महला पंजवा, कर चौथा एक ओंकार, सतगुर प्रसाद भली सुहावी छापरी, जा मह गुन गाय, केति ही कामना तौल हर, जित हर बिसराए, रहाओ अनंत गरीबी साध संग, जित प्रवचित आए, जल जाओ एहो बटपना माया लपटाए, पीसन पीस ओट कामरी, सुख मन संतोख आया, सो राजो न कितै काज, जित नह तृपताए, नगन फिरत रंग एक कै, ओह शोभा पाए, पाठ पटंबर विथ्या जिह रच लुभाए, सब किश तुमरै हाथ, प्रभाव करे कराए, सास सास सिमरत रहा, नानक दान पाए, सूही महला पंजवा, हर का संत प्राण धन तिसका पनेहारा पाई, मीत सुत सगल ते जी हूं ते प्यारा, रहाओ केसा का कर बीजना संत, टोर टुलावो शीस निहारो, चरण तल धूर मुख लावो, मिष्ट बचन बेनती बेनती करो, दीन की न्याई तज अभमान सरणी परो, हर गुण निध पाई, अवलोकन पुन्हे पुन्हे करो, जन का दरसार, अमृत बचन मन मह सिंचो, बंदो बार बार चितवो, मन आसा करो, जन का संग मांगो, नानक कहो प्रभ दया कर, दास चरणी लागो, सूही महला पंजवा, जिन मोहे ब्रह्मंड खंड ताहू मह पाओ, राख ले हो एहो बिखेई जियो, देहो अपना नाओ, रहाओ जाते नाही को सुखी, ताकै पाछै जाओ, छोड़ जाहे जो सगल को, फिर लपटाओ,
करहो कृपा करुण नापते तेरे हर गुण गाओ नानक की प्रभ बेनती साध संग समाओ। राग सूही महला पंजवां घर पंजवां पड़ताल एक ओहकार सतगुर प्रसाद प्रीत प्रीत गुरिया मोहन लाल ना जप मन गोबिंद एक है अवर नहीं को लेख है संत लाग मन्हे छाड़ दुबदा की कुरिया रहाओ। निर्गुण हरिया सरगुण धरिया अनक कोठरिया भिन्न भिन्न भिन्न भिन्न करिया विच मन कोटवरिया निज मंदिर प्रिया तह आनंद करिया नह मरिया नह जरिया कीर्तन जुड़िया बहु बिद फिरिया पर को हिरिया बिखना किरिया अब साधु संग परिया हर द्वारा खरिया दर्शन करिया नानक गुर मिरिया बहर ना फिरिया। सूही महला पंजवा रास मंडलो की नोआ खारा सगलो साज रखियो पासारा रहा बहु बिद रूप रंग अपारा पेखा खुशी भोग नहीं हारा सब रस लैत बस निरारा बारन चहन नाही मुख न मासारा कहनु न जाई खेल तुहारा नानक रेण संत चनारा। सूही महला पंजवा तो मैं आया सन्नी आया भरोसा आया कृपा आया ज्यो पावै त्यों राखो स्वामी मार्ग गुरहे पठाया रहाओ। महां तुत्र माया जासे पवन चुलाया सुन सुनही डराया करोरो त्रम राया ग्रह अंध कूपाया पावक सगराया गही ओट साधाया नानक हर त्याया अब मैं पूरा पाया। राग सूही महला पंजवा करो सेवा एक ओहकार सतगुर प्रसाद सतगुर पास बेनंतिया मिला नाम आधारा तुठा सच्चा पात साहो ताप गया संसारा भगता की टेक तू संता की ओट तू सच्चा सिरजनहारा रहाओ। सच तेरी सामग्री सच तेरा दरबारा सच तेरे खा जीनिया सच तेरा पास सारा तेरा रूप अगम है अनूप तेरा दरसारा हो कुरबाणी तेरिया सेवका जिन हर नाम प्यारा सबे इच्छा पूरिया जा पाया अगम अपारा गुरु नानक मिलिया पा ब्रह्म तेरा चरणा को बलहारा। राग सूही महला पंजवां करो सतवां एक ओंकार सतगुर प्रसाद तेरा भाणा तू है मनाए है जिसनो होए दयाला साई भगत जो तुद भावै तू सर्व जिया प्रतपाला मेरे राम राय संता टेक तुम्हारी जो तुद भावै सो परवान मंतन तू है आधारी रहाओ। तू दयाल कृपाल कृपा निध मनसा पूर्ण हारा भगत तेरे सब प्राण पत प्रीतम तू भगतन का प्यारा तू अथाह अपार अत ऊंचा कोई अवना तेरी पाते अरदास हमारी स्वामी विसर नाही सुखदाते दिन रहन सास सास गुण गावा जे स्वामी तुद पावा नाम तेरा सुख नानक मागै साहिब तुठै पावा। सूही महला पंजवा विसरहे नाही जित तू कभू सो थान तेरा केहा आठ पहर जित तू त्याई निर्मल होवै देहा मेरे राम हो सो थान पालन आया खोजत खोजत पया साध संग तिन सरनाई पाया रहाओ। वेद पढ़े पढ़ भरमे हर एक तिल नहीं कीमत पाई साधक सिद्ध फिरे बिललाते ते पी मोहे माई दास ओता राजे होए वरते महादेव ओ तूता तिन पी अंत ना पायो ता तेरा लाए थके बेभूता सहज सुख आनंद नामरा सह संति मंगल गाया सफल दर्शन भेट्यो गुरु नानक ता मंतन हर हर ते आया। सूही महला पंजवा करम धर्म पाखंड जो दी सह तिन जम जागाती दूटै निर्वाण कीर्तन गावो करते का निमक सिमत जित छूटै संतो सागर पार उतरिया जे को बचन कमावै संतन का सो गुर प्रसादी तरिया रहाओ। कोट तीर्थ मजन इसनाना इसकल मह मैल परिजै साध संग जो हर गुण गावै सो निर्मल कर लीजै वेद कतेब सिमरते सब सास्त इन पढ़िया मुक्त न होई एक अखर जो गुरमुख जापै तिसकी निर्मल सोई खत्री ब्राह्मण सूद वैस उपदेश जो बन्ना को साजा गुरमुख नाम जपै उदरै सो कल मह कट कट नानक माजा। सूही महला पंजवां जो किश करै सोई पर मन है ओए राम नाम रंगराते तिन की शोभा सबनी थाई जिन प्रभ के चरण पराते मेरे राम हर संता जेवड़ ना कोई भगता बने आई प्रभ अपने स्यों जल थल मही अल सोई रहाओ। कोट अपराधी संत संग उधरै जम ताकै नेड़ ना आवै जन्म जन्म का बिछड़िया होवै तिन हर स्यों आन मिलावै माया मोह भरम पहु काटै संत सरण जो आवै जे हम नोरथ कर आराधे सो संतन ते पावै जानकी महिमा केतक बनो जो प्रभ अपने भाणे कोह नानक जिन सतगुर पेटिया से सब ते पै निकाणे।
ਸੂਹੀ ਮਹੱਲਾ ਪੰਜਵਾਂ ਮਹਾਂ ਅਗਨ ਤੇ ਤੁਧ ਹੱਥ ਦੇ ਰਾਖੇ ਪਹਿ ਤੇਰੀ ਸਰਨਾਈ ਤੇਰਾ ਮਾਣ ਤਾਣ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਧ ਚਿੱਤੇ ਆਇਆ ਉਭਰੇ ਤੇਰੀ ਟੇਕ ਪ੍ਰਵਾਸਾ ਤੁਮਰਾ ਜਪ ਨਾਮ ਤੁਮਹਾਰਾ ਉਧਰੇ ਰਹਾਓ ਅੰਧ ਕੂਪ ਤੇ ਕਾਢ ਲੀਏ ਤੁਮ ਆਪ ਪਹਿ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ੁਰ ਬੰਧਨ ਕਾਰ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਪੈ ਮੋਹ ਬਿਨਾ ਸੇ ਮਿਟਿਆ ਸਗਲ ਵੇ ਸੂਰਾ ਨਾਨਕ ਦਇਆ ਕਰੀ ਸੁਖਦਾਤਾ ਭੇਟਿਆ ਸਤਿਗੁਰ ਪੂਰਾ ਸੂਹੀ ਮਹੱਲਾ ਪੰਜਵਾਂ ਜਬ ਕਛ ਨਾ ਸੀਓ ਤਬ ਕਿਆ ਕਰਤਾ ਕਵਨ ਕਰਮ ਕਰੇ ਆਇਆ ਆਪਣਾ ਖੇਲ ਹੋਏ ਆਪ ਕਰ ਦੇਖੈ ਠਾਕਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਵ ਨਿਰੰਤਰ ਸੋਈ ਰਹਾਓ ਗਣਤੀ ਗਣੀ ਨਾ ਛੂਟੈ ਕਤੂ ਕਾਚੀ ਦੇਹ ਇਆਣੀ ਕਿਰਪਾ ਕਰੋ ਪ੍ਰਭ ਕਰਨਾ ਹਾਰੇ ਤੇਰੀ ਬਖਸ਼ ਨਿਰਾਲੀ ਜੀਏ ਜੰਤ ਸਭ ਤੇਰੇ ਕੀਤੇ ਘੱਟ ਘੱਟ ਤੁਹੀ ਧਿਆਈਐ ਤੇਰੀ ਗਤ ਮਿਤ ਤੂੰ ਹੈ ਜਾਣੇ ਕੁਦਰਤ ਕੀਮ ਨਾ ਪਾਈਐ ਨਿਰਗੁਣ ਮੁਗਦ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗਾ ਤੇਰਾ ਭਾਣਾ ਸੂਹੀ ਮਹੱਲਾ ਪੰਜਵਾਂ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧੰਨ ਹਰਨਾਮਾ ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਜਨ ਕਹਿ ਹੋਮ ਬਲ ਜਾਈ ਕੇਸਾ ਕਾ ਕਰ ਚਬਰ ਝੁਲਾਵਾ ਚਰਨ ਧੂੜ ਮੁਖਲਾਈ ਰਹਾਓ ਜਨਮ ਮਰਨ ਦੋਹ ਮੈਂ ਨਾਹੀ ਜਨ ਪਰੋ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁੱਖ ਸੱਚੀ ਵੜਿਆਈ ਜਿਸਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕਾ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਪਾਸ ਬੇਨੰਤੀ ਤੇਰੇ ਜਨ ਦੇ ਖੁਣ ਪਾਵਾ ਸੂਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਅਪੇ ਕਰੁਣਾ ਹਾਰਾ ਚਰਨ ਧੂੜ ਤੇਰੀ ਸੇਵਕ ਮਾ ਗੈ ਤੇਰੇ ਦਸਨ ਕਹੋ ਬਲਿਹਾਰਾ ਮੇਰੇ ਰਾਮ ਰਾਜ ਜਿਉਂ ਰੱਖ ਤਿਉਂ ਰਹੀ ਹੈ ਤੁਧ ਭਾਵੈ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਹੀ ਹੈ ਰਹਾਓ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਂ ਤਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ ਸਿਮਰ ਸਿਮਰ ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਇਓ ਸੋ ਵੇਲਾ ਸੁਹਾਵੀ ਜਿਤ ਤੁਮਰਾ ਦੁਆਰਾ ਆਇਆ ਨਾਨਕ ਕਹੋ ਪ੍ਰਭੈ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਹੀ ਮਹੱਲਾ ਪੰਜਵਾਂ ਤੁਧ ਚਿਤਿਆਏ ਮਹਾ ਆਨੰਦਾ ਜਿਸ ਵਿਸਰਹੇ ਸੋ ਮਰ ਜਾਏ ਦਇਆਲ ਹੋਵੇ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭੇ ਆਪਣੇ ਆਗਿਆ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਓ ਚਰਨ ਧੂਰ ਤੇਰੇ ਜਨ ਕੀ ਹੋਵਾ ਤੇਰੇ ਦਾਸਨ ਕਹੋ ਬਲ ਜਾਏ ਅੰਮ੍ਰਿਤ ਬਚਨ ਰਿਦਾ ਔਰ ਤਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਰੀ ਤੁਧ ਜੇਵੜ ਅਵਨ ਕੋਈ ਜਿਸਨੂੰ ਲਾਏ ਲਹਿ ਸੋ ਲਾਗੈ ਭਗਤ ਤੁਹਾਰਾ ਸੋਈ ਦੋਇ ਕਰ ਜੋੜ ਮਾ ਗੋ ਇਕੋ ਦਾਨਾ ਸਾਹਿਬ ਤੁਠੈ ਪਾਵਾ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ ਸੂਹੀ ਮਹੱਲਾ ਪੰਜਵਾਂ ਜਿਸਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦੇ ਮਾਦਾ ਮਰਨਾ ਚੀਤ ਨਾ ਆਵੈ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭਉ ਕਿਛ ਨਾਹੀਂ ਜਮ ਨਹੀਂ ਆਵੈ ਨੇਰੇ ਰਹਾਓ ਜੋ ਤੇਰਾ ਰੰਗ ਰਾਤੇ ਸਵਾਮੀ ਤਿਨਕਾ ਜਨਮ ਮਰਨ ਦੁੱਖ ਨਾਸਾ ਤੇਰੀ ਬਖਸ਼ ਨਾ ਮੇਟੈ ਕੋਈ ਸਤਿਗੁਰ ਕਾ ਦਿਲ ਆਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੇ ਤੇਰੀ ਸਰਨ ਤੇਰਾ ਪਰਵਾਸੈ ਪੰਜ ਦੁਸਲੈ ਸਾਧੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੂਹੀ ਮਹੱਲਾ ਪੰਜਵਾਂ ਸਗੋ ਤਿਆਗ ਗੁਰਸਰਣੀ ਆਇਆ ਰੱਖੋ ਰਾਖਨ ਹਾਰੇ ਜਿਤ ਤੂੰ ਲਾਵੇ ਤਿਤ ਹਮ ਲਾਗੇ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦੇ ਆਲਾ ਗੁਣ ਗਾਵਾ ਨਿਤ ਸਵਾਮੀ ਰਹਾਓ ਆਟ ਪਹਿ ਪ੍ਰਭ ਆਪਣਾ ਧਿਆਈਆ ਗੁਰ ਪ੍ਰਸਾਦ ਭਉ ਤਰੀਐ ਆਪ ਤਿਆਗ ਹੋਈਐ ਸਭ ਰਹਿਣਾ ਜੀਵ ਤਿਆਂ ਇਹੋ ਮਰੀਐ ਸਫਲ ਜਨਮ ਤਿਸਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਮ ਨੋਰ ਤਿਸਕੇ ਪੁੰਜ ਸੁਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਦਰਵਾਲਾ ਰਾਗ ਸੂਹੀ ਅਸ਼ਟਪਤੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਪੰਕੇ ਨੈਣਾ ਨਾ ਕੁਲ ਢੰਗ ਨਾ ਮੀਠੇ ਬਹਿਣਾ ਰਹਾਓ ਸਹਿਜ ਸਿਗਾਰ ਕਾਵਣ ਕਰੇ ਆਵੈ ਤਾਂ ਸੁਹਾਗਣ ਜਾਂ ਕੰਤੈ ਭਾਵੈ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀਂ ਚਤੁਰਾਈ ਕਰ ਕਿਰਪਾ ਪ੍ਰਭ ਲਾਭ ਹੋ ਪਾਈ ਖਰੀ ਸਿਆਣੀ ਕੰਤ ਨਾ ਭਾਣੀ ਮਾਇਆ ਲਾਗੀ ਭਰਮ ਭੁਲਾਣੀ ਹੋਮੈ ਜਾਏ ਤਾਂ ਕੰਤ ਸਮਾਈ ਤੋ ਕਾਵਣ ਪਿਆਰੇ ਨਵ ਨਿਧ ਪਾਈ
अनक जन्म बिशर दुख पाया कर गह ले हो प्रीतम प्रभ राया भणत नानक सोह है पी हो सी जय पावै प्यारा तै रावे सी। सूही महला पहला कर नावा एक ओहंकार सतगुर प्रसाद कच्चा रंक सुमका थोड़िया दिन चार जियो विण नावे भ्रम भुलिया ठग मुठी कूड़े आर जियो सच्चे से तीरत्या जन्म न दूजी वार जियो रंगे का क्या रंगिया जो रते रंग लाए जियो रंगण वाला सेविया सच्चे से उच तुलाए जियो रहाओ चारे कुंडा जे पवे बिन भागा तन नाहे जियो अवगण मुठी जे फिरे बदक थाए न पाहे जियो गुर राखे से उबरे शब्द ते मन माहे जियो चिट्टे जिनके कपड़े मैले चित कठोर जियो तिन मुख नाम ना ऊप जाय दूजा व्यापे चोर जियो मूल न बूझे अपना से पसुआ से ढोर जियो नित नित खुशियां मन करे नित नित मंगै सुख जियो करता चित न आवई फिर फिर लगे दुख जियो सुख दुख दाता मन वसै तित तन कैसी भुख जियो बाकी वाला तलबिया सिर मारे जंदार जियो लेखा मंगै देवना पुछै कर विचार हो जियो सच्चे की लिव उबरै बक्से बक्सनहार हो जियो सच अनको की जय मित्रा खा कुर लै मर जाए जियो बहु रंग देख भुलाया भुल भुल आवै जाए जियो नदर प्रभु ते छुट्टिया नदरी मेल मिलाए जियो गाफल ज्ञान वे हूणिया गुर बिन ज्ञान न भाल जियो खिंचो तान वे गुचिया बुरा भला दोए नाल जियो बिन सबदा पैर त्या सब जो ही जमकाल जियो जिन कर कारण धारिया सब सै देह आधार जियो सो क्यों मन हो बेसारिया सदा सदा दातार जियो नानक नाम नवीसरा ने धारा आधार जियो। सूही महला पहला काफी करो दसवा एक ओहंकार सतगुर प्रसाद मानस जन्म दुलम गुरमुख पाया मनु तन होए चुलंब जे सतगुर पाया चला जन्म सवार वखर सच लै पत पाए दरबार सतगुर सतगुर शब्द पै रहाओ मन तन सच सलाहे साचे मन पाया लाल रता मन मान्या गुर पूरा पाया हो जीवा गुण सारे अंतर तू वसै तू वसह मन माहे सहज रस रसै मूर्ख मन समझाए आखो के तड़ा गुरमुख हर गुण गाए रंग रंगे तड़ा नित नित हृदय समाल प्रीतम अपना जे चले गुण नाल नाही दुख संता अपना मन मुख भरम भुलाना ना तिस रंग है मरसी होए विडाना मन तन भंग है गुर की कार कमाए लाह करे आणिया गुरबाणी निर्वाण शब्द पछाणिया एक नानक की अरदास जे तुद भाव सी मैं दीजै नाम निवास हर गुण गाव सी। सूही महला पहला ज्यों आरण लोहा पाए पन कड़ाइया त्यों साकत जोनी पाए पवै पवाइया बिन बूझे सब दुख दुख कुमावना हो मैं आवै जाए भरम भुलावना रहाओ तू गुरमुख रखनहारो हर नाम ते आइया मेल हे तुझे रजाए सब दुख कमाइया तू कर कर वेखे आप देह सुपाइया तू देखे थाप ओ थाप धर भी नाइया देही होवक खाक पवन ओडाइया इहो किथा कर ओ ताक महल न पाइया देहो दीवी अंध कोर कब मुहाइया गर्भ मुसा कर चोर किस रूआइया गुरमुख चोर न लाग हर नाम जगाइया सब दे निवारी आग जोत दीपाइया लाल रतन हर नाम गुरसुरत बुझाइया सदा रह निकाम जे गुरमत पाइया रात देह हर नाम मन बसाइया नानक मेल मिलाए जे तुद पाइया। सूही महला पहला मनो न नाम विसार एहन सत आइया जो राखे कृपा धार ते वै सुख पाइया मैं अंदले हर नाम लकटी टोहनी रहो साहिब की टेक न मोहै मोहनी रहाओ जह देखो तह नाल गुर देखा लिया अंतर बाहर भाल सबद निहालिया से भी सतगुर पाए नाम निरंजना तुद पावै तिवै रजाए भरम पाओ पंजना जन्मत ही दुख लागै मरना आए कै जन्म मरण परवान हर गुण गाए कै हो ना ही तू होवे तुद ही साजिया पे थाप उथाप सब दे निवाजिया देही पसमर लाए ना जापी कह गया आपे रहे असमाए सो विसमाद पया तू ना ही प्रभ दूर जाने सब तू है गुरमुख वेख अधूरे अंतर भी तू है मैं दीजै नाम निवास अंतर सांत होए गुण गावे नानक दास सतगुर मत दे राग। सूही महला तीजा कर पहला अष्टपदियां एक ओहंकार सतगुर प्रसाद नामै ही ते सब किच हुआ बिन सतगुर नाम न जापै गुर का शब्द महारस मीठा बिन चाखे साधु न जापै कोटि बदला जन्म गवाया चीनस नाही आपै गुरमुख होवै ता एको जाणै होमै दुख न संतापै बलिहारी गुर अपने विट हो जिन साचे सिउ लिव लाई शब्द चीने आत्म परगासया सहज रह असमाई रहाओ
ਗੁਰਮੁਖ ਗਾਵੈ ਗੁਰਮੁਖ ਬੂਝੈ ਗੁਰਮੁਖ ਸਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨ ਮੁਖੇ ਅੰਧਾ ਅੰਧੁ ਕਮਾਵੈ ਬਿਖ ਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰ ਅਤਿ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੈ ਵਿਹੋਂ ਮੈਂ ਵਿੱਚ ਹੋ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੈ ਰੰਗਰਾਤਾ ਗੁਰ ਕੈ ਸਹਿਲ ਸੁਭਾਏ ਮਨ ਮੁਖ ਸਦੀ ਕੂੜੋ ਬੋਲੈ ਬਿਖ ਬੀਜੈ ਬਿਖ ਖਾਏ ਜਮਕਾਲ ਬਾਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਆਪ ਬੁਝਾਏ ਅੱਠ ਸੱਠ ਤੀਰਥ ਗੁਰਸਬਦ ਦਿਖਾਏ ਤਿਤ ਨਾਤਾ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾਮਲ ਲੱਗੈ ਨਾ ਲਾਏ ਸੱਚੀ ਸਿਫਤ ਸੱਚੀ ਸਾ ਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛੁ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੈ ਤਾਂ ਨਿਮਲ ਹੋਵੈ ਹੋਮੈ ਵਿੱਚ ਹੋ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਏ ਹਰ ਕਾ ਨਾਮ ਸਤਿਕਰ ਜਾਣੈ ਗੁਰ ਕੈ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਭਾਈ ਸੱਚੈ ਨਾਏ ਪਿਆਰੇ ਏਕੋ ਸੱਚਾ ਸਭ ਹੈ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇਲ ਲੈ ਤਾਂ ਬਖਸੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਪਛਾਣੈ ਨਾਮ ਧਿਆਏ ਤਾਂ ਸਤਿਗੁਰ ਭਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛੁ ਹੋਵੈ ਜੇ ਵਿੱਚ ਹੋ ਆਪ ਗਵਾਏ ਸੂਹੀ ਮਹੱਲਾ ਤੀਜਾ ਕਾਇਆ ਕਾਮਣੇ ਅਤ ਸਵਾਲਿਓ ਪਿਰ ਵਸੈ ਜਿਸ ਨਾਲੇ ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗਰਾਤਾ ਹੋਮੈ ਵਿੱਚ ਹੋ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਉ ਕਾਇਆ ਅੰਦਰ ਸਭ ਕੁਛ ਸਭ ਕਿਛ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭ ਨਾ ਕਰੇ ਪ੍ਰਥ ਪਾਲਾ ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸੰਭਾਲਾ ਕਾਇਆ ਅੰਦਰ ਆਪੇ ਵਸੈ ਅਲਖ ਨਾ ਲਖਿਆ ਜਾਈ ਮਨ ਮੁਖ ਮੁਗਧ ਬੂਝੈ ਨਾਹੀ ਬਾਹਰ ਭਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲਖ ਦਿੱਤਾ ਲਿਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪੱਟਣ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਐ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣ ਹਾਰਾ ਇਹੋ ਮਨ ਰਤਨ ਜਵਾਹਰ ਮਾਨਕ ਤਿਸਕਾ ਮੋਲ ਅਫਾਰਾ ਮੋਲ ਕੀਤੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ ਗੁਰਮੁਖ ਹੋਵੈ ਸੋ ਕਾਇਆ ਖੋਜੈ ਹੋ ਸਰ ਭਰਮ ਭੁਲਾਏ ਜਿਸਨੂੰ ਦੇ ਸੋਈ ਜਨ ਪਾਵੈ ਹੁਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਉ ਭਾਉ ਵਸੈ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਵਿਸਨ ਮਿਹੇ ਸਾ ਸਭ ਓਪਤ ਜਿਤੁ ਸੰਸਾਰਾ ਸੱਚੈ ਆਪਣਾ ਖੇਲ ਰਚਾਇਆ ਆਵਾ ਗੁਣ ਪਾਸਾਰਾ ਪੂਰਾ ਸਤਿਗੁਰੇ ਆਪ ਦਿਖਾਇਆ ਸੱਚੇ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੈ ਸੱਚਾਇ ਆਪ ਸਵਾਰੀ ਵਿਣ ਨਾਵੈ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਧਾਰੀ ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਾ ਲਾਹੇ ਜੋ ਮਰ ਵੰਜਸੀ ਲੋਕਾ ਨਾ ਸਾ ਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਆ ਸੱਚਾ ਵੇ ਪ੍ਰਵਾਹੋ ਰਹਾਓ ਦੁਨੀਆ ਘੇਰੀ ਦੋਸਤੀ ਮਨਮੁਖ ਦਜ ਮਰਨ ਜਮ ਪੁਰੇ ਬਦੇ ਮਾਰੀਏ ਵੇਲਾ ਨਾ ਲਾਹਨ ਗੁਰਮੁਖ ਜਨਮ ਸਖਾਰਤਾ ਸੱਚਾ ਸ਼ਬਦ ਲਗਾਨ ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜਾ ਭਾਏ ਰਚਾਨ ਤਿਸਨਾ ਭੁਖਣਾ ਉਤਰੈ ਅੰਧਨ ਜਲਤ ਫਿਰਾਨ ਦੋਸਤਾਂ ਨਾਲ ਦੋਸਤੀ ਨਾਲ ਸੰਤਾ ਵੈਰ ਕਰਨ ਆਪ ਡੁੱਬੇ ਕੁਟੰਬ ਸਿਉਂ ਕੁਟੰਬ ਸਿਉਂ ਸਗਲੇ ਕੁੱਲ ਡੋਬਨ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ ਮੋਹ ਕਾਲੇ ਤੇ ਨਿਨਕਾ ਨਰਕੇ ਘੋਰ ਪਵਨ ਇਹ ਮਨ ਜੈਸਾ ਸੇਵ ਹੇ ਤੈਸਾ ਹੋ ਹੇ ਤੇ ਹੇ ਕਰਨ ਕਮਾਏ ਆਪੇ ਬੀਜੇ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਮਹਾਂਪੁਰਖਾ ਕਾ ਬੋਲਣਾ ਹੋਵੇ ਕਿਤੈ ਪਰਥਾਏ ਓਏ ਅੰਮ੍ਰਿਤ ਭਰੇ ਭਰਪੂਰ ਹੈ ਹੈ ਓਨਾ ਤਿਲ ਨਾ ਤਮਾਏ ਗੁਣਕਾਰੀ ਗੁਣ ਸੰਗ੍ਰਹਿ ਅਵਰਾ ਬਦੇ ਸੇਨ ਸੇ ਵਡਭਾਗੀ ਜੇ ਉਹਨਾਂ ਮਿਲ ਰਹੇ ਉਹਨਾਂ ਨੂੰ ਨਾਮ ਲੈਣ ਦੇਸੀ ਰਿਜੁਗ ਸੰਭਾਹੇ ਜਿਨ ਉਪਾਈ ਮੇਦਨੀ ਏਕੋ ਹੈ ਦਾਤਾਰ ਸੱਚਾ ਆਪ ਧਣੀ ਸੋ ਸੱਚ ਤੇਰਾ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸੇ ਮੇਲ ਲਏ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸੱਚੋ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹਿ

ਸਚਾਰੁ ਸਚ ਸਲਾਹੀ ਸਚ ਮਨ ਦਰ ਸਚੈ ਸਚਿਆਰ ਗੁਰ ਪੂਰੇ ਪੂਰੀ ਮਤ ਹੈ ਹਿਨ ਇਸ ਨਾਮ ਧਿਆਏ ਹੁਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ ਗੁਰੂ ਸਾਲਾ ਹੀ ਆਪਣਾ ਨਿਵ ਨਿਵ ਲਾਗਾ ਪਾਏ ਤਨ ਮਨ ਸੋਪੀ ਆ ਕੈ ਧਰੀ ਵਿੱਚੋਂ ਆਪ ਗੁਵਾਏ ਖਿੰਚੋ ਤਾੜਵੇ ਗੁੱਚੀਐ ਏਕ ਸਿਉਂ ਲਿਵ ਲਾਏ ਹੋਮੈ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ ਸਤਿਗੁਰ ਨੂੰ ਮਿਲੇ ਸੇ ਭਾਏ ਰਾ ਸੱਚਾ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚਾ ਦੇ ਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇ ਵਨ ਅਵਗਣ ਵਿਕਣ ਪਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖ ਉਪਜੈ ਸੱਚੀ ਭਗਤ ਕਰੇਨ ਸੱਚ ਵੜੰਜੇ ਗੁਰ ਸ਼ਬਦ ਸਿਉ ਲਾਹ ਨਾਮ ਲੈਨ ਸੋਇ ਨਾ ਰੂਪਾ ਭਾਵ ਕਰ ਕਰ ਸੰਚਿਆ ਚੱਲੈ ਨਾ ਚੱਲਦਿਆਂ ਨਾਲ ਵਿਣ ਨਾਵੈ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ ਮਨ ਕਾ ਤੋ ਸਹਰ ਨਾਮ ਹੈ ਹਿਰਦੈ ਰਖੋ ਸੰਭਾਲ ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੈ ਨਾਲ ਇਹ ਮਨ ਮੁੱਲ ਹੋ ਭੁੱਲਿਆ ਜਸ ਹੈ ਪਤ ਗਵਾਏ ਇਹੋ ਜਗਤ ਮੋਹੇ ਦੂਜਾ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲੇਖਣ ਨਾ ਜਾਏ ਗੁਰ ਕਹਿ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ ਸੋ ਸੋਹ ਮੇਰਾ ਰੰਗਲਾ ਰੰਗੇ ਸਹਿਜ ਸੁਭਾਏ ਕਾਮਣ ਰੰਗ ਤਾਂ ਚੜ੍ਹੈ ਜਾ ਪਿਰ ਕੇ ਅੰਕ ਸਮਾਏ ਚਿਰੀ ਵਿਛੁਨੇ ਭੀ ਮਿਲਨ ਜੋ ਸਤਿਗੁਰ ਸੇਵਨੇ ਅੰਤਰ ਨਵ ਨਿਧ ਨਾਮ ਹੈ ਖਾਨ ਖਰਚਨ ਨਾ ਨਿਖੁੱਟੇ ਹਰ ਗੁਣ ਸਹਿਜ ਰਵਨ ਨਾ ਓਏ ਜਨਮ ਹੈ ਨਾ ਮਰੇ ਨਾ ਓਏ ਦੁੱਖ ਸਹਨ ਗੁਰ ਰਾਖੇ ਸੇ ਉਭਰੇ ਹਰ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਛੜੇ ਜੇ ਅੰਦਨ ਮਿਲੇ ਰਹਨ ਇਸ ਜਗ ਮਹਿ ਵੇਲੇ ਜਾਣੀ ਹੈ ਨਾਨਕ ਸੱਚ ਲਹਨ ਸੂਹੀ ਮਹੱਲਾ ਤੀਜਾ ਹਰਜੀ ਸੂਖਮ ਅਗਮ ਹੈ ਕਿਤ ਬਿਧ ਮਿਲਿਆ ਜਾਏ ਗੁਰ ਕੈ ਸ਼ਬਦ ਭਰਮ ਕਟਿਆ ਚਿੰਤੁ ਵਸੈ ਮਨ ਆਏ ਗੁਰਮੁਖ ਹਰਿ ਹਰਿ ਨਾਮ ਜਪਨ ਹਉ ਤਿਨ ਕੈ ਬਲ ਹਰਣੈ ਮਨ ਹਰਿ ਗੁਣ ਸਦਾ ਰਵਨ ਰਹਾਉ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ ਨਾਮ ਧਿਆਇਨ ਰੰਗ ਸਿਉ ਗੁਰਮੁਖ ਨਾਮ ਲਗਨ ਤੁਰ ਪੂਰਵ ਹੋਵੈ ਲਿਖਿਆ ਗੁਰ ਭਾਣਾ ਮਨ ਲੈਨ ਵਡਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ ਗੁਰ ਪੂਰੈ ਵੇਖਾ ਲਿਆ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਉਹ ਨ ਕੋਏ ਗੁਰ ਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ ਸਭ ਅੰਤਰ ਜਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸਨੋ ਆਖਿਆ ਸਬਦ ਵੇਖੋ ਲਿਵ ਲਾਏ ਬੁਰਾ ਭਲਾ ਤਿਚ ਰਾਖਦਾ ਜਿਚਰ ਹੈ ਦੋਹ ਮਾਹੇ ਗੁਰਮੁਖ ਏਕੋ ਬੁਝਿਆ ਏਕ ਸਮਾਹੇ ਸਮਾਏ ਸੇਵਾ ਸਾ ਪ੍ਰਭ ਭਾਵ ਸੀ ਜੋ ਪ੍ਰਪਾਏ ਥਾਏ ਜਨ ਨਾਨਕ ਹਰ ਆਰਾਧਿਆ ਗੁਚਰਨੀ ਚਿਤੁ ਲਾਏ ਰਾਗ ਸੂਹੀ ਅਸ਼ਟਪਦੀਆਂ ਮਹਲਾ ਚੌਥਾ ਘਰ ਦੂਜਾ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮੇ ਲਾਵੈ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪਹਿ ਆਪ ਵੇਚ ਆਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲ ਹੇ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇਹ ਤਾਂ ਤੁਝੇ ਅਰਾਦੀ ਦੁੱਖ ਭੀ ਤੁਝੈ ਧਿਆਈ ਜੇ ਭੁੱਖ ਦੇਹ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਕਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵ ਹੈ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰਾ ਹਰ ਮੇਲ ਲੈਹੋ ਵੜਿਆਈ ਅੱਖੀ ਕਾੜ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਲੇ ਤਾਂ ਤੁਝੇ ਅਰਾਦੀ ਜੇ ਮਾਰ ਕੱਢੇ ਭੀਤ ਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋਟ ਨਾ ਜਾਏ ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ ਤੁਧ ਵਿਸਰੈ ਮਰ ਜਾਏ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਇਆ ਦੇਵਾਨਾ ਹੋ ਤਰ ਹੋ ਹਰ ਤੋ ਦਰਸ਼ਨ ਕਹਿ ਤਾਈ ਝੱਖੜ ਝਾਗੀ ਮੀਹੋਂ ਵਰਸੈ ਭੀ ਗੁਰ ਦੇਖਣ ਜਾਈ ਸਮੁੰਦੋ ਸਾਗਰ ਹੋਵੈ ਬਹੁ ਖਾਰਾ ਗੁਰ ਸਿੱਖ ਲੰਘ ਗੁਰ ਪਹਿ ਜਾਈ ਜਿਉਂ ਪ੍ਰਾਣੀ ਜਲ ਬਿਨ ਹੈ ਮਰਦਾ ਤਿਉਂ ਸਿੱਖ ਗੁਰ ਬਿਨ ਮਰ ਜਾਏ ਜਿਉਂ ਧਰਤੀ ਸੋਭ ਕਰੇ ਜਲ ਵਰਸੈ ਤਿਉਂ ਸਿੱਖ ਗੁਰ ਮਿਲ ਬਿਗਸਾਏ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨੋਂ ਬੁਲਾਈ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰੂ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ ਜੋ ਤੁਧ ਸੇਵੇ ਸੋ ਤੂੰ ਹੈ ਹੋਵੇ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਏ ਜਿਸ ਤੂੰ ਦੇਹ ਸੋਈ ਜਨ ਪਾਏ ਹੋ ਨਿਹਫਲ ਸਭ ਚਤੁਰਾਏ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਾ ਗਾਏ ਇੱਕ ਦਾਨ ਮੰਗੈ ਨਾਨਕ ਵੇਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮੀਠਾ ਲਾਗੈ ਜੇ ਬਖਸੇ ਤਾਂ ਗੁਰ ਵੜਿਆਏ ਗੁਰਮੁਖ ਬੋਲੇ ਸੋ ਥਾਏ ਪਾਏ ਮਨਮੁਖ ਕਿਛ ਥਾਏ ਨ ਪਾਈ ਪਾਲਾ ਕੱਕਰ ਵਰਫ ਵਸੈ ਗੁਰ ਸਿੱਖ ਗੁਰ ਦੇਖਣ ਜਾਏ ਸਭ ਦਿਨ ਸਰੈਨ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ ਰਹਿਣ ਦਿਨਸ ਗੁਰਚਰਨ ਅਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਉ ਪਿੰਡ ਗੁਰੂ ਹੈ ਗੁਰਮਿਲ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੋਸਾਈ ਰਾਗ ਸੂਹੀ ਮਹੱਲਾ ਚੌਥਾ।

0: ਰਾਸ਼ਟਰਪਤੀਆਂ ਘਰ ਦਸਵਾ ਇੱਕ ਉਹ ਹੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰਦੇਖਾ ਸਾਹਮਣੇ ਮੈਂ ਹਰਿ ਹਰਿ ਨਾਮ ਵਿਸਾਹੋ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹੋ ਰਹਾਓ ਹੁਣ ਸਤਿਗੁਰ ਵੇਖ ਵਿਗਸਿਆ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲੇ ਹੁਣ ਪਾਇਆ ਮੋਖ ਦੁਆਰ ਸਤਿਗੁਰ ਬਿਰਹੀ ਨਾਮ ਕਿਆ ਜੇ ਮਿਲੈ ਤਾਂ ਤਨ ਮਨ ਦੇ ਹੋ ਜੇ ਪੂਰਵ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏ ਹੋ ਸੁਤਿਆ ਗੁਰੂ ਸਾ ਲਾਹੀਏ ਉੱਠਦਿਆਂ ਪੀ ਗੁਰ ਆ ਲਾਓ ਕੋਈ ਐਸਾ ਗੁਰਮੁਖ ਜੇ ਮਿਲੈ ਹੋ ਤਾਂ ਕੇ ਧੋਵਾ ਪਾਓ ਕੋਈ ਐਸਾ ਸੱਜਣ ਲੋੜ ਲੋਹੋ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾਗੁਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਓ ਹੋ ਤਿਸ ਬਿਨ ਘੜੀ ਨਾ ਜੀਵ ਹੋ ਬਿਨ ਦੇਖੇ ਮਰ ਜਾਓ ਜਿਉਂ ਮਛਲੀ ਬਿਨ ਪਾਣੀਆਂ ਰਹਿ ਨਾ ਕੀਤਾ ਉਹ ਪਾਏ ਤਿਉਂ ਹਰ ਬਿਨ ਸੰਤ ਨਾ ਜੀਵ ਹੀ ਬਿਨ ਹਰ ਨਾਮ ਮੈਂ ਮਰ ਜਾਏ ਮੈਂ ਸਤਿਗੁਰ ਸੀਤੀ ਪਿਰ ਹੜੀ ਕਿਉ ਗੁਰ ਬਿਨ ਜੀਵਾ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਹਰ ਹਰ ਨਾਮ ਰਤਨ ਹੈ ਗੁਰ ਤੁੱਠਾ ਦੇਵੈ ਮਾਏ ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵ ਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇਹ ਦ੍ਰਿੜਾਏ ਜਿਸ ਪ੍ਰਾਪਤ ਸੋਲਾ ਹੈ ਗੁਰ ਚਰਣੀ ਲਾਗੈ ਆਏ ਅਕਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ ਤਿਸ ਦੇਵਾ ਮਨੇ ਆਪਣਾ ਨਿਵ ਨਿਵ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਣ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ ਉਹ ਅਭਿਨਾਸੀ ਪੁਰਖ ਹੈ ਸਮੈ ਰਹੇ ਅਸਮਾਏ ਰਾਮ ਨਾਮ ਤਨ ਸੰਜਿਆ ਸਾਬਤ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਹਿ ਮੰਨਿਆ ਗੁਰ ਪੂਰੇ ਸਾਬਾਸ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਉਰਜ ਰਹਿਓ ਵਿਖਿਆ ਕੈ ਸੰਗਾ ਮਨਹਿ ਬਿਆਵਤ ਅਨਕ ਤਰੰਗਾ ਮੇਰੇ ਮਨ ਅਗਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਓ ਮੋਹ ਮਗਨ ਮਹਿ ਰਹਿਆ ਬੇ ਆਪੇ ਅਤ ਤ੍ਰਿਸ਼ਨਾ ਕਬੂ ਨਹੀਂ ਧਰਾਪੇ ਬਸੇ ਕ੍ਰੋਧ ਸਰੀਰ ਚੰਡਾਰਾ ਗਿਆਨਾ ਸੂਜੈ ਮਹਾਂ ਗੁਬਾਰਾ ਭ੍ਰਮਤ ਬਿਆਪਤ ਜਰੇ ਇੱਕ ਵਾਰਾ ਜਾਣੋ ਨਾ ਪਾਈਆ ਪ੍ਰਭ ਦਰਬਾਰਾ ਆਸਾ ਅੰਦੇਸਾ ਬੰਧ ਪਰਾਨਾ ਮਹਿਲ ਨਾ ਪਾਵੈ ਫਿਰਤ ਬਿਗਾਨਾ ਸਗਲ ਬਿਆਦ ਕੈ ਵਸ ਕਰ ਦੀਨਾ ਫਿਰਤ ਪਿਆਸ ਜੋ ਜਲ ਬਿਨ ਮੀਨਾ ਕਸ਼ੂ ਸਿਆਨਪ ਓਕਤ ਨਾ ਮੋਰੀ ਏਕ ਆਸ ਠਾਕਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲ ਲੈ ਹੋ ਨਾਨਕ ਅਰਦਾਸੇ ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤਿਬਤੇ ਪੂਰਾ ਪਾਇਆ ਰਹਾਓ ਦੂਜਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੁਖ ਸਾਗਰ ਕਰ ਕਿਰਪਾ ਉਧਰ ਹਰਨਾਗਰ ਚਰਨ ਕਮਲ ਸਰਨਾਇ ਨਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਓ ਅਨਾਥਾ ਨਾਥ ਭਗਤ ਪੈ ਮੇਟਨ ਸਾਧ ਸੰਗ ਜਮਦੂਤਨਾ ਭੇਟਨ ਜੀਵਨ ਰੂਪ ਅਨੂਪ ਦਯਾਲਾ ਰਵਨ ਗੁਣਾ ਕੱਟਿਆ ਜਮਜਾਲਾ ਅੰਮ੍ਰਿਤ ਨਾਮ ਰਸਨ ਨਿਤ ਰਾਪੈ ਨਿਤ ਜਾਪੈ ਰੋਗ ਰੂਪ ਮਾਇਆ ਨਾ ਬਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਚ ਪਟਵਾਰੇ ਮਨ ਬਚ ਕਰਮ ਪ੍ਰਭ ਏਕ ਉਤਿਆਏ ਸਰ ਫਲਾ ਸੋਈ ਜਨ ਪਾਏ ਧਾਰ ਅਨਗ੍ਰਹੁ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਨਾਵਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਜਿਨ ਡਿਠਿਆ ਮਨ ਰਹਿਸਿਆ ਕਿ ਉਹ ਪਾਈਆ ਤਿੰਨ ਸੰਗ ਜੀਓ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਓ ਤਿੰਨ ਸਿਉ ਪ੍ਰੀਤ ਨਾ ਟੁੱਟੇ ਕਭੂ ਨਾ ਹੋਵੇ ਭੰਗ ਜੀਓ ਪਾਵ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾ ਤੇਰੇ ਨਿਤ ਜੀਓ ਆਏ ਮੇਰੋ ਸੰਤ ਸੱਜਣਾ ਨਾਮ ਜਪੇ ਮਨ ਮਿਤ ਜੀਓ ਰਹਾਓ ਦੇਖੈ ਸੁਣੇ ਨਾ ਜਾਣੇ ਮਾਇਆ ਮੋਹਿਆ ਅੰਧ ਜੀਓ ਕਾਚੀ ਦੇਹਾ ਵਿਣਸਣੀ ਕੂੜ ਕਮਾਵੈ ਧੰਨ ਜੀਓ ਨਾਮ ਧਿਆਵੇ ਸੇ ਜਿਣ ਚੱਲੇ ਗੁਰਪੂਰੇ ਸੰਬੰਧ ਜੀਓ ਹੁਕਮੇ ਜੁਗ ਮਹਿ ਆਇਆ ਚੱਲਣ ਹੁਕਮ ਸੰਜੋਗ ਜੀਓ ਹੁਕਮੇ ਪਰ ਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ ਜਿਸਨੂੰ ਕਰਤਾ ਵਿਸਰੈ ਤਿਸੇ ਵਿਛੋੜਾ ਸੋਗ ਜੀਓ ਆਪਣੇ ਪ੍ਰਭਾਣਿਆ ਦਰਗਹਿ ਪੈਦਾ ਜਾਏ ਜੀਓ ਐਥਾ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜੀਓ ਆਦੁਰ ਦਿੱਤਾ ਪਾ ਬ੍ਰਹਮ ਗੁਰ ਸੇਵਿਆ ਸਤ ਪਾਏ ਜੀਓ ਥਾਂ ਥਨੰਤਰ ਰਵ ਰਹਿਆ ਸਰਬ ਜੀਆ ਪ੍ਰਤ ਪਾਲ ਜੀਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜੀਓ ਮੰਤੇ ਕਭੋ ਨਾ ਵੀਸਰੈ ਜਾ ਆਪੇ ਹੋਏ ਦਇਆਲ ਜੀਓ ਆਵਣ ਜਾਣਾ ਰਹਿ ਗਏ ਮਨ ਬੁੱਠਾ ਨਿਰੰਕਾਰ ਜੀਓ ਤਾਂ ਕਾ ਅੰਤ ਨ ਪਾਈਐ ਊਚਾ ਅਗਮ ਅਪਾਰ ਜੀਓ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲਖਵਾਰ ਜੀਓ ਸਾਚ ਨੇ ਹੋ ਤਿੰਨ ਪ੍ਰੀਤਮਾ ਜਿਨ ਮਨ ਬੁੱਠਾ ਆਪ ਜੀਓ ਗੁਣ ਸਾਹ ਜੀ ਤਿੰਨ ਸੰਗ ਬਸੇ ਆਟ ਬਹਿ ਪ੍ਰਭ ਜਾਪ ਜੀਓ ਰੰਗ ਰਤੇ ਪਰਮੇਸਰੇ ਰੰਗ ਰਤੇ ਪਰਮੇਸਰੈ ਬਿਨ ਸੇ ਸਗਲ ਸੰਤਾਪ ਜੀਓ ਤੂੰ ਕਰਤਾ ਤੂੰ ਕਰਨ ਹਾਰ ਤੂੰ ਹੈ ਏਕ ਅਨੇਕ ਜੀਓ ਤੂੰ ਸਮਰੱਥ ਤੂੰ ਸਰਮੈ ਤੂੰ ਹੈ ਬੁੱਧ ਵਿਵੇਕ ਜੀਓ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਓ। ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਦਸਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈ ਭੀ ਤਹਿਜੀ ਕਾਢੀਆ ਜਿਨ੍ਹਾਂ ਨੇਹ ਦੂਜਾਣੇ ਲੱਗਾ ਝੂਰ ਮਰਹੋ ਸੇ ਵਾਢੀਆ ਹੋ ਨਾ ਛੋਡੋ ਕੰਤ ਪਾਸਰਾ ਸਦਰੰਗੀਲਾ ਲਾਲ ਪਿਆਰਾ ਏਹੋ ਮਹਿੰਜਾ ਆਸਰਾ ਰਹਾਓ ਸੱਜਣ ਤੂੰ ਹੈ ਸੈਨ ਤੂੰ ਮੈਂ ਤੁਝ ਉੱਪਰ ਬਹੁ ਮਾਣੀਆ ਜਾ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇ ਖਾ ਲੇਹਾ ਪਾਏ ਮੂੰਹ ਦਾ ਤੜੀ ਨਿਤਿਰ ਦੈਰ ਖਸਮਾਲ ਪਾਵ ਜੁਲਾਈ ਪੰਧ ਤੋ ਨੈਣੀ ਦਰਸ ਦਿਖਾਲ ਸਰਵਣੀ ਸੁਣੀ ਕਹਾਣੀਆਂ ਜੇ ਗੁਰਥੀ ਵੈ ਕਿਰਪਾਲ ਕੀਤੀ ਲੱਖ ਕਰੋੜ ਪ੍ਰੀਏ ਰੋਮ ਨਾ ਪੁੱਜਣ ਤੇਰਿਆ ਤੂੰ ਸਾਹੀ ਹੂੰ ਸਾਹੂ ਹਾਂ ਕਹਿਣਾ ਸਿੱਕਾ ਗੁਣ ਤੇਰਿਆ ਸਹੀਆ ਤਉ ਅਸੰਕ ਮੰਨਿਓ ਹਬਦਾਣੀਆਂ ਇੱਕ ਭੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆਂ ਜੈ ਡਿੱਠੇ ਮਨ ਧੀਰੀ ਐ ਕਿਲ ਵਿਖ ਵੰਨਿਅਨ ਦੂਰੇ ਸੋ ਕਿਉ ਵਿਸਰੈ ਮਾਓ ਮੈਂ ਜੋ ਰਹੇ ਆ ਭਰ ਪੂਰੇ ਹੋਏ ਨਿਮਾਣੀ ਟਹਿ ਪਈ ਮਿਲਿਆ ਸਹਿ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੂਹੀ ਮਹੱਲਾ ਪੰਜਵਾਂ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਓ ਮੋਹੇ ਬਾਦ ਅਹੰਕਾਰ ਸਰਪ ਰੁਨਿਆ ਸੁਖ ਨ ਪਾਇਨ ਮੂਲ ਨਾ ਵਿਛੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹਿ ਸਰ ਪਰ ਹਾਰਿਆ ਆਵੇ ਚਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਜਿਨ ਕੋ ਭੈ ਦਿਆਲ ਤਿੰਨ ਤਿੰਨ ਸਾਧੂ ਸੰਗ ਪਾਇਆ ਅੰਮ੍ਰਿਤ ਹਰ ਕਾ ਨਾਉ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੇ ਕੋਟ ਅਸੰਕ ਬਹੁਤ ਅਨੰਤ ਕੇ ਜਿਸ ਪੁਜਾਏ ਆਪ ਨੇੜਾ ਤਿਸ ਹੈ ਵਿਸੁਰ ਨਾਹੀ ਦਾਤਾਰ ਆਪਣਾ ਨਾਮ ਦੇ ਹੋ ਗੁਣ ਗਾਵਾ ਨਾਨਕ ਗੁਣ ਗਾਵਾ ਦਿਨ ਰਾਤ ਨਾਨਕ ਚਾਵੇ ਹੋ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਨਿਓ ਕੁਚੱਜੀ ਅਮਾਵਣ ਡੋਸੜੇ ਹੋ ਕਿਉਂ ਸੋਹ ਰਾਵਣ ਜਾਓ ਜੀਓ ਇੱਕ ਦੂ ਇੱਕ ਚੜੰਦੀਆ ਕੌਣ ਜਾਣਾ ਮੇਰਾ ਨਾਓ ਜੀਓ ਜਿਨੀ ਸਕੀ ਸੋਹ ਰਾਵਿਆ ਸੇ ਅੰਬੀ ਛਾਵੜੀਏ ਹੈ ਜੀਓ ਸੇ ਗੁਣ ਮੰਨਿਓ ਨਾ ਆਵਨੀ ਹੋ ਕਹਿ ਜੀ ਦੋਸਤ ਰਹੋ ਜੀਓ ਕਿਆ ਗੁਣ ਤੇਰੇ ਵਿਥਰਾ ਹੋ ਕਿਆ ਕਿਆ ਕਿਨਾ ਤੇਰਾ ਨਾਓ ਜੀਓ ਇੱਕ ਤੋਂ ਢੋਲਣਾ ਅੰਬੜਾ ਹੋ ਸਦ ਕੁਰਬਾਨਾ ਤੇਰਾ ਜਾਓ ਜੀਓ ਸੁਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਕ ਜੀਓ ਸੇ ਵਸਤੂ ਸਹਿ ਦਿੱਤੀਆ ਮੈਂ ਤਿੰਨ ਸਿਉ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹੋ ਇੰਨੀ ਟੋਲੀਅਸ ਟੋਲੀ ਭੁੱਲੀਅਸ ਤਿਸ ਕੰਥ ਨਾ ਬੈਠੀ ਪਾਸ ਜੀਓ ਅੰਬਰ ਕੁੰਜਾ ਕੁਲੀਆ ਬਗ ਬੈਠੇ ਆਏ ਜੀਓ ਸਾ ਤਨ ਚੱਲੀ ਸਾਹੁਰੈ ਕਿਆ ਮੋਹ ਦੇਸੀ ਅੱਗੇ ਜਾਏ ਜੀਓ ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾ ਟੜਿਆਸ ਜੀਓ ਤੈ ਸਹਿ ਨਾਲ ਹੋ ਮੁੱਤੀਅਸ ਦੁੱਖਾਂ ਕੂ ਤਰੀਆਸ ਜੀਓ ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ ਸੂਹੀ ਮਹੱਲਾ ਪਹਿਲਾ ਸੁਚੱਜੀ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੁਧ ਅੰਤਰ ਹੋ ਸੁਖ ਵਸਾ ਤੂੰ ਅੰਤਰ ਸਾ ਬਾਸ ਜੀਓ ਭਾਣੈ ਤਖਤ ਬੜਾਈਆ ਭਾਣੈ ਭੀਖ ਉਦਾਸ ਜੀਓ ਭਾਣੈ ਥਲ ਸਿਰ ਸਰ ਵਹਿ ਕਮਲ ਫੁੱਲੈ ਆਕਾਸ਼ ਜੀਓ ਭਾਣੈ ਪਵ ਜਲ ਲੰਘੀਐ ਭਾਣੈ ਮੰਝ ਪਰਿਆਸ ਜੀਓ ਭਾਣੈ ਸੋ ਸੋਹ ਰੰਗਲਾ ਸਿਫਤ ਰਤਾ ਗੁਣਤਾਸ ਜੀਓ ਭਾਣੈ ਸੋਹ ਪੀਹਾਵਲਾ ਹੋ ਆਵਣ ਜਾਣ ਮੋਈਆਸ ਜੀਓ ਤੂੰ ਸੋਹ ਅਗਮ ਅਤੋਲਵਾ ਹੋ ਕਹਿ ਕਹਿ ਟਹਿ ਪਿਆਸ ਜੀਓ ਕਿਆ ਮਾਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ ਗੁਰਸਬਦੀ ਸੋਹ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸੂਹੀ ਮਹੱਲਾ ਪੰਜਵਾਂ ਗੁਣਵੰਤੀ ਜੋ ਦੀਸਾ ਗੁਰ ਸਿੱਖੜਾ ਤਿਸ ਨਿਵ ਨਿਵਲਾ ਗੋ ਪਾਏ ਜੀਓ ਆਖਾ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ ਇਹ ਮਨ ਤੈ ਕੁਡੇ ਵਸਾ ਮੈਂ ਮਾਰਗ ਦੇ ਹੋ ਬਤਾਏ ਜੀਓ ਹੋ ਆਇਆ ਦੂਰ ਹੋ ਚੱਲ ਕੈ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਭਾਈੜੇ ਗੁਰ ਕਹਿ ਸੁਕਾਰ ਘੁਮਾਏ ਜੀਓ ਤਿਆਂਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜੀਓ ਇਉਂ ਪਾਵੇ ਹਰ ਦਸਾਵੜਾ ਨਹਿ ਲੱਗੈ ਤੱਤੈ ਤੱਤੀ ਵਾਓ ਜੀਓ ਹੋ ਆਪ ਹੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ ਹਰ ਭਗਤ ਖਜ਼ਾਨਾ ਬਖਸਿਆ ਗੁਰੂ ਨਾਨਕ ਕੀ ਪਸਾਓ ਜੀਓ ਮੈਂ ਬੋਹੜਨਾ ਤ੍ਰਿਸ਼ਨਾ ਭੁੱਖੜੀ ਹੋ ਰਜਾ ਤਿਰਪਤ ਅਗਾਏ ਜੀਓ ਜੋ ਗੁਰਦੀਸਾ ਸਿੱਖੜਾ ਤਿਸ ਨਿਵ ਨਿਵਲਾ ਗੋ ਪਾਏ ਜੀਓ ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪਈੜੈ ਘਰ ਪਾਹੁਣੀ ਬਲਰਾਮ ਜੀਓ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ ਵਰ ਘਰ ਦਰ ਦਰਸ ਨਹੀਂ ਜਾਤਾ ਪਿਰਕਾ ਸਹਿਜ ਨਾ ਪਾਇਆ ਸਤਿਗੁਰ ਪੂਛਣਾ ਮਾਰਗ ਚਾਲੀ ਸੂਤੀ ਰਹਿਣ ਵੇਹਾਣੀ ਨਾਨਕ ਬਾਲਦਨ ਰਾ ਡੇਪਾ ਬਿਨ ਪਿਰ ਧਨ ਕੁਮਲਾਣੀ ਬਾਬਾ ਮੈਂ ਵਰ ਦੇਹ ਮੈਂ ਵਰ ਭਾਵੈ ਤਿਸਕੀ ਬਲਰਾਮ ਜੀਓ रव रहया जुग चा तेरे पवन बाणी जिसकी बलराम जियो तेरे पवन कंतुर वै सोहा गण अवगणवंती दूरे जैसी असा तैसी मनसा पुर रहया पर पूरे हर की नार सो सर्व सुहागण राना मैला वेसे नानक मैं वर साचा भावै जुग जुग प्रीतम तैसे बाबा लगन गणाए हम्ब भी वन्या साहो रै बलराम जियो साह हुकुम रजाए सोना टल्लै जो प्रभ करै बलराम जियो किरत पया करतै कर पाया मेट न सकै कोई जाई नाओ नरहे नह केवल रव रहया ते लोई माए निरासी रोए बिछुनी बाली बाला हे ते नानक साच शब्द सुख महली गुर चरणी प्रभ चेते बाबुल दित्री दूर ना आवै आवै घर पैया बलराम जियो रहसी वेख हदूर पिर रावी कर सोहिया बलराम जियो साचे पे लोड़ी प्रीतम जोड़ी मत पूरी पर धन्य संजोगी मेला थान सोहेला गुणवंती गुर ज्ञाने सत संतोख सदा सच पल्लै सच बोलै पिर पाए नानक विछड़ना दुख पाए गुरमत अंक समाए राग सूही महला पहला छंत कर दूजा एक ओ अहंकार सतगुर प्रसाद हम कर साजने आए साचा मेल मिलाए सहज मिलाए हर मन पाए पंच मिले सुख पाया साई वस्त प्राप्त होई जिस सीती मन मिलाया अंदन मेल पया मन मान्या कर मंदर सो हाय पंच शब्द तुन अहद्वाजे हम कर साजने आए आवो मीत प्यारे मंगल गावो नारे सच मंगल गावो ता प्रभ पावो सोहला जुग चारे अपना कर आया थान सोहाया कारज शब्द सवारे ज्ञान महारस नेत्री अंजन तरे पवन रूप दिखाया सखी मिलहो रस मंगलो गावो हम कर साजुन आया मन तन अमृत भिन्ना अंतर प्रेम रतन्ना अंतर रतन पदार्थ मेरा परम तत्व विचारो जंत भेख तुम सफल्यो दाता सिर से दे बनहारो तू जान ज्ञानी अंतर जामी आपे कारुण की ना सुनो सखी मन मोहन मोहया तन मन अमृत पीना आत्म राम पसारा साचा खेल तुम्हारा सच खेल तुम्हारा अगम अपारा तुद बिन कौन बुझाए सिद्ध साधक सियाने केते तुझ बिन कवन कहाए काल बेकाल पै देवाने मन राख्या गुर ठाए नानक अवगण शब्द जलाए गुण संगम प्रभ पाए राग सूही महला पहला कर तीजा एक ओहकार सतगुर प्रसाद आहो सजना हो देखा दर्शन तेरा राम करे अपना खड़ी तक्का मैं मन चाओ कनेरा राम मन चाओ कनेरा सुन पर मेरा मैं तेरा परवासा दर्शन देख पई नहीं केवल जन मन दुख नासा सगली जोत जाता तू सोई मिलिया पाए सुभाए नानक साजन को बल जाए साच मिले करे आए अड़े साजना ता तन खरी सरसी राम हर मोहड़ी साच शब्द ठाकुर देख रहंसी राम गुण संग रहंसी खरी सरसी जा रावी रंग राता अव गण मार गुणी कर छाया कर गुणी कर छाया पूरा पुरख बिधाता तस्कर मार वसी पचायन अदल करे विचारे नानक राम नाम निस्तारा गुरमत मिले प्यारे वर पायड़ा बालड़िए आसा मनसा पूरी राम पेरे रावेड़ी शब्द रली रव रहे अनह दूरी राम प्रभ दूना होई कट कट सोई तिसकी नार सबाई आपे रसिया आपे रावे ज्यों तिसकी बड़ियाई अमर अडोल अमोल अपारा गुर पूरा सच पाइया नानक आपे जोग सजोगी नदर करे लिवलाइया पिर उचड़िया मारड़िया तिहलो आसिरता जा राम नानक आपे जोग सजोगी नदर करे लिवलाइया पिर उचड़िया मारड़िया त्योलोहा सिरता जा राम हों बिसम पेई देख गुणा अनहद शब्द अगाजा राम शब्द विचारी करनी सारी राम नाम निशानो नाम बिना खोटे नहीं ठहर नाम रतनो परवानो पाते मत पूरी पूरा परवाना ना आवै ना जासी नानक गुरमुख आप पछाण प्रभ जैसे अविनासी एक ओ अहंकार सतगुर प्रसाद राग सूही छंत महला पहला कर चौथा जिन किया तिन देखिया जग तंदड़ा लाया दान तेरा कट चांदना तन चंदो दीपाया दान हर का दुख अंधेरा उठ गया गुण जंग लाड़े नाल सोहै परख मोहनिया लया विवाह हो सोभ सीती पंच सबदी आया जिन किया तिन देखिया जग तंदड़ा लाया हो बलिहारी साजना मीता अवरीता एहो तन जिन स्यों गाड़िया मन लियड़ा दीता लिया ता दिया मान जिन स्यों सज्जन क्यों विसरहे जिन दिस आया होहे रलिया जिय सेती गह रहे हे सगल गुण अव गुण ना कोई होहे नीता नीता हों बलिहारी साजना मीता अवरीता गुणा का होवै वासला कट वास लई जै जे गुण होवन साजना मिल साज करीजै गुणहे केरी छोड़ अव गण चलिया पहरे पटंबर कर अडंबर अपना पिड़ मिली मलिया जिथे जाए बहिया ਜਿੱਥੇ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ ਆਪ ਕਰੇ ਕਿਸੀ ਆਖੇ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਐ ਜੇ ਭੁੱਲੜਾ ਹੋਈ ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉਂ ਭੁਲੈ ਸੁਣੇ ਦੇਖੇ ਬਾਜ ਕਹੀਐ ਦਾਨ ਅਣਮੰਗਿਆ ਦੇਵੈ ਦਾਨ ਦੇ ਦਾਤਾ ਜਗ ਬਿਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸੀ ਆਖੇ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉਂ ਟੱਲੈ ਇਸਨਾਨ ਦਾਨ ਸੁਗਿਆਨ ਮੱਜਨ ਆਪ ਅਛਲਿਓ ਕਿਉਂ ਛੱਲੈ ਪਰ ਪੰਚ ਮੋਹ ਬੇਕਾਰ ਥਾ ਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਾਹ ਲਾਹੀਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਣਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚਾ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉਂ ਮਿਲੈ ਹੋਏ ਪਰਾਇਆ ਸਾਹਿਬ ਸੋ ਸਾ ਲਾਹੀਐ ਜਿਨ ਜਗ ਤੋਂ ਉਹ ਪਾਇਆ ਆਏ ਗਿਆ ਕੀ ਨਾ ਆਇਓ ਕਿਉਂ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਹ ਸਾਰਿਆ ਪੰਚ ਭੂ ਨਾਇਕੋ ਆਪ ਸਿਰਿੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾ ਥੀਐ ਸਾਚੀ ਮਤ ਹੋਈ ਅੰਜੁਨ ਤੈਸਾ ਅੰਜੀਐ ਜਾਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਾਣ ਆਵੈ ਆਪ ਜਾਣ ਆਵੈ ਆਪ ਮਾਰਗ ਪਾਵੈ ਆਪੇ ਮਨੁਆ ਲੇਵੇ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਭੇਵੇ ਤੰਤ ਮੰਤ ਪਾ ਖੰਡ ਨਾ ਜਾਣਾ ਰਾਮ ਹਿਰਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਜੈ ਗੁਰਸਬਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉਂ ਪਰ ਕਰ ਜਾਹੀ ਸਾਜਨ ਰਾਤੇ ਸੱਚਕੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰਹੇ ਰਲੀਆ ਕਰਮ ਧਰਮ ਸਭਾਇਆ ਅੱਠ ਸੱਠ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ ਸਾਜਨ ਰੰਗ ਰੰਗੀ ਰੰਗੀਲੜੇ ਰੰਗ ਲਾਲ ਬਣਾਇਆ ਅੰਧਾ ਆਗੂ ਜੇ ਥੀਐ ਕਿਉਂ ਪਾਦੁਰ ਜਾਣੈ ਆਪ ਮੁਸੈ ਮਤ ਹੋਛਿਆ ਕਿਉਂ ਰਾਹੋ ਜਾਣੈ ਕਿਉਂ ਰਾਹੇ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਧਲੀ ਵਿਣ ਨਾਮ ਹਰ ਕੇ ਕਛ ਨਾ ਸੂਝੈ ਅੰਧ ਬੁੱਢੋ ਧੰਧਲੀ ਦਿਨ ਰਾਤ ਚਾਨਣ ਚਾ ਉਪਜੈ ਸਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪਹਿ ਕਰ ਬੇਨੰਤੀ ਰਾਹੋ ਪਾਦੁਰ ਗੁਰ ਦੱਸੈ ਮਨ ਪਰਦੇਸੀ ਜੇ ਥੀਐ ਸਭ ਦੇਸ ਪਰ ਆਇਆ ਕਿਸ ਪਹਿ ਖੁੱਲੋ ਗੰਠੜੀ ਦੁਖੀ ਪਰ ਆਇਆ ਜਗਤ ਸਵਾਇਆ ਕੌਣ ਜਾਣੈ ਵਿਧ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਤੋੜਨਾ ਆਵੈ ਫੇਰੀਆ ਨਾਮ ਵਿਹੂਣੇ ਊਣੇ ਚੂਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇ ਥੀਐ ਸਭ ਦੇਸ ਪਰ ਆਇਆ ਗੁਰ ਮਹਿਲੀ ਕਰੇ ਆਪਣਾ ਸੋ ਭਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸਭ ਦੇ ਭਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਏ ਪ੍ਰਭ ਆਪ ਅੰਤ ਨਿਰੰਤਰੇ ਗੁਰਸ਼ਬਦ ਮੇਲਾ ਤਾਂ ਸੋਹੇਲਾ ਬਾਜੰਤ ਅਨਹਦ ਬੀਣਾ ਗੁਰ ਮਹਿਲੀ ਕਰੇ ਆਪਣਾ ਸੋ ਭਰਪੁਰ ਲੀਣਾ ਕੀਤਾ ਕਿਆ ਸਾ ਲਾਹੀਐ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਾਣ ਆਵੈ ਆਪ ਭੁੱਲ ਨਾ ਭੁੱਲੇ ਜੈ ਜੈਕਾਰ ਕਰੇ ਤੁਧ ਭਾਵੇ ਗੁਰ ਕੈ ਸ਼ਬਦ ਅਮੁੱਲੇ ਹੀਣੋ ਨੀਚ ਕਰੋ ਬੇਨੰਤੀ ਸੱਚ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੂਹੀ ਛੰਤ ਮਹੱਲਾ ਤੀਜਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੁਹਲਰਾ ਹਰ ਤੇ ਆਵਹੋ ਗੁਰਮੁਖ ਹਰ ਫਲ ਪਾਵਹੋ ਗੁਰਮੁਖ ਫਲ ਪਾਵਹੋ ਹਰ ਨਾਮ ਤੇ ਆਵਹੋ ਜਨਮ ਜਨਮ ਕੇ ਦੁਖ ਨਿਵਾਰੇ ਬਲਿਹਾਰੀ ਗੁਰੇ ਆਪਣੇ ਵਿੱਟ ਹੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਪ ਹੋ ਸੁਖ ਫਲ ਹਰ ਜਨ ਪਾਵਹੋ ਨਾਨਕ ਕਹਿ ਸੁਣੋ ਜਨ ਭਾਈ ਸੁਖ ਸੁਹਲਰਾ ਹਰ ਤੇ ਆਵਹੋ ਸੁਣ ਹਰ ਗੁਣ ਭੀਨੇ ਸਹਿਜ ਸੁਭਾਏ ਗੁਰਮਤ ਸਹਿਜੇ ਨਾਮ ਧਿਆਏ ਜਿਨ ਕਹੁ ਤੁਰ ਲਿਖਿਆ ਤਿੰਨ ਗੁਰ ਮਿਲਿਆ ਤਿੰਨ ਜਨਮ ਮਰਨ ਭਉ ਪਾਗਾ ਅੰਦਰੋ ਦੁਰਮਤ ਦੂਜੀ ਖੋਈ ਸੋ ਜਨ ਹਲ ਵਿਲਾਗਾ ਜਿਨ ਕਹੁ ਕਿਰਪਾ ਕੀਨੀ ਮੇਰੇ ਸੁਆਮੀ ਤਿੰਨ ਅੰਦਨ ਹਰ ਗੁਣ ਗਾਏ ਸੁਣ ਮਨ ਭੀਨੇ ਸਹਿਜ ਸੁਭਾਏ ਜੁਗ ਮਹਿ ਰਾਮ ਨਾਮ ਨਿਸਤਾਰਾ ਗੁਰਤਿਭਜੈ ਸ਼ਬਦ ਵਿਚਾਰਾ ਗੁਰਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੈ ਦਿਨ ਰਾਤੀ ਕਿਲਵਿਕ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਾ ਹੋ ਤੇਰਾ ਤੂੰ ਹਮਾਰਾ ਜੁਗ ਮਹਿ ਰਾਮ ਨਾਮ ਨਿਸਤਾਰਾ ਸਾਜਨ ਆਏ ਉਠੇ ਕਰਮਾ ਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾ ਸੀ ਫਿਰ ਭੁੱਖ ਨਾ ਲਾ ਗਏ ਆਏ ਦੇਹ ਦੇਸ ਪੂਜ ਹੋਵੈ ਜਨ ਕੀ ਜੋ ਹਰ ਹਰ ਨਾਮ ਤੇ ਆਏ ਨਾਨਕ ਹਰਾ ਪੇ ਜੋੜ ਵਿੱਚ ਹੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਨ ਆਏ ਉਠੇ ਕਰਮਾਹੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਕਰ ਤੀਜਾ ਭਗਤ ਜਨਾ ਕੀਹਾ ਜੀਉ ਰਾਖਿਆ ਜੁਗ ਜੁਗ ਰੱਖਦਾ ਆਇਆ ਰਾਮ। ਸੋ ਭਗਤ ਜੋ ਗੁਰਮੁਖ ਹੋਵੈ ਹੁਮੈ ਸ਼ਬਦ ਜਲਾਇਆ ਰਾਮ। ਹੋਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸਦੀ ਸਾਚੀ ਬਾਣੀ। ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਖ ਵਖਾਣੀ। ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ। ਨਾਨਕ ਭਗਤ ਸੋਹੇ ਦਰਸਾ ਚੈ ਜਿਨੀ ਸੱਚੋ ਸੱਚੋ ਕਮਾਇਆ। ਹਰ ਭਗਤਾ ਕੀ ਜਾਤ ਪਤ ਹੈ ਭਗਤ ਹਰ ਕਾ ਨਾਮ ਸਮਾਣੇ ਰਾਮ। ਹਰ ਭਗਤ ਕਰੇ ਵਿੱਚ ਹੋਂ ਆਪ ਗਵਾਵੇ ਹਰ ਭਗਤ ਕਰੇ ਵਿੱਚ ਹੋਂ ਆਪ ਗਵਾਵੇ ਜਿਨ ਗੁਣ ਅਵਗਣ ਪਛਾਣੇ ਰਾਮ। ਗੁਣ ਔਗਣ ਪਛਾਣੈ ਹਰ ਨਾਮ ਵਖਾਣੈ ਪੈ ਭਗਤ ਮੀਠੀ ਲਾਗੀ। ਅੰਦਿਨ ਭਗਤ ਕਰੇ ਦਿਨ ਰਾਤੀ ਕਰਹੀ ਮਹਿ ਬੈ ਰਾਗੀ। ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖੇ ਸਦਾ ਨਾਲੇ। ਨਾਨਕ ਸੇ ਭਗਤ ਹਰ ਕੈ ਦਰ ਸਾਚੇ ਅੰਦਰ ਨਾਮ ਸੰਭਾਲੇ। ਮਨ ਮੁਖ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨ ਹੋਈ ਰਾਮ। ਹੁਮੈ ਮਾਇਆ ਰੋਗ ਵਿਆਪੇ ਮਰ ਜਨਮੇ ਦੁੱਖ ਹੋਈ ਰਾਮ। ਮਰ ਜਨਮੇ ਦੁੱਖ ਹੋਈ ਦੂਜੈ ਪਾਏ ਪਰ ਜਿਵੇ ਗੋਈ। ਵਿਣ ਗੁਰ ਤਤ ਨ ਜਾਣਿਆ ਭਗਤ ਵਿਹੁਣਾ ਸਭ ਜਗ ਭਰਮਿਆ। ਅੰਤ ਗਇਆ ਪਛਤਾਣਿਆ ਕੋਟ ਮਧੇ ਕਿਨੈ ਪਛਾਣਿਆ ਹਰ ਨਾਮ ਸੱਚ ਸੋਈ। ਨਾਨਕ ਨਾਮ ਮਿਲੈ ਵਡਿਆਏ ਦੂਜੈ ਭਾਏ ਪਤ ਖੋਈ। ਭਗਤਾ ਕਹਿ ਕਰ ਕਾਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ। ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ। ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ। ਸਦਾ ਖੁੱਟ ਕਦੇ ਨਾ ਖੁੱਟੈ ਹਰ ਦੀਆ ਸਹਿਜ ਸੁਭਾਇਆ। ਹਰ ਜਨ ਉੱਚੇ ਸਦੀ ਉੱਚੇ ਗੁਰ ਕੈ ਸ਼ਬਦ ਸੁਹਾਇਆ। ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੋਭਾ ਪਾਇਆ। ਸੂਹੀ ਮਹੱਲਾ ਤੀਜਾ ਸ਼ਬਦ ਸੱਚਾ ਸੱਚ ਸੋਹਿਲਾ ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ। ਹੋਮੈ ਸਭ ਕਿਲ ਵਿਖ ਕਾਟੇ ਸਾਚ ਰੱਖਿਓ ਉਤਾਰੇ ਰਾਮ। ਸੱਚ ਰੱਖਿਓ ਉਤਾਰੇ ਦੁੱਤਰ ਤਾਰੇ ਫਿਰ ਭਵ ਜਲ ਤਰੁਣ ਨਾ ਹੋਈ। ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾ ਲਿਆ ਸੋਈ। ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ। ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ। ਸਾਚਾ ਸਤਿਗੁਰੇ ਸੱਚ ਬੁਝਾਇਆ ਪਤ ਰਾਖਿਆ ਸੱਚ ਸੋਹੀ ਰਾਮ। ਸੱਚਾ ਭੋਜਨ ਭਾਉ ਸੱਚਾ ਹੈ ਸੱਚਾ ਨਾਮ ਸੁਖ ਹੋਈ ਰਾਮ। ਸਾਚਾ ਨਾਮ ਸੁਖ ਹੋਈ ਮਰੈ ਨਾ ਕੋਈ ਗਰਮ ਨਾ ਝੂਨੀ ਵਾਸਾ। ਜੋਤੀ ਜੋਤ ਮਿਲਾਈ ਸੱਚ ਸਮਾਈ ਸੱਚ ਨਾਏ ਪ੍ਰਗਾਸਾ। ਜਿਨੀ ਸੱਚ ਜਾਤਾ ਸੇ ਸੱਚੇ ਹੋਏ ਦਿਨ ਸੱਚ ਧਿਆਇਨ। ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁੱਖ ਪਾਇਨ। ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤ ਕਰ ਸੋਹਿਲਾ ਹੋਈ ਰਾਮ। ਨਿਰਮਲ ਗੁਣ ਸਾਚੇ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਹੀ ਰਾਮ। ਸਭ ਸੱਚ ਵਰਤਾ ਸੱਚੋ ਬੋਲਾ ਜੋ ਸੱਚ ਕਰੈ ਸੋ ਹੋਈ। ਜਿਹ ਦੇਖਾ ਤੈ ਸੱਚ ਪਸਰਿਆ ਵ ਨਾ ਦੂਜਾ ਕੋਈ। ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ। ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵੈ ਸੋਈ। ਸੱਚੇ ਭਗਤ ਸੋਹੇ ਦਰਬਾਰੇ ਸੱਚੋ ਸੱਚ ਵਖਾਣੇ ਰਾਮ। ਘਟ ਅੰਤਰੇ ਸਾਚੀ ਬਾਣੀ ਸਾਚੋ ਆਪ ਪਛਾਣੇ ਰਾਮ। ਆਪ ਪਛਾਣੇ ਤਾਂ ਸੱਚ ਜਾਣੇ ਸਾਚੇ ਸੋਝੀ ਹੋਈ। ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ। ਸਾਚ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ। ਨਾਨਕ ਜਿਸ ਕੌ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ। ਸੂਹੀ ਮਹੱਲਾ ਤੀਜਾ ਜੁਗ ਚਾਰੇ ਧਨ ਜੇ ਪਵੈ ਭਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ। ਨਿਚਲ ਰਾਜ ਸਦਾ ਹਰ ਕੇ ਰਾਤ ਇਸ ਬਿਨੇ ਅਵ ਨਾ ਕੋਈ ਰਾਮ। ਤਿਸ ਬਿਨੇ ਅਵ ਨਾ ਕੋਈ ਸਦਾ ਸੱਚ ਸੋਈ। ਗੁਰਮੁਖ ਏਕੋ ਜਾਣਿਆ ਧਨ ਪਿਰ ਮੇਲਾ ਵਾ ਹੋਆ। ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੈ ਮੁਕਤ ਨਾ ਹੋਈ। ਨਾਨਕ ਕਾਮਣ ਕੰਤੈ ਰਾਵੇ ਮਨ ਮਾਨਿਆ ਸੁਖ ਹੋਈ। ਸਤਿਗੁਰ ਸੇਵ ਧਨ ਬਾਲੜੀ ਹਰ ਵਰ ਭਾਵੇ ਸੋਈ ਰਾਮ। ਸਦਾ ਹੋਵੇ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ। ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ। ਹੋਮੈ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸ਼ਬਦ ਸਮਾਵੈ ਅੰਤਰ ਏਕੋ ਜਾਣਿਆ। ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ। ਨਾਨਕ ਕਾਮਣ ਫਿਰ ਰਾਵੇ ਆਪਣਾ ਰਵ ਰਿਹਾ ਪ੍ਰਭ ਸੋਈ। ਗੁਰ ਕੀ ਕਾਰ ਕਰੇ ਧਨ ਬਾਲੜੀ ਹਰ ਵਰ ਦੇ ਮਿਲਾਏ ਰਾਮ। ਹਰ ਕੈ ਰੰਗ ਕਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ। ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ। ਸੱਚਾ ਸਿਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ। ਹਰ ਸੁਖਦਾਤਾ ਸਬਦ ਪਛਾਤਾ ਪਛਾਤਾ ਕਾਮਣ ਲਿਆ ਕੰਠ ਲਾਏ। ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ। ਸਾ ਤਨ ਬਾਲੀ ਤੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਰਾਮ। ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹੇ ਸਭ ਥਾਈ ਰਾਮ। ਪ੍ਰਭ ਰਵ ਰਹੇ ਸਭ ਥਾਈ ਮਨ ਵਸਾਏ ਪੂਰਵ ਲਿਖਿਆ ਪਾਇਆ। ਸੇਜ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸਿਗਾਰ ਬਣਾਇਆ। ਕਾਮਣ ਨਿਰਮਲ ਹੋਮੈ ਮਲਖ ਹੋਈ ਗੁਰਮਤਿ ਸੱਚ ਸਮਾਈ। ਨਾਨਕ ਆਪ ਮਿਲਾਈ ਕਰਤਾ ਨਾਮ ਨਵੈ ਨਿਧ ਪਾਈ। ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ। ਅੰਦੇ ਨੂੰ ਸ਼ਬਦ ਰਵੋ ਅਨਹ ਸ਼ਬਦ ਵਜਾਏ ਰਾਮ। ਅਨਹਦ ਸ਼ਬਦ ਵਜਾਏ, ਹਰ ਜੀਉ ਕਰੇ ਆਏ, ਹਰ ਗੁਣ ਗਾਓ ਹੋ ਨਾਰੀ, ਅਨਦਿਨ ਭਗਤ ਕਰੇ ਗੁਰ ਆ ਗਿਆ, ਸਾ ਤਨ ਕੰਧ ਪਿਆਰੀ, ਗੁਰ ਕਾ ਸ਼ਬਦ ਵਸਿਆ ਕਟ ਅੰਤਰ, ਸੇਜਨ ਸ਼ਬਦ ਸੁਹਾਏ, ਨਾਨਕ ਤਿਨ ਕਰ ਸਦੀ ਸੋਹਲਾ, ਹਰ ਕਰ ਕਿਰਪਾ ਕਰੇ ਆਏ, ਭਗਤਾ ਮਨੇ ਆਨੰਦ ਪਾਇਆ, ਹਰ ਨਾਮ ਰਹੇ ਲਿਵਲਾਏ ਰਾਮ, ਗੁਰਮੁਖੇ ਮਨ ਨਿਰਮਲ ਹੋਆ, ਨਿਰਮਲ ਹਰ ਗੁਣ ਗਾਏ ਰਾਮ, ਨਿਰਮਲ ਗੁਣ ਗਾਏ ਨਾਮ ਮਨ, ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ, ਜਿਨ ਮਨ ਵਸੈ ਸਹੀ ਜਨ ਨਿਸਤਰੇ, ਘਟ ਘਟ ਸਬਦ ਸਮਾਣੀ, ਤੇਰੇ ਗੁਣ ਗਾਵੇ ਸਹਿਜ ਸਮਾਵੇ, ਸਬਦੇ ਮੇਲ ਮਿਲਾਏ, ਨਾਨਕ ਸਫਲ ਜਨਮ ਤਿਨ ਕੇ ਰਾਜੇ, ਸਤਿਗੁਰ ਹਰ ਮਾਰਗ ਪਾਏ, ਸੰਤ ਸੰਗਤ ਸਿਉ ਮੇਲ ਪਏ, ਹਰਿ ਹਰਿ ਨਾਮ ਸਮਾਏ ਰਾਮ, ਗੁਰ ਕੈ ਸਬਦ ਸਦ ਜੀਵਨ ਮੁਕਤ ਭਏ, ਹਰ ਕੈ ਨਾਮ ਲਿਵਲਾਏ ਰਾਮ, ਹਰੇ ਨਾਮ ਚਿਤੁ ਲਾਏ, ਗੁਰ ਮੇਲ ਮਿਲਾਏ, ਮਨੁ ਆਰਤ ਹਰਿ ਨਾਲੇ, ਸੁਖਦਾਤਾ ਪਾਇਆ ਮੋਹ ਚੁਕਾਏ, ਅੰਦਰ ਨਾਮ ਸੰਭਾਲੇ, ਗੁਰਸਬਦੇ ਰਾਤਾ ਸਹਿਜੇ ਮਾਤਾ, ਨਾਮ ਮਨ ਵਸਾਏ, ਨਾਨਕ ਤਿਨ ਕਰ ਸਦੀ ਸੋਹਿਲਾ, ਜੇ ਸਤਿਗੁਰ ਸੇਵ ਸਮਾਏ, ਬਿਨ ਸਤਿਗੁਰ ਜਗ ਭਰਮ ਪੁਲਾਇਆ, ਹਰ ਕਾ ਮਹਿਲ ਨਾ ਪਾਇਆ ਰਾਮ, ਗੁਰਮੁਖੇ ਇੱਕ ਮੇਲ ਮਿਲਾਇਆ, ਤਿਨਕੇ ਦੁੱਖ ਗਵਾਇਆ ਰਾਮ, ਤਿਨਕੇ ਦੁੱਖ ਗਵਾਇਆ, ਜਾ ਹਰ ਮਨ ਪਾਇਆ ਸਦਾ ਗਾਵੇ ਰੰਗਰਾਤੇ, ਹਰ ਕੇ ਭਗਤ ਸਦਾ ਜਨ ਨਿਰਮਲ, ਜੁਗ ਜੁਗ ਸਦ ਹੀ ਜਾਤੇ, ਸਾਚੀ ਭਗਤ ਕਰੇ ਦਰ ਜਾਪੇ, ਘਰ ਦਰ ਸੱਚਾ ਸੋਈ, ਨਾਨਕ ਸੱਚਾ ਸੋਹਿਲਾ, ਸੱਚੀ ਸੱਚ ਬਾਣੀ, ਸਭ ਦੇ ਹੀ ਸੁਖ ਹੋਈ, ਸੂਹੀ ਮਹਲਾ ਤੀਜਾ, ਜੇ ਲੋੜੇ ਵਰ ਬਾਲੜੀਏ, ਤਾ ਗੁਰ ਚਰਨੀ ਚਿਤ ਲਾਏ ਰਾਮ, ਸਦਾ ਹੋਵੇ ਸੋ ਹਾਗਣੀ, ਹਰ ਜੀ ਉਮਰੈ ਨਾ ਜਾਏ ਰਾਮ, ਹਰ ਜੀ ਉਮਰੈ ਨਾ ਜਾਏ, ਗੁਰ ਕੈ ਸਹਿਲ ਸੁਭਾਏ, ਸਾ ਤਨ ਕੰਧ ਪਿਆਰੀ, ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੈ ਸਬਦ ਸਿਗਾਰੀ, ਮੇਰਾ ਪ੍ਰਭ ਸਾਚਾ ਸਦ ਹੀ ਸਾਚਾ, ਜਿਨੇ ਆਪੇ ਆਪ ਉਹ ਪਾਇਆ, ਨਾਨਕ ਸਦਾ ਪਿਰ ਰਾਵੇ ਆਪਣਾ, ਜਿਨ ਗੁਰ ਚਰਨੀ ਚਿਤ ਲਾਇਆ, ਫਿਰ ਪਾਇੜਾ ਬਾਲੜੀਏ, ਅੰਦਰ ਸਹਿਜੇ ਮਾਤੀ ਰਾਮ, ਗੁਰਮਤੀ ਮਨ ਅਨੰਦ ਭਇਆ, ਤਿਤ ਤਨ ਮੈਲੋ ਨਾ ਰਾਤੀ ਰਾਮ, ਤਿਤ ਤਨ ਮੈਲੋ ਨਾ ਰਾਤੀ, ਹੈ ਪ੍ਰਭ ਰਾਤੀ, ਮੇਰਾ ਪ੍ਰਭ ਮੇਲ ਮਿਲਾਏ, ਅੰਦਿਨ ਰਾਵੇ ਹੈ ਪ੍ਰਭ ਆਪਣਾ ਵਿੱਚੋਂ ਆਪ ਗਵਾਏ, ਗੁਰਮਤ ਪਾਇਆ ਸਹਿਜ ਮਿਲਾਇਆ, ਆਪਣੇ ਪ੍ਰੀਤਮ ਰਾਤੀ, ਨਾਨਕ ਨਾਮ ਮਿਲੈ ਵੜਿਆਈ, ਪ੍ਰਭ ਰਾਵੇ ਰੰਗ ਰਾਤੀ, ਫਿਰ ਰਾਵੇ ਰੰਗ ਰਾਤੜੀਏ, ਫਿਰ ਕਾ ਮਹਿਲ ਤਿਨ ਪਾਇਆ ਰਾਮ, ਸੋ ਸੋਹਤ ਨਿਰਮਲ ਨਿਰਮਲ ਦਾਤਾ, ਜਿਨ ਵਿੱਚੋਂ ਆਪ ਗਵਾਇਆ ਰਾਮ, ਵਿੱਚੋਂ ਮੋਹ ਚੁਕਾਇਆ, ਜਾ ਹਰ ਪਾਇਆ ਹਰ ਕਾਮਣ ਮਨ ਭਾਣੀ, ਅੰਦਿਨ ਗੁਣ ਗਾਵੈ ਨਿਤ ਸਾਚੇ, ਕਥੇ ਅਕਥ ਕਹਾਣੀ, ਜੁਗ ਚਾਰੇ ਸਾਚਾ ਏਕ ਵਰਤੈ, ਬਿਨ ਗੁਰ ਕਿਨਹਿ ਨਾ ਪਾਇਆ, ਨਾਨਕ ਰੰਗ ਰਵੈ ਰੰਗ ਰਾਤੀ, ਜਿਨ ਹਰ ਸੀਤੀ ਚਿਤ ਲਾਇਆ, ਕਾਮਣ ਮਨ ਸੋਹਲਾ ਸਾਜ ਮਿਲੇ ਪਿਆਰੇ ਰਾਮ, ਗੁਰਮਤੀ ਮਨ ਨਿਰਮਲ ਹੋਆ, ਹਰ ਰਾਖਿਆ ਉਰ ਧਾਰੇ ਰਾਮ, ਹਰ ਰਾਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ, ਗੁਰਮਤੀ ਹਰ ਜਾਤਾ ਪ੍ਰੀਤਮ ਮੋਹਿ ਲਿਆ, ਮਨ ਮੇਰਾ ਪਾਇਆ ਕਰਮ ਵਿਧਾਤਾ, ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ, ਨਾਨਕ ਮਿਲ ਲਈ ਗੁਰ ਆਪਣਾ, ਗੁਰ ਕੈ ਸਬਦ ਸਵਾਰੇ, ਸੂਹੀ ਮਹਲਾ ਤੀਜਾ, ਸੋਹਲਾ ਹਰ ਰਾਮ ਨਾਮ, ਗੁਰਸਬ ਦੀ ਵਿਚਾਰੇ ਰਾਮ, ਹਰ ਮਨ ਤਨੋ ਗੁਰਮੁਖ ਭੀਜੈ, ਰਾਮ ਨਾਮ ਪਿਆਰੇ ਰਾਮ, ਰਾਮ ਨਾਮ ਪਿਆਰੇ ਸਭ ਕੁਲ ਉਧਾਰੇ, ਰਾਮ ਨਾਮ ਮੁਖ ਬਾਣੀ, ਆਵਣ ਜਾਣ ਰਹੇ ਸੁਖ ਪਾਇਆ, ਕਰ ਅਨਹਦ ਸੁਰਤ ਸਮਾਣੀ, ਹਰ ਹਰ ਏਕੋ ਪਾਇਆ, ਹਰ ਪ੍ਰਭ ਨਾਨਕ ਕਿਰਪਾ ਧਾਰੇ, ਸੋਹਲਾ ਹਰ ਰਾਮ ਨਾਮ, ਗੁਰਸਬ ਦੀ ਵਿਚਾਰੇ, ਹਮ ਨੀਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਗੁਰ ਮੇਲੀ ਬਹੁ ਕਿਰਪਾ ਧਾਰੀ, ਹਰ ਕੈ ਸ਼ਬਦ ਸੁਭਾਏ ਰਾਮ, ਮੇਰੇ ਸ਼ਬਦ ਸੁਭਾਏ ਆਪ ਗਵਾਏ, ਰੰਗ ਸਵਰ ਲਿਆ ਮਾਣੇ, ਸੇਜ ਸੁਖਾ ਲਈ ਜਾ ਪ੍ਰਭ ਪਾਇਆ, ਹਰ ਹਰ ਨਾਮ ਸਮਾਣੇ, ਨਾਨਕ ਸੁਹਾਗਣ ਸਾਵੜ ਭਾਗੀ, ਜੇ ਚੱਲੈ ਸਤਿਗੁਰ ਭਾਏ, ਹਮ ਨੀਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਘਟ ਘਟੇ ਸ਼ਬਦਾਂ ਵਿੱਚ ਏਕੋ ਰਾਮ ਪਧਾਰੋ ਰਾਮ, ਇੱਕ ਨਾ ਪ੍ਰਭ ਦੂਰ ਵਸੈ, ਇੱਕ ਨਾ ਮਨ ਆਧਾਰੋ ਰਾਮ, ਇੱਕ ਨਾ ਮਨ ਆਧਾਰੋ ਸਿਰਜਣ ਹਾਰੋ, ਵਡ ਭਾਗੀ ਗੁਰ ਪਾਇਆ, ਘਟ ਘਟ ਪ੍ਰਭ ਏਕੋ ਸੁਆਮੀ, ਗੁਰਮੁਖ ਲਖ ਲਖਾਇਆ, ਸਹਿਜੇ ਆਨੰਦ ਹੋਆ ਮਨ ਮਾਨਿਆ, ਨਾਨਕ ਬ੍ਰਹਮ ਵਿਚਾਰੋ, ਘਟ ਘਟੇ ਸਮਨਾ ਵਿੱਚ ਏਕੋ ਰਾਮ ਪਧਾਰੋ ਰਾਮ, ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਇਆ ਰਾਮ, ਹਰ ਧੂੜ ਦੇਵ ਹੋ ਮੈਰੇ, ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ, ਪਾਪੀ ਮੁਕਤ ਕਰਾਇਆ ਗਵਾਏ, ਨਿਜ ਕਿਰਪਾਇਆ ਵਾਸਾ, ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ, ਗੁਰਮਤਿ ਨਾਮ ਪ੍ਰਗਾਸਾ, ਹਰ ਹਰ ਆਨੰਦ ਪਿਆ ਦਿਨ ਰਾਤੀ, ਨਾਨਕ ਹੈ ਮੀਟ ਲਗਾਏ, ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਏ, ਰਾਗ ਸੂਹੀ ਮਹਲਾ ਚੌਥਾ, ਛੰਤ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਪੁਰਖ ਮਿਲਾਏ, ਅਵਗਣ ਵਿਕਣਾ ਗੁਣ ਰਵਾ ਬਲਰਾਮ ਜੀਓ, ਹਰ ਹਰ ਨਾਮ ਧਿਆਏ, ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ, ਗੁਰਬਾਣੀ ਸਦ ਮੀਠੀ ਲਾਗੀ, ਭਾਵ ਵਿਗਾਰ ਗਵਾਇਆ, ਹੋਮੈ ਰੋਗ ਗਇਆ ਭਉ ਪਾਗਾ, ਸਹਿਜੇ ਸਹਿਜ ਮਿਲਾਇਆ, ਕਾਇਆ ਸੇਜ ਗੁਰਸਬਦ ਸੁਖਾਲੀ ਗਿਆਨ ਤਤ ਕਰ ਭੋਗੋ, ਅੰਧੇ ਨੂੰ ਸੁਖ ਮਾਣੇ ਨੇ ਤਲੀਆ, ਨਾਨਕ ਧੁਰ ਸੰਜੋਗੋ, ਸਤ ਸੰਤੋਖ ਕਰ ਭਾਓ, ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਸੰਜਨਾ ਕਰ ਮੇਲੂ ਗੁਰਬਾਣੀ ਗਾਵਾਈਆ ਬਲਰਾਮ ਜੀਓ, ਬਾਣੀ ਗੁਰ ਗਾਈ ਪਰਮ ਗਤ ਕ ਪਰਮ ਗਤ ਪਾਈ, ਪੰਚ ਮਿਲੇ ਸੋ ਹਾਇਆ, ਗਇਆ ਕਰੋਧ ਤਾਂ ਮਮਤਾ ਤਾਂ ਨਾਠੀ ਪਾਖੰਡ ਭਰਮ ਗਵਾਇਆ, ਹੋਮੈ ਪੀਰ ਗਈ ਸੁਖ ਪਾਇਆ, ਆਰੋਗਤ ਭੈ ਸਰੀਰਾ, ਗੁਰ ਪ੍ਰਸਾਦੀ ਬ੍ਰਹਮ ਪਛਾਤਾ, ਨਾਨਕ ਗੁਣੀ ਗਹੀਰਾ, ਮਨ ਮੁਖ ਵਿਛੜੀ ਦੂਰ ਮਹਿਲ ਨ ਪਾਏ, ਬਲ ਗਈ ਬਲਰਾਮ ਜੀਓ, ਅੰਤਰ ਮਮਤਾ ਕੂੜ ਕੂੜ ਵੇ ਹਜੇ, ਕੂੜ ਲਈ ਬਲਰਾਮ ਜੀਓ, ਕੂੜ ਕਪਟ ਕਮਾਵੈ, ਮਹਾਂ ਦੁਖ ਪਾਵੈ, ਬਿਨ ਸਤਿਗੁਰੁ ਮਗਨਾ ਪਾਇਆ, ਉੱਜੜ ਪੰਥ ਮੈਂ ਗਾਵਾਰੀ, ਖਿਨਕਿਨ ਤੱਕੇ ਖਾਇਆ, ਆਪੇ ਦਇਆ ਕਰੇ ਪ੍ਰਭਦਾਤਾ, ਸਤਿਗੁਰ ਪੁਰਖ ਮਿਲਾਏ, ਜਨਮ ਜਨਮ ਕੇ ਵਿਛੜੇ ਜਨ ਮੇਲੇ, ਨਾਨਕ ਸਹਿਜ ਸੁਭਾਏ, ਆਇਆ ਲਗਨ ਗਣਾਈ, ਹਿਰਦੈ ਤਨ ਉਹ ਮਾਹੀਆ ਬਲਰਾਮ ਜੀਓ, ਪੰਡਿਤ ਪਾਧੇ ਆਣ ਪੱਤੀ ਬਹਿ ਬਾਚਾਈਆ, ਬਲਰਾਮ ਜੀਓ, ਪੱਤੀ ਬਾਚਾਈ ਮਨ ਭਜੀ ਵਧਾਈ, ਜਬ ਸਾਜਨ ਸੁਣੇ ਕਰੇ ਆਏ, ਗੁਣੀ ਗਿਆਨੀ ਬਹਿਮਤਾ ਪਕਾਇਆ, ਫੇਰੇ ਤਤ ਦਿਵਾਏ, ਵਰ ਪਾਇਆ ਪੁਰਖ ਅਗਮ ਅਗੋਚਰ, ਸਦ ਨਵਤਨ ਬਾਲ ਸਖਾਈ, ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨ ਜਾਈ, ਸੂਹੀ ਮਹੱਲਾ ਚੌਥਾ, ਹਰ ਪਹਿਲੜੀ ਲਾਭ ਪਰ ਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ, ਬਾਣੀ ਬ੍ਰਹਮ ਵੇਦ ਧਰਮ ਦ੍ਰਿੜਹੋ, ਪਾਪ ਤਜਾਇਆ ਬਲਰਾਮ ਜੀਓ, ਧਰਮ ਦ੍ਰਿੜਹੋ, ਹਰ ਨਾਮ ਤੇ ਆਵਹੋ, ਸਿਮਰਿਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਅਰਧ ਹੋ, ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ, ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ, ਬਲਰਾਮ ਜੀਓ, ਨਿਰਭਉ ਪੈ ਮਨ ਹੋਏ ਹੋਮੈ ਮਹਿਲ ਗਵਾਇਆ, ਬਲਰਾਮ ਜੀਓ, ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖਿਆ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ, ਸਵਾਮੀ ਸਰਵ ਰਹਿਆ ਭਾਰ ਪੂਰੇ, ਅੰਤਰ ਬਾਹਰ ਹੈ ਪ੍ਰਭ ਏਕੋ ਮਿਲ, ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਏ, ਅਨਹ ਸ਼ਬਦ ਵਜਾਏ, ਹਰ ਤੀਜੜੀ ਲਾਭ ਮਨ ਚਾਉ ਭਇਆ ਬੈਰਾਗੀਆ, ਬਲਰਾਮ ਜੀਓ, ਸਮਝਣਾ ਹਰ ਮੇਲ ਹਰ ਪਾਇਆ ਵਡ ਭਾਗੀ ਆ, ਬਲਰਾਮ ਜੀਓ, ਨਿਰਮਲ ਪਰ ਹਰ ਪਾਇਆ, ਹਰ ਗੁਣ ਗਾਇਆ ਮੁਖ ਬੋਲੀ, ਹਰ ਬਾਣੀ ਸੰਜਨਾ ਵਡ ਭਾਗੀ ਪਾਇਆ, ਹਰ ਕਥੀਆ ਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੀ, ਹਰ ਜਪੀਏ ਮਸਤਕ ਭਾਗ ਜੀਓ, ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਬੈਰਾਗ ਜੀਓ, ਹਰ ਚੌਥੜੀ ਲਾਵ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ, ਹਰ ਮੀਠਾ ਲਾਇਆ ਮੇਰੇ ਪਰ ਪਾਇਆ, ਅੰਧਨ ਹਲ ਵਲਾਈ, ਮਨ ਚਿੰਦਿਆ ਫਲ ਪਾਇਆ, ਸਵਾਮੀ ਹਰ ਨਾਮ ਵਜੀ ਵਧਾਈ, ਹਰ ਪ੍ਰਭ ਠਾਕੁਰ ਕਾ ਜੋ ਰਚਾਇਆ, ਤਨ ਹਿਰਦੈ ਨਾਮ ਵੇਗਾਸੀ, ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਛੰਤ ਮਹੱਲਾ ਚੌਥਾ, ਘਰ ਦੂਜਾ ਗੁਰਮੁਖੇ, ਹਰ ਗੁਣ ਗਾਏ ਹਿਰਦੈ ਰਸਨ ਰਸਾਏ, ਹਰ ਰਸਨ ਰਸਾਏ ਮੇਰੇ ਪ੍ਰਭਾਏ, ਮਿਲਿਆ ਸਹਿਜ ਭਾਏ, ਅੰਧਨ ਭੋਗ ਭੋਗੇ ਸੁਖ ਸੋਵੈ, ਸ਼ਬਦ ਰਹਿ ਲਿਵਲਾਏ, ਵੱਡਾ ਭਾਗ ਗੁਰਪੂਰਾ ਪਾਈ, ਅੰਧਨ ਨਾਮ ਧਿਆਏ, ਸਹਿਜੇ ਸਹਿਜ ਮਿਲਿਆ ਜਗ ਜੀਵਨ, ਨਾਨਕ ਸੁਨ ਸਮਾਏ, ਸੰਗਤ ਸੰਤ ਮਿਲਾਏ, ਹਰਸਨ ਨਿਰਮਲ ਨਾਏ, ਨਿਰਮਲ ਜਲ ਨਾਏ, ਮੈਲ ਗਵਾਏ ਭੇ ਪਵਿੱਤ ਸਰੀਰਾ, ਦੁਰਮਤ ਮੈਲ ਗਈ ਪ੍ਰਮ ਭਾਗਾ, ਹੋਂ ਮੈਂ ਬਿਨ ਠੀ ਪੀਰਾ, ਨਦਰ ਪ੍ਰਭੂ ਸਤਸੰਗਤ ਪਾਏ, ਨਿਜ ਕਰ ਹੋਆ ਵਾਸਾ, ਹਰ ਮੰਗਲ ਰਸ ਰਸਨ ਰਸਾਏ, ਨਾਨਕ ਨਾਮ ਪ੍ਰਗਾਸਾ, ਅੰਤਰ ਰਤਨ ਵਿਚਾਰੇ, ਗੁਰਮੁਖ ਨਾਮ ਪਿਆਰੇ, ਹਰ ਨਾਮ ਪਿਆਰੇ ਸਬਦ ਨਿਸਤਾਰੇ, ਅਗਿਆਨ ਅੰਧੇਰ ਗਵਾਇਆ, ਗਿਆਨ ਪ੍ਰਚੰਡ ਬਲਿਆ ਘਟ ਚਾਨਣ ਕਰ ਮੰਦਰ ਸੋਹਾਇਆ, ਤਨ ਮਨ ਅਰਪ ਸੀਗਾਰ ਬਣਾਏ, ਹਰ ਪ੍ਰਭ ਸਾਚੇ ਪਾਇਆ, ਜੋ ਪ੍ਰਭ ਕਹਿ ਸੋਈ ਪਰ ਕੀ ਜੈ, ਨਾਨਕ ਅੰਕ ਸਮਾਇਆ, ਹਰ ਪ੍ਰਭ ਕਾ ਜੋ ਰਚਾਇਆ, ਗੁਰਮੁਖ ਵਿਆਹਣ ਆਇਆ, ਵਿਆਹਣ ਆਇਆ ਗੁਰਮੁਖ ਹਰ ਪਾਇਆ, ਸਾ ਤਨ ਕੰਧ ਪਿਆਰੀ, ਸੰਜਨਾ ਮਿਲ ਮੰਗਲ ਗਾਏ, ਹਰ ਜੀਓ ਆਪ ਸਵਾਰੀ, ਸਵਰ ਨਰ ਗਣ ਗੰਧਰਵ ਮਿਲ ਆਏ, ਪੂਰਵ ਜੰਝ ਬਣਾਈ, ਨਾਨਕ ਪ੍ਰਭ ਪਾਇਆ ਮੈਂ ਸਾਚਾ, ਨਾ ਕਦੇ ਮਰੈ ਨਾ ਜਾਈ, ਰਾਗ ਸੂਹੀ ਛੰਤ ਮਹੱਲਾ ਚੌਥਾ, ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਵੋ ਸੰਤ ਜਨਹੋ ਗੁਣ ਗਾਵੇ, ਗੋਬਿੰਦ ਘੇਰੇ ਰਾਮ, ਗੁਰਮੁਖ ਮਿਲ ਰਹੀ ਹੈ ਘਰ ਵਾਜੇ, ਸ਼ਬਦ ਕਨੇਰੇ ਰਾਮ, ਸ਼ਬਦ ਕਨੇਰੇ ਹਾ ਪ੍ਰਭ ਤੇਰੇ, ਤੂੰ ਕਰਤਾ ਸਭ ਥਾਈ, ਇਹਨੇ ਸਜਪੀ ਸਦਾ ਸਾ ਲਾਹੀ, ਸਾਚ ਸ਼ਬਦ ਲਿਵਲਾਈ, ਅੰਧਨ ਸਹਿਜ ਰਹਿ ਰੰਗਰਾਤਾ, ਰਾਮ ਨਾਮ ਰਿਧ ਪੂਜਾ, ਨਾਨਕ ਗੁਰਮੁਖ ਏਕ ਪਛਾਣੈ, ਅਵ ਨ ਜਾਣੈ ਦੂਜਾ, ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ, ਰਾਮ ਗੁਰੂ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ, ਰਾਮ ਪ੍ਰਭ ਮੇਰਾ ਸੁਆਮੀ, ਅੰਤਰ ਜਾਮੀ ਘਟ ਘਟ ਰਵਿਆ ਸੋਈ, ਗੁਰਮਤਿ ਸੱਚ ਪਾਈਐ ਸਹਿਜ ਸਮਾਈਐ, ਤਿਸ ਬਿਨ ਅਵ ਨ ਕੋਈ, ਸਹਿਜੇ ਗੁਣ ਗਾਵਾ ਜੇ ਪ੍ਰਭਾਵਾ, ਆਪੇ ਲੈ ਮਿਲਾਏ, ਨਾਨਕ ਸੋ ਪ੍ਰਭ ਸਬਦੇ ਜਾਪੈ, ਇਹਨੇ ਸਨਾਮ ਤੇ ਆਏ, ਇਹੋ ਜਗੋ ਦਿੱਤੁਰ ਮਨਮੁਖ ਪਾਰ ਨਾ ਪਾਹੀ, ਰਾਮ अंतरे होमै ममता काम क्रोध चतुराई राम अंतर चतुराई थाय न पाई वृथा जन्म गवाया जब मग दुख पावै चोटा खावै अंत गए पछताया बिन आवै को बेली नाही पुत कुटुंब सुत पाई नानक माया मोह पसारा आज्ञा साथ न जाई हों पूछो अपना सतगुर दाता किन बिद दुत तरियै राम सतगुर पाए चलो जीवत्या मरियै राम जीवत्या मरियै भौजल तरियै गुरमुख नाम समावै पूरा पुरख पाया बड़भागी सच नाम लिवलावै मत प्रगास भई मन मान्या राम नाम बड़ियाई नानक प्रभ पाया शब्द मिलाया ज्योति ज्योत मिलाई सूही महला चौथा कर पंजवा एक ओहकार सतगुर प्रसाद गुर संत जनो प्यारा मैं मिलिया मेरी तृष्णा बुझ गई आसे हो मन तन देवा सतगुरा मैं मिले प्रभ गुणता से तन तन गुरु वड पुरख है मैं दसे हर साबासी हर साबासे वडभागी हर पाया जन नानक नाम विगासे गुर सज्जन प्यारा मैं मिलिया हर मार्ग पंथ दसाहा कर आवचरी विछुनिया मिल शब्द गुरु प्रवनाहा हो तुझ बाज हो खरी ओडीणिया ज्यों जल बिन मीन मराहा वडभागी हर त्याया जन नानक नाम समाहा मन दह दिस चल चल भरमिया मन मुख भरम भुलाया नित आसा मन चितवै मन तृष्णा भुख लगाया अनता तन तर दबिया फेरे बिख पालन गया जन नानक नाम सलाहे तू बिन नावै पच पच मोया गुर सुंदर मोहन पाए करे हर प्रेम बाणी मन मारिया मेरा हृदय सुध बुध विसर गए मन आसा चिंत विसारिया मैं अंतर वेद प्रेम की गुर देखत मन साधारिया वडभागी प्रभ आए मिल जन नानक खिन खिन वारिया सूही छंत महला चौथा मार हिस वे जिन होमै बिख्या जिन हर पर मिल न दितिया देह कंचन वे वनिया इन होमै मार वे गुतिया मोह माया वे सब काल खा इन मनमुख मूढ़ सजुतिया जन नानक गुरमुख उभरे गुर सबदी होमै छुट्टिया वस आने हो वे जन इस मन को मन वासे ज्यो नित पौंदिया दुख रहन वे वेहानिया नित आसा आस करे दिया गुर पाया वे संत जनो मन आसपुरी हर चोदया जन नानक प्रभ दे हो मती छठ आसा नित सुख सोदया सा तन आसा चित करे राम राजिया हा प्रभ सीजड़िया आई मेरा ठाकर अगम दयाल है राम राजिया कर कृपा ले हो मिलाई मेरा मन तन लोचा गुरमुखे राम राजिया हर सरदा सेज विछाई जन नानक हर प्रभ पाणिया राम राजिया मिलिया सहज सुपाई एक तो सेज है प्रभु राम राजा गुर दिसे हर मेले मैं मन तन प्रेम बैराग है राम राजा गुर मेले कृपा करे ही हों गुर विटो घोल कुमाया राम राजा जी सतगुर आगै दे गुर तुठा जियो राम राजा जन नानक हर मेले राग सूही छंत महला पंजवा कर पहला एक ओ अंकार सतगुर प्रसाद सुन बावरे तू काय देख भुलाना सुन बावरे नेह कूड़ा लायो कुसंब रगाना कूड़ी देख भुलो अड़ लह न मुलो मुलो गोविंद नाम मजीठा थीवे लाला अत गुलाला शब्द चीन गुर मीठा मिथ्या मोहे मगन थी रहया झूठ संग लव टाना नानक दीन सरण कृपा निध राख लाज भगताना सुन बावरे सेव ठाकुर नाथ पराणा सुन बावरे जो आया तिस जाना निचुल हब वैसी सुन पर देसी संत संग मिल रही है हर पाई है भागी सुन पैरागी चरण प्रभु कह रही है एहो मन दीजै संकना की जै गुरमुख तज बहुमाना नानक दीन भगत पवतारण तेरे क्या गुण आख वखाणा सुने बावरे क्या कीचा कूड़ा मानो सुने बावरे हब वैसी गर्भ गुमानो नेह चुल हब जाना मिथ्या माना संत प्रभु होय दासा जीवत मरिया पौजल उतरिया जे थीवै कर्म लिखे आसा गुरु से बीजै अमृत पी जै जिस लाभे सहज ध्यानो नानक शरण पया हरिद्वार हो बल बल सद कुरबानो सुन बावरे मत जाने प्रभ मैं पाया सुन बावरे थियो रेण जिनी प्रभ त्याया जिन प्रभ त्याया तिन सुख पाया वडभागी दर्शन पाइया थियो निमाणा सतकुरबाणा सगला आप मिटाइया ओ तन भाग सुधा जिन प्रभ ललदा हम तिसे पिते हम तिस पह आप वेचाया नानक दीन सरण सुख सागर राख लाज अपनाया सूही महला पंजवा हर चरण कमल की टेक सतगुर दित्ती तुसकै बलराम जियो हर अमृत भरे भंडार सब किश है कर तिसकै बलराम जियो बाबुल मेरा वड समर्था करण कारण प्रभु हारा जिस सिमरत दुख कोई ना लागै भौजल पार उतारा आद जुगाद भगतन का राखा उस्त कर जीवा नानक नाम महारस मीठा अंदन मंतन पीवा हर आपे ले मिलाए क्यों वे छोड़ा थी वे हिम बलराम जियो जिसनों तेरी टेक सो सदा सद जी वे हिम बलराम जियो तेरी टेक तुझे ते पाई साचे सृजन हारा जिस ते खाली कोई नाही असा प्रभु हमारा संत जना मिल मंगल गाया दिन रहने अस तुम्हारी सफल दर्श भेटिया गुर पूरा नानक सत बलिहारी संभलिया सच थान मान महत सच पाया बलराम जियो सतगुर मिलया दयाल गुण अविनाशी गाया बलराम जियो गुण गोविंद गाओ नित नित प्राण प्रीतम स्वामिया शुभ दिवस आए गह कंठ लाए मिले अंतर जामिया सत संतोख वजहे वाजे अनहदा चुनकारे सुन पै बिनासे सगल नानक प्रभ पुरख करना हारे उपजा तत् ज्ञान साहुरै पैया इक हर बलराम जियो ब्रह्म ब्रह्म मिलया कोय न साकै भिन कर बलराम जियो बिस्म पेखै बिस्म सुनिया बिस्माधु नदरी आया जल थल महि अल पूर्ण स्वामी कट कट रहया समाया जिस दे पुजिया तिस माहे समाया कीमत कहण न जाए जिसके चल न जाही लखणे नानक तिस हे ते आए राग सूही छंत महला पंजवां कर दूजा एक ओंकार सतगुर प्रसाद गोबिंद गुण गावण लागे हर रंग अंदन जागे हर रंग जागे पाप भागे मिले संत प्यारिया गुरचरण लागे परम भागे काज सगल सवारिया सुन श्रवण बाणी सहज जानी हर नाम जप वड भागै बिनवंत नानक सरण स्वामी जियो पिंड प्रभ आगै अनहद शब्द सुहावा सच मंगल हर जस गावा गुण गाए हर हर दुख नासे रहस उपजै मन घणा मन तन निर्मल देख दर्शन नाम प्रभ का मुख पुणा ओए रेण साधु प्रभ अराधु अपने प्रभावा बिनवंत नानक दया धार हो सदा हर गुण गावा गुर मिर सागुर तरिया हर चरण जपत निस्तरिया हर चरण त्याय सब फल पाए मिटे आवण जाना पाए भगत सुपाए हर जपे आपने प्रभावा जप एक अलख अपार पूर्ण तिस बिना नहीं कोई बिनवंत नानक गुर भरम खोया जात देखा तत सोई पतत पावन हर नामा पूर्ण संत जना के कामा गुरु संत पाया प्रभ त्याया सगल इच्छा पुनिया हूं ताप बिनसे सदा सर से पर मिले चिरी विछुनिया मन सात आई वजी वधाई मनो कदे न विसरै बिनवंत नानक सतगुर दृढ़ाया सदा भज जगदीसरै राग सूही छंत महला पंजवां कर तीजा एक ओंकार सतगुर प्रसाद तू ठाकरो बैरा गुरो मैं जे ही कंचेरी राम तू सागरो रतना गुरो सार ना जाना तेरी राम सार ना जाना तू वड़ दाना कर मेहरमत साई कृपा की जय सामत दी जय अट पहर तुद त्याई गर्भ न की जय रेण होवी जय तागत जियरे तेरी सब ऊपर नानका ठाकुर मैं जे ही कंचेरी राम तुम गौहर अत गहर गंभीरा तुम पिर हम बहरिया राम तुम वड्डे वड्डे वड ऊचे हो इतनी कलहरिया राम हो किच नाही एक हो तू है आपे आप सुजाना अमृत अमृत दृश निमक प्रभ जीवा सर्ब रंग रसमाना चरण हे सन्नी दास हे दासी मन मोलै तुन हरिया नानक ठाकुर सर्व समाना आपन पावन करिया तुज ऊपर मेरा है माणा तू है मेरा ताना राम सुरत मत चतुराई तेरी तू जाना है जाना राम सोई जाना सोई पछाणा जाको नदर सरिंदे मन मख भूली बहुती रात हिराही फाती माया फंदे ठाकुर पाणी सा गुणवंती तिन्ही सब रंग माणा नानक की धर तू है ठाकर तू नानक का माणा हों वारी वनिया कोली वनिया तू पर्वत मेरा ओला राम हों बल जाई लख लख लख बरिया जिन भ्रम परदा खुला राम मिटे अंधारे तजे बेकारे ठाकर स्यो मनमाना प्रभ जी पाणी पई निकाणी सफल जन्म परवाना पई अमोली भारा तोली मुक्त जुगदर खुला ओह नानक हो निरपो होई सो प्रभ मेरा उल्ला सूही महला पंजवा साजन पुरख सतगुर मेरा पूरा तिस बिन अवना जाना राम मात पिता पाई सुत बंद प जी प्राण मन पाणा राम जियो पिंड सब तिसका दिया सब गुणा पर पूरे अंतर जामी सो प्रभ मेरा सर्व रहे पर पूरे ताकि सरण सर्व सुख पाए होए सर्व कल्याणा सदा सदा प्रभ को बलिहार है नानक सत कुरबाणा ऐसा गुर वड भागी पाई है जित मिलया है प्रभ जा पै राम जन्म जन्म के किलवे उतरे हर संत धूड़ी नित ना पै राम हर धूड़ी नाइय प्रभुति आई है बाहड़े जोन ना आई है गुर चरणी लागे परम पाओ पागे मन चिंदिया फल पाई है हर गुण नित गाय नाम ते आए फिरे सो गुण नाही संताप है नानक सो प्रभ जीव का दाता पूरा जिस प्रताप है हर हरे हर गुण हृदय हर संतन कै बस आए राम संत चरण गुर सेवा लागे तिनी परम पद पाए राम परम पद पाया आप मिटाया पूर्ण कृपा धारी सफल जन्म हुआ पो भाग्य हर भेटिया एक मुरारी जिसका साथ नहीं मेल लिया ज्योति ज्योत समाया नानक नाम निरंजन जपिया मेरे सतगुर सुख पाया गाव मंगल नित जन हो पुन्नी इच सबाही राम रंग रते अपने स्वामी सीती मरण आवै जाही राम अबनासी पाया नाम ते आया सगम नोर्थ पाए सांत सहज आनंद कनेरे गुरचरनी मन लाए पूर रहया कट कट अबनासी थां थनंतर साई कोह नानक कार्य सगले पूरे गुरचरनी मन लाए सूही महला पंजवा कर कृपा मेरे प्रीतम स्वामी नेत्र देखे दर्स तेरा राम लाख जेवा देहो मेरे प्यारे हर आराधे जमे दुख लाख जेवा देहो मेरे प्यारे मुख हर आराधे मेरा राम हर आराधे जम पंथ साधे दुख न व्यापै कोई जल थल मही अलपूर्ण स्वामी जत देखा तत सोई परम मोह बेकार नाट हे प्रभ नेर हूँ ते नेरा नानक कहो पर कृपा की जय नेत्र देखे दर्स तेरा कोट करन दीजे परम प्रीतम हर गुण सुनी है बनासी राम सुन सुन एह मन निर्मल होवै कटिया काल की फांसी राम कटिया जम फांसी सिमर अबनासी सगल मंगल सो ज्ञाना हर हर जप जपिया दिन राती लागै सहज ध्याना काल मल दुख जारे प्रभु चितारे मन की दुर मत नासी कहो नानक पर कृपा की जय हर गुण सुनी है अबनासी करोड़ हस्त तेरी टहल कमावे चरण चले प्रभ मार्ग राम पव सागर नाव हर सो हर सेवा जो चढ़ै ते सुतार घराम पवल चल पव जल तरिया हर हर सिमरिया सगम नोर्थ पूरे महा बेकार गए सुख उपजे बाजे अनहतूरे मन बांछत फल पाए सगले कुदरत कीम अपारघ कोह नानक पर कृपा की जय मन सदा चलै तेरे मार्ग एहो वर एह बढ़िया एहो तन होए बड़भागा राम एहो रंग एहो रस पोगा चरनी मन लागा राम मन लागा चरने प्रभ की सरने करण कारण को पाला सब किछु तेरा तू प्रभ मेरा मेरे ठाकुर दीन दयाला मोहे निर्गुण प्रीतम सुख सागर संत संग मन जागा कोह नानक प्रभ कृपा कीनी चरण कमल मन लागा सूही महला पंजवा हर जपे हर मंदिर साजिया संत भगत गुण गावे राम सिमर सिमर स्वामी प्रभ अपना सगले पावत जावे राम हर गुण गाए परम पद पाया प्रभ की उत्तम बाणी सहज कथा प्रभ की अति मीठी कथी अकथ कहानी भला संजोग मूर्त पल साचा अब जल नीव रखाई जन नानक प्रपै दयाला सर्व कला बने आई आनंदा वजे नित वाजे पा ब्रह्म मन भूठा राम गुरमुखे सच करनी सारी बिनसे परम्पै झूठा राम अनहद बाणी गुरमुख वखाणी जस सुन सुन मन तुन हरिया सर्व सुखा तिसी बण आए जो प्रभ अपना करिया कर मह नव निध परे पंडारा राम नाम रंग लागा नानक जन प्रभ कदे न विसै पूरन जाके भागा छाया प्रभ छत्रपत कीनी तब सगली तपत बिनासी राम दुख पाप का डेरा ढाठा कार जाया रासी राम हर प्रभ फुरमाया मिट्टी बलाया साच धर्म पुन फलिया सो प्रभ अपना सदा धियाया सोत बैस्त खलिया गुण निदान सुख सागर स्वामी जल थल महियल सोई जन नानक प्रभ की सरनाई तिस बिने अवना कोई मेरा कर बनया बन ताल बनया बर प्रभ पर से हर राया राम मेरा मन सोहया मीत साजन सर से गुण मंगल हर गाया राम गुण गाए प्रभु त्याय साचा सगल इच्छा पाइया गुर चरण लागे सदा जागे मन बजिया वाहिया करी नदर स्वामी सुखे गामी हलत पलत सवारिया बिनवंत नानक नित नाम जपिया जियो पिंड जिन धारिया सूही महला पंजवा पैसा गुरु तरिया हर हर नाम त्याय राम बोहित्रह चरण अराधे मिल सतगुर पार लगाए राम गुरसबदी तरिया बोहे ना चू मरिया चूकै आवन जाना जो किश करै सोई पल मानो ता मन सहज समाना ता मन सहज समाना दुख ना भूख ना रोग ना व्यापै सुख सागर सरणी पाए हर सिमर सिमर नानक रंगरा ता मन की चिंत मिटाए समझना हर मंत्र दृढ़ाया हर साजन वसगत की ने राम अपना मन आगै धरिया सर्वस्व ठाकुर दीने राम करे अपनी दासी मिटी ओदासी हर मंदिर थित पाई अनंत विनोद सिमर हो प्रभ साचा विछड़ कबहू न जाई सावड़ पागण सदा सोहागण राम नाम गुण चीने कहो नानक रवहे रंगराते प्रेम महारस पीने आनंद बिनोद पै नित सखिए मंगल सदा हमारा राम आप नै प्र आप सिगारी सुभावंती नारे राम सहज पाए पै कृपाला गुण अवगुण ना बिचारिया कंठ लगाए लिए जने अपने राम नाम उर धारिया मान मोह मद सकल व्यापी कर कृपा आप निवारे। कहो नानक पैसा गुरु तरिया पूर्ण काज हमारे। गुण गोपाल गाहो नित सकी हो सगम नोर्थ पाए राम। सफल जन्म हुआ मिल साधु एक अंकार इते आए राम। जब एक प्रभु अनेक रव्या सर्व मंडल छाया। ब्रह्म पसारा ब्रह्म पसरिया सब ब्रह्म दृष्टि आया। जल थल महियल पूरे पूर्ण तिस बिना नहीं जाए। पेख दर्शन नानक भिक्षे आप ले मिलाए। सूही महला पंजवा अबचल नगर गोविंद गुरु का नाम। जबत सुख पाया राम मन इच्छे सही फल पाए। करता है आप बसाया राम करता है आप बसाया सर्व सुख पाया। पुत पाई सिख बेगा से गुण गावे पूर्ण परमेश्वर। कारज आया रासे प्रभ आप स्वामी आपे रखा आप पिता आप माया। कोहो नानक सतगुर बलिहारी जन इहो थान सुहाया।
1: कर मंदर हट नाले सोहे जिच जिस विच नाम निवासी राम। संत भगत हर नाम अरद कटिए जमकी फासी राम। काटी जम फासी प्रभ अबनासी हर हर नाम त्याए। सगल समग्री पूर्ण होई मन इच्छे फल पाए। संत सज्जन सुख मान हर लिया दुख दर्द भ्रम नासी। शब्द सवारे सतगुर पूरे नानक सद बल जासी। दात खसम की पूरी होई नित नित चढ़े सवाई राम। पार

ਭਇਆ ਦਇਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤ ਪਾਲਾ ਦਹਿ ਦਿਸ ਪੂਰ ਰਹਿਆ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨ ਅਬ ਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੈ ਹਰ ਨਾਮ ਅਰਾਧੈ ਮੈਲ ਸਭ ਘਟੈ ਕਿਲ ਵਿਖ ਸਗਲੇ ਖੋਵੈ ਤੈਂ ਜਨਮ ਨਾ ਮਰਣਾ ਆਵਣ ਜਾਣਾ ਬਹੁੜ ਨਾ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇੱਛ ਪੁੰਨੀਐ ਸੂਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਚਾਇਆ ਰਾਮ ਅੰਮ੍ਰਿਤ ਜਲ ਚਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਪਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚੁੱਤ ਅਬਨਾਸੀ ਜਦ ਵੇਸ ਪੂਰਨ ਪੁਰਖ ਅਚੁੱਤ ਅਬਨਾਸੀ ਜਸ ਵੇਦ ਪ੍ਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵ ਨਿਧ ਸਿੱਧ ਰਿੱਧ ਦੀਨੇ ਕਰਤੇ ਤੋਟ ਨਾ ਆਵੈ ਕਾਈ ਰਾਮ ਖਾਤ ਖਰਚਤ ਬਿਲਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਖੁੱਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਬਿਘਨ ਸਗਲੇ ਉੱਠ ਨਾਠੇ ਦੂਖ ਨਾ ਨੇੜੇ ਆਇਆ ਸਾਂਤ ਸਹਿਜ ਆਨੰਦ ਕਨੇਰੇ ਬਿਨਸੀ ਭੂਖ ਸਬਾਈ ਨਾਨਕ ਗੁਣ ਗਾਵੈ ਸੁਆਮੀ ਕੇ ਅਚਰਜ ਜਿਸ ਵਡਿਆਈ ਰਾਮ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਭਗਤ ਸੋਹਨ ਹਰ ਕੇ ਗੁਣ ਗਾਵੈ ਸਦਾ ਕਰਹਿ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਅਨਹਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ਅਠਸਠ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ਪਤਤ ਪਾਵਨ ਬਿਰਧ ਸੁਆਮੀ ਨਾਨਕ ਸ਼ਬਦ ਅਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜੈ ਰਾਮ ਸੰਤਾਂ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਦੀ ਜੈ ਦਾਨ ਕੀ ਜੈ ਬਿਸਰ ਨਾਹੀ ਇੱਕ ਖਿਨੋ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਐ ਅੰਦਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਭੀਜੈ ਬਿਨਵੰਤ ਨਾਨਕ ਇੱਛ ਪੁੰਨੀ ਪੇਖ ਦਰਸਨ ਜੀਜੈ ਰਾਗ ਸੂਹੀ ਮਹੱਲਾ ਪੰਜਵਾ ਚੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੋ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੈ ਕੌਰਾ ਕੌੜ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ ਪਤਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਭੰਨੈ ਕਾਲੇ ਘਟ ਘਟ ਵਾਸੀ ਸਰਬਿਨ ਵਾਸੀ ਨੇਰੈ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹੋ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸੁਆਮੀ ਜੀ ਹੋ ਚਰਨ ਕਮਲ ਪਗ ਚਾਰਾ ਪ੍ਰਪੇਖਤ ਜੀਵਾ ਠੰਡੀ ਥੀਵਾ ਤੇ ਜੇਵੜ ਅਵਰ ਨ ਕੋਈ ਆਦਿ ਅੰਤ ਮੱਧ ਪ੍ਰਭ ਰਬਿਆ ਜਲ ਥਲ ਮਹੀਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਭਵ ਜਲ ਉਤਰੇ ਪਾਰਾ ਨਾਨਕ ਸਰਣ ਪੂਰਨ

ਕਰਤੇ ਸਿੱਧ ਸਾਧਕ ਮੁਨ ਜਨ ਧਿਆਇਆ, ਨਾਨਕ ਸਰਨ ਕਿਰਪਾ ਨਿਧ ਸੁਆਮੀ, ਬੜ ਭਾਗੀ ਹਰ ਹਰ ਗਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ। ਸਲੋਕ ਮਹੱਲਾ ਤੀਜਾ। ਸੂਹੈ ਵੇ ਸਸੋ ਦੋਹਾਗਣੀ, ਪਰ ਪਿਰ ਰਾਵਣ ਜਾਏ, ਪਿਰ ਛੋਡਿਆ ਭਾ ਘਰ ਆਪਣੇ, ਮੋਹੀ ਦੂਜੈ ਪਾਏ। ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੋਗ, ਸੁੱਧ ਪਤਾਰ ਹਰ ਛੋਡਿਆ, ਫਿਰ ਲੱਗਾ ਜਾਏ ਵਿਜੋਗ। ਗੁਰਮੁਖੋ ਵੈਸੋ ਪਲਟਿਆ, ਹਰ ਰਾਤੀ ਸਾਜ ਸਿਗਾਰ, ਸਹਿਜ ਸੱਚ ਪਿਰ ਰਾਵਿਆ, ਹਰ ਨਾਮਾ ਉਰਤਾਰ। ਅਗਿਆ

ਉਹ ਸਹੁ ਸਦਾ ਸੰਭਾਲ, ਨਾਨਕ ਜਨਮ ਸਵਾਰੈ ਆਪਣਾ, ਕੁੱਲ ਭੀ ਛੁੱਟੀ ਨਾਲ ਪੌੜੀ। ਆਪੇ ਤਖ਼ਤ ਰਚਾਇਓਨ, ਆਕਾਸ ਪਤਾਲਾ ਹੁਕਮੇ ਧਰਤੀ ਸਾਜੀਅਨ, ਸੱਚ ਧਰਮਸਾਲਾ ਆਪ ਉਪਾਇ ਕਪਾਏ ਦਾ, ਸੱਚੇ ਦੀਨ ਦਿਆਲਾ ਸਭਨਾ ਰਿਚਕ ਸੰਭਾਹੇ ਦਾ, ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ, ਆਪੇ ਪ੍ਰਤ ਪਾਲਾ। ਸਲੋਕ ਮਹੱਲਾ ਤੀਜਾ। ਸੂਹਬ ਤਾਂ ਸੁਹਾਗਣੀ ਜਾਂ ਮਨ ਲਹਿ ਸੱਚ ਨਾਉ, ਸਤਿਗੁਰੇ ਆਪਣਾ ਮਨਾਏ ਲੈ, ਰੂਪ ਚੜ੍ਹੀ ਤਾਂ ਅਗਲਾ ਦੂਜਾ ਨਾਹੀਂ ਥਾਉ। ਐਸਾ ਸਿਗਾਰ ਬਣਾਏ ਤੂੰ, ਮੈਲਾ ਕਦੇ ਨਾ ਹੋਵੇ, ਅਹਿਨਸ ਲਾਗੈ ਭਾਉ। ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚ ਮੁੱਖ ਉਜਲਾ, ਖਸਮੈ ਮਾਹੇ ਸਮਾਏ ਮਹੱਲਾ ਤੀਜਾ। ਲੋਕਾ ਵੇ ਹੋ ਸੂਹਵੀ, ਸੂਹਾ ਵੇਸ ਕਰੀ, ਵੇਸੀ ਸਹੁ ਨ ਪਾਈਐ, ਕਰ ਕਰ ਵੇਸ ਰਹੀ। ਨਾਨਕ ਤਿੰਨੀ ਸੁਹ ਪਾਇਆ, ਜਿੰਨੀ ਗੁਰ ਕੀ ਸਿੱਖ ਸੁਣੀ, ਜੋ ਤਿਸ ਭਾਵੈ ਸੋ ਥੀਐ, ਇਨ ਬਿਧ ਕੰਤ ਮਿਲੀ ਪੌੜੀ। ਹੁਕਮੀ ਸ੍ਰਿਸ਼ਟ ਸਾਜੀਅਨ, ਬਹੁ ਭਿੱਤ ਸੰਸਾਰਾ, ਤੇਰਾ ਹੁਕਮ ਨਾ ਜਾਪੀ ਕੇਤੜਾ, ਸੱਚੇ ਅਲਖ ਅਪਾਰਾ, ਇੱਕ ਨਾ ਨੂੰ ਤੂੰ ਮੇਲ ਲਹਿ, ਗੁਰ ਸਭ ਦੇ ਵਿਚਾਰਾ, ਸੱਚ ਰੱਤੇ ਸੇ ਨਿਰਮਲੇ, ਹੋਮੈ ਤਜ ਵਿਕਾਰਾ, ਜਿਸ ਤੂੰ ਮੇਲੇ ਸੋ ਤੁਧ ਮਿਲੈ, ਸੋਈ ਸੱਚਿਆਰਾ। ਸਲੋਕ ਮਹੱਲਾ ਤੀਜਾ। ਸੁਹਵੀਏ ਸੁਹਾ ਸਭ ਸੰਸਾਰ ਹੈ, ਜਿਨ ਦੁਰਮਤ ਦੂਜਾ ਪਾਓ, ਖਿਨ ਮੈਂ ਝੂਠ ਸਭ ਬਿਨ ਸਜਾਏ, ਜਿਉ ਟਿਕੈ ਨਾ ਬਿਰਖ ਕਿਛਾਉ, ਗੁਰਮੁਖ ਲਾਲੋ ਲਾਲ ਹੈ, ਜਿਉ ਰੰਗ ਮਜੀਠ ਸਚੜਾਉ, ਉਲਟੀ ਸਖਤ ਸਿਵੈ ਕਰੇ ਆਈ, ਮਨ ਵਸਿਆ ਹਰ ਅੰਮ੍ਰਿਤ ਨਾਉ, ਨਾਨਕ ਬਲਿਹਾਰੀ ਗੁਰੇ ਆਪਣੇ, ਜਿਤ ਮਿਲਿਆ ਹਰ ਗੁਣ ਗਾਉ। ਮਹੱਲਾ ਤੀਜਾ। ਸੂਹਾ ਰੰਗ ਵਿਕਾਰ ਕਾ ਕੰਤ ਨਾ ਪਾਇਆ ਜਾਏ, ਇਸ ਲਹਿਦੇ ਬਿਲਮ ਨਾ ਹੋਵੇ, ਰੰਡ ਬੈਠੀ ਦੂਜੈ ਪਾਏ, ਮੁੰਦ ਇਆਣੀ ਤੁੰਮਣੀ, ਸੂਹੈ ਵੇਸ ਲੁਭਾਏ, ਸ਼ਬਦ ਸੱਚੈ ਰੰਗ ਲਾਲ ਕਰ, ਭੈ ਭਾਏ ਸਿਗਾਰ ਬਣਾਏ, ਨਾਨਕ ਸਦਾ ਸੁਹਾਗਣੀ, ਜੇ ਚੱਲਣ ਸਤਿਗੁਰ ਪਾਏ ਪੌੜੀ। ਆਪੇ ਆਪ ਉਪਾਇਨ ਆਪ ਕੀਮਤ ਪਾਈ, ਤਿਸਦਾ ਅੰਤ ਨ ਜਾਪਈ, ਗੁਰਸ਼ਬਦ ਵਜਾਈ, ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ, ਮਨ ਮੁਖ ਟੌਰ ਨ ਪਾਏ ਨੀ, ਫਿਰ ਆਵੈ ਜਾਈ, ਜੋ ਤਿਸ ਭਾਵੈ ਸੋਤੀ ਹੈ, ਸਭ ਚੱਲੈ ਰਜਾਈ। ਸਲੋਕ ਮਹੱਲਾ ਤੀਜਾ। ਸੂਹੈ ਵੇਸ ਕਾਮਣ ਕੁਲੱਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ, ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ, ਮਨ ਮੁਖ ਕਰਮ ਖੁਆਰ, ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੇ ਪਤਾਰ, ਸੂਹਾ ਵੇਸ ਸਭ ਉਤਾਰ ਤਰੇ, ਗਲ ਪਹਿਰੇ ਖਿਮਾ ਸਿਗਾਰ, ਪਈਐ ਸੋਹਰੈ ਬਹੁ ਸੋਭਾ ਪਾਏ, ਤਿਸ ਪੂਜ ਕਰੇ ਸਭ ਸਹਿਸਾਰ, ਉਹ ਰਲਾਈ ਕਿਸੇ ਦੀ ਨਾ ਰਲੈ, ਜਿਸ ਰਾਵੇ ਸਿਰਜਨ ਹਾਰ, ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਬਨਾਸੀ ਪੁਰਖ ਪਰਧਾਰ। ਮਹੱਲਾ ਪਹਿਲਾ। ਸੂਹਾ ਰੰਗ ਸੁਪਨੈ ਨਿਸੀ, ਬਿਨ ਤਾਗੇ ਕਲ ਗਲ ਹਾਰ, ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ, ਨਾਨਕ ਪ੍ਰੇਮ ਮਹਾਰਸੀ, ਸਭ ਬੁਰੇ ਆਇਆ ਚਾਰ ਪੌੜੀ, ਇਹੋ ਜਗ ਆਪ ਉਪਾਇਨ ਕਰ ਚੋਜ ਵਿਡਾਣ, ਪੰਚ ਧਾਤ ਵਿੱਚ ਪਾਈਅਨ ਮੋਹ ਝੂਠ ਗੁਮਾਨ, ਆਵੈ ਜਾਏ ਭਵਾਈਐ ਮਨਮੁਖ ਅਗਿਆਨ, ਇੱਕ ਨਾ ਆਪ ਬੁਝਾਇਓਨ ਗੁਰਮੁਖ ਹਰ ਗਿਆਨ, ਭਗਤ ਖਜ਼ਾਨਾ ਬਖਸਿਓਨ ਹਰ ਨਾਮ ਨਿਧਾਨ। ਸਲੂਕ ਮਹੱਲਾ ਤੀਜਾ। ਸੂਹਵੀਏ ਸੂਹਾ ਵੇਸ ਛੱਡ ਤੂੰ, ਤਾਂ ਪਿਰ ਲੱਗੀ ਪਿਆਰ, ਸੂਹੈ ਵੇਸ ਪਿਰ ਕਿਨੈ ਨਾ ਪਾਇਓ, ਮਨਮੁਖ ਦੱਜ ਮੂਈ ਗਵਾਰ, ਸਤਿਗੁਰ ਮਿਲਿਆ ਸੂਹਾ ਵੇਸ ਗਿਆ, ਹੋਮੈ ਵਿੱਚੋ ਹੁਮਾਰ, ਮੰਤਨ ਰੱਤਾ ਲਾਲ ਹੋਆ ਰਸਨਾ ਰੱਤੀ ਗੁਣਸਾਰ, ਸਦਾ ਸੁਹਾਗਣ ਸ਼ਬਦ ਮਨ ਭੈ ਭਾਏ ਕਰੇ ਸਿਗਾਰ, ਨਾਨਕ ਕਰਮੀ ਮਹਿਲ ਪਾਇਆ ਪਿਰ ਰਾਖਿਆ ਉਰ ਧਾਰ। ਮਹੱਲਾ ਤੀਜਾ। ਮੁੰਦੇ ਸੂਹਾ ਪਰ ਹਰੋ ਲਾਲ

ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਥਾਰ ਨਾਨਕ ਸਾਹ ਧਨ ਰਾਵੀ ਹੈ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬੈ ਮਨ ਮੁਖ ਮੁਗਧ ਰਤਾ ਮੈਂ ਮੇਰਾ ਘਰ ਮੋਏ ਕਿਸ ਸਾਥ ਨ ਲਿੱਤਾ ਸਿਰ ਉੱਪਰ ਜਮਕਾਲ ਨ ਸੁਜਈ ਦੂਜੈ ਪਰਮਿਤਾ ਫਿਰ ਵੇਲਾ ਹੱਥ ਨਾ ਆਵਈ ਜਮਕਾਲ ਵਸ ਕਿੱਤਾ ਜਿਹਾ ਧੁਰ ਲਿਖ ਪਾਇਓਨ ਸੇ ਕਰਮ ਕਮਿੱਤਾ ਸਲੋਕ ਮਹੱਲਾ ਤੀਜਾ ਸਤੀਆ ਇਹ ਨਾ ਆਖੀਅਨ ਜੋ ਮੜਿਆ ਲੱਗ ਜਲਨ ਨਾਨਕ ਸਤੀਆ ਜਾਣੀਅਨ ਜੇ ਬਿਰਹਿ ਝੋਟ ਮਰਨ ਮਹੱਲਾ ਤੀਜਾ ਪੀਸੋ ਸਤੀਆ ਜਾਣੀਅਨ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ ਮਹੱਲਾ ਤੀਜਾ ਕੰਤਾਂ ਨਾਲ ਮਹੇਲੀਆ ਸੇਤੀ ਅੱਗ ਜਲਾਹੇ ਜੇ ਜਾਣੈ ਪਿਰੇ ਆਪਣਾ ਤਾਂ ਤਨ ਦੁੱਖ ਸਹਾਏ ਨਾਨਕ ਕੰਤ ਨ ਜਾਣਨੀ ਸੇ ਕਿਉਂ ਅੱਗ ਜਲਾਹੇ ਭਾਵੈ ਜੀਵੋ ਕੈ ਮਰੋ ਦੂਰੋ ਹੀ ਭਜ ਜਾਹੇ ਪੌੜੀ ਤੁਧ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤੈ ਲਿਖਿਆ ਨਾਵੈ ਜੇ ਵਡਹੋਰ ਦਾਤ ਨਾਹੀ ਤਿਸ ਰੂਪ ਨਰਕਿਆ ਨਾਮ ਉਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨ ਲਿਖਿਆ ਸੇਵਕ ਪਾਏ ਸੇ ਜਨ ਮਿਲੇ ਜਿਨ ਹਾਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੈ ਬਿਤਾਰ ਚੱਲਣ ਸਾਰ ਨ ਜਾਣਨੀ ਕਾਜ ਸਵਾਰਨ ਹਾਰ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨ ਚੱਲਈ ਫਿਰ ਪਛੁਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹਟ ਤਿਰਪ ਨ ਜਿਪਈ ਜੇ ਬਹੁਤਾ ਕਾਲੇ ਤਿਰਪ ਜਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੈ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਪਾਈਅਨ ਆਪੇ ਫੁਨਗੋਈ ਜੁਗ ਚਾਰੇ ਸਭ ਭਵਤ ਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀ ਹੈ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿਨ੍ਹਾਂ ਭਉ ਤਿਨ ਨਾਹੇ ਭਉ ਮੁੱਚ ਭਉ ਨਿਵਾਹਾ ਨਾਨਕੇ ਹੋ ਪਟੰਤਰਾ ਤਿਤ ਦੀ ਬਾਣ ਗਿਆ ਹਾ ਮਹੱਲਾ ਦੂਜਾ ਤੁਰਦੇ ਕਉ ਤੁਰਦਾ ਮਿਲੈ ਤੁਰ ਉੱਡਤੇ ਕਉ ਉੱਡਤਾ ਜੀਵਤੇ ਕਉ ਜੀਵਤਾ ਮਿਲੈ ਮੂਹੇ ਕਉ ਮੂਆ ਨਾਨਕ ਸੋ ਸਲਾਹੀ ਹੈ ਜਿਨ ਕਾਰਨ ਕੀ ਆ ਪੌੜੀ ਸੱਚ ਧਿਆਇਨ ਸੇ ਸੱਚੇ ਗੁਰਸਬ ਦੀ ਵਿਚਾਰੀ ਹਉਮੈ ਮਾਰ ਮਨ ਨਿਰਮਲਾ ਹਰ ਨਾਮ ਉਰਤਾਰੀ ਕੋਠੇ ਮੰਡਪ ਮਾੜੀਆ ਲੱਗ ਪਏ ਗਾਵਾਰੀ ਜਿਨ ਕੀਏ ਤਿਸੇ ਨ ਜਾਣਨੀ ਮਨ ਮੁੱਖ ਗੋਬਾਰੀ ਜਿਸ ਬੁਝਾਏ ਸੋ ਬੁੱਝ ਸੀ ਸੱਚਿਆ ਕਿਆ ਜੰਤ ਵੇਚਾਰੀ ਸਲੋਕ ਮਹੱਲਾ ਤੀਜਾ ਕਾਮਣ ਤੋ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸੇ ਜੈ ਕੰਤ ਨਾ ਆਵੇ ਏਵੈ ਬਿਰਤਾ ਜਾਏ ਕਾਮਣ ਪਿਰ ਮਨ ਮਾਨਿਆ ਤੋ ਬਣਿਆ ਸਿਗਾਰ ਕੀਆ ਤੋ ਪਰਵਾਣ ਹੈ ਜਾ ਸੋ ਧਰੇ ਪਿਆਰ ਭਉ ਸਿਗਾਰ ਤੀ ਬੋਲ ਰਸ ਭਾਜ ਭੋਜਨ ਪਾਉ ਕਰੇ ਤਨ ਮਨ ਸੋਪੇ ਕੰਤ ਕਉ ਤਉ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਪੂਲ ਤੰਬੂਲ ਰਸ ਲੇ ਤਨ ਕੀਆ ਸਿਗਾਰ ਸੇਜੈ ਕੰਤ ਨਾ ਆਇਓ ਇਵੇ ਪਿਆ ਵੇਕਾਰ ਮਹੱਲਾ ਤੀਜਾ ਧਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ ਪੌੜੀ ਭੈ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੈ ਪਿਆਰ ਸਤਿਗੁਰ ਮਿਲਿਆ ਭਉ ਉਪਜੈ ਭਾਏ ਭਾਏ ਰੰਗ ਸਵਾਰ ਮਨ ਤਨ ਮਨ ਰੱਤਾ ਰੰਗ ਸਿਓ ਹੋਮੈ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਭਉ ਭਾਉ ਸਭ ਤਿਸਦਾ ਸੋ ਸਚ ਵਰਤੈ ਸੰਸਾਰ ਸਲੂਕ ਮਹੱਲਾ ਪਹਿਲਾ ਵਾਹੋ ਕਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਹਸਰ ਵੇਲ ਵਰਸ ਵਰਾਹੋ ਆਪ ਖੜੋਵੈ ਆਪ ਕਰ ਆਪੀਣੈ ਆਪਾਹੋ ਗੁਰਮੁਖ ਸੇਵਾ ਥਾਇ ਪਵੈ ਉਨਮਨ ਤਤ ਕਮਾਹੋ ਲਸਕ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਵੇ ਪਰਵਾਹ ਤੋ ਦਰ ਊਣਾ ਨਾਹੇ ਕੁ ਸੱਚਾ ਵੇ ਪਰਵਾਹੋ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੜਨ ਤਿੰਨ ਵਜਰ ਵੈਰੀ ਨਾਨਕਾ ਜੇ ਬੁੱਢੇ ਧੀਏ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰ ਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮੰਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਇਆ ਫਿਰ ਪਵੇ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕੇ ਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪੌਦੀ ਜਾਲ ਪਰਾਲ ਪਿੱਛੇ ਹੱਥ ਨਾ ਅੰਬੜੈ ਤਿਤ ਨਵੰਦੈ ਤਾਲ ਮਹੱਲਾ ਪਹਿਲਾ
ਨਾਨਕ ਮਨ ਕੇ ਕੰਮ ਪਿੱਟਿਆ ਗਣਤ ਨਾ ਆਵਹੀ ਕਿੱਤੀ ਲਹਾ ਸਹਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ ਸੱਚਾ ਅੰਮ੍ਰਿਤ ਚਲਾਏ ਉਨ ਕਰ ਸੱਚ ਫੁਰਮਾਣ ਸਦਾ ਨਿਚਲ ਰਵ ਰਿਹਾ ਸੋ ਪੁਰਖ ਸੁਜਾਣ ਗੁਰਪ੍ਰਸਾਦੀ ਸੇਵੀ ਹੈ ਸੱਚ ਸ਼ਬਦ ਨਿਸ਼ਾਨ ਪੂਰਾ ਤਟ ਬਣਾਇਆ ਰੰਗ ਗੁਰਮਤ ਮਾਣ ਅਗਮ ਅਗੁਰਚਰ ਅਲੱਖ ਹੈ ਗੁਰਮੁਖ ਹਰ ਜਾਣ ਸਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖੀਅਨ ਸਾਹਿਬ ਕਹਿ ਦੀ ਬਾਣ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇੱਕ ਭਾਉ ਲੱਥੀ ਨਾਤਿਆ ਦੋਏ ਪਚੜੀ ਸਹੋਰ ਬਾਹਰ ਧੋਤੀ ਤੂੰਬੜੀ ਅੰਦਰ ਵਿਸਨ ਕੋਰ ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ ਪੌੜੇ ਆਪੇ ਹੁਕਮ ਚਲਾਏ ਦਾ ਜਗ ਧੰਦੈ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹਿ ਦੇ ਸੇ ਹੋ ਮਨ ਧਾਵਦਾ ਗੁਰ ਠਾਕਰ ਹਾਇਆ ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ਧੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦਹਿ ਹਟ ਨਾਲੇ ਜੇਤੇ ਜੀ ਤੇਤੇ ਬਣ ਜਾਰੇ ਖੁੱਲੇ ਹੱਟ ਹੋਆ ਵਾਪਾਰ ਜੋ ਪੁੱਛੈ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਹਾ ਪਰਵਾਣ ਘਰ ਆਏ ਵਜੀ ਵਾਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆ

ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚਾਏ ਆਪੇ ਇੱਕ ਦੂਜੇ ਭਾਏ ਖੁਆਇਨ ਹੋਮੇ ਵਿੱਚ ਬਿਆਪੇ ਇਹੋ ਮਾਨਸ ਜਨਮ ਦੁਲੰਬ ਸਾ ਮਨ ਮੁੱਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਤਾਪੇ ਸਭ ਜਗ ਖੇਲ ਰਚਾਏ ਉਨ ਸਭ ਵਰਤਾਏ ਆਪੇ ਸਲੋਕ ਮਹੱਲਾ ਪਹਿਲਾ ਚੋਰਾ ਯਾਰਾ ਰੰਡੀਆਂ ਕੁੱਟਣੀਆਂ ਦੀ ਬਾਣ ਬੇਦੀ ਨਾ ਕੀ ਦੋਸਤੀ ਬੇਦੀ ਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸੈਤਾਨ ਗਦੋ ਚੰਦਨ ਕੁਵਾਉਲੀਐ ਭੀਸਾ ਹੂਸਿਓ ਪਾਣ ਨੂਨ ਨਾਨਕ ਕੂੜੈ ਕੱਤਿਐ ਕੂੜੈ ਤਣੀਐ ਤਾਣ ਕੂੜਾ ਕੱਪੜ ਕੱਚੀਐ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾਂ ਵਰਗੂ ਸੀਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗ ਤੇ ਨਾਮ ਤੇਰਾ ਪਰਵਾਣ ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤਿੰਨਾ ਬਿੱਟੋ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜ ਹੋਏ ਗਿਆ ਹੋਮੈਂ ਝਗੜਾ ਪਾਏ ਉਨ ਝਗੜੈ ਜਗ ਮੋਇਆ ਗੁਰਮੁਖ ਝਗੜ ਚੁਕਾਏ ਉਨ ਇੱਕੋ ਸਰਬ ਰਹਿਆ ਸਭ ਆਤਮ ਰਾਮ ਪਛਾਣਿਆ ਭਉ ਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਇਆ ਸਲੋਕ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰੱਥ ਦਾਤਾਰ ਹੋਮੈਂ ਗਰਵ ਨਿਵਾਰੀਐ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰ ਜਾਲੀਐ ਨਾਮ ਮਿਲੈ ਆਧਾਰ ਅਹਿਨਸ ਨਵਤ ਨਿਰਮਲਾ ਮੈਲਾ ਕਬਹੁ ਨਾ ਹੋਏ ਨਾਨਕ ਇਹ ਬਿਧ ਛੁੱਟੀਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸੁਭਾਈਆ ਜਿੱਤੀ ਦਰ ਕੜੀਆ ਹਾ ਨਾਨਕ ਕੰਤੈ ਰਤੀਆ ਪੁੱਛੈ ਬਾਤੜੀਆ ਹਾ ਮਹੱਲਾ ਪਹਿਲਾ ਸਭੇ ਕੰਤੈ ਰਤੀਆ ਸਭੇ ਕੰਤੈ ਰਤੀਆ ਮੈਂ ਦੁਹਾਗਣ ਕਿਤ ਮੈਂ ਤਨ ਅਵਗਣ ਏਤੜੇ ਕਸਮ ਨਾ ਫੇਰੇ ਚਿੱਤ ਮਹੱਲਾ ਪਹਿਲਾ ਹੋ ਬਲਿਹਾਰੀ ਤਿੰਨ ਕਹੋ ਸਪਤ ਸਿਫਤ ਜਿਨ੍ਹਾਂ ਦੈ ਬਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੈ ਦਾਨ ਦਾ ਹਰ ਦੀਜੈ ਕਿਰਪਾ ਕਰ ਗੁਰਮੁਖ ਲਿਹੋ ਮਲਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਣਿਐ ਘਰ ਕਾ ਪਹੁਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸੌ ਉਲਾਮੇ ਦਿਨੈ ਕੇ ਰਾਤੀ ਮਿਲਨ ਸਹੰਸ ਸਿਫਤ ਚਲਾਹਣ ਛੱਡ ਕੇ ਕਰ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਣ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ ਘਰ ਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਾਉ ਗੁਰ ਕੋ ਵਾਰਿਆ ਤੂੰ ਆਪ ਸਵਾਰੈ ਆਪ ਸਿਰਜਨ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਖਾਏ ਉਗਵੈ ਸੂਰ ਨ ਜਾਪੈ ਚੰਦ ਜੈ ਗਿਆਨ ਪ੍ਰਗਾਸ ਅਗਿਆਨ ਮੇਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੈ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਭਾਰ ਮਹੱਲਾ ਪਹਿਲਾ ਸਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪੈ ਕਿਰਤ ਕਮਾਵਣਾ ਕੋਏ ਨਾ ਮੇਟਣ ਹਾਰ ਪੌੜੀ ਜੇ ਪ੍ਰਭ ਸਲਾਹੈ ਆਪਣਾ ਸੋ ਸੋਭਾ ਪਾਏ ਹੋਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਇਆ ਚਰੀ ਪਛੁਨਿਆ ਗੁਰਪੁਰਖ ਮਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਧਿਆਏ ਸਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪ ਸਮਾਲ ਇੰਨੀ ਫੁੱਲੀ ਰੋ ਕਰੇ ਅਵਰੇ ਕਹਿ ਚੁਣੀਐ ਢਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਤਿਨਕੇ ਜਿਨ ਕੇ ਕੰਤ ਦਿਸਾ ਪੁਰੀ ਸੇ ਅਹਿਨਸ ਫਿਰੈ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਅੰਦਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨ ਲਖਨੀ ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛੈ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਐ ਸਭ ਮੌਲਿਐ ਤਿਸੇ ਨ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਹੀਐ ਜੇ ਸਭਸੈ ਦੇ ਆਧਾਰ ਮਹੱਲਾ ਦੂਜਾ ਮਿਲੈ ਮਿਲਿਆ ਨਾ ਮਿਲੈ ਮਿਲਿਆ ਮਿਲਿਆ ਮਿਲਿਆ ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰਾਤਮੈ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੀ
ਹਰ ਹਰ ਨਾਮ ਸਲਾਹੀਐ ਸਚਕਾਰ ਕਮਾਵੈ ਦੂਜੀ ਕਾਰੈ ਲੱਗਿਆ ਫਿਰ ਜੋਨੀ ਪਾਵੈ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੈ ਸਬਦ ਸਲਾਹੀਐ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ ਸਲੂਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮੰਝ ਨ ਮਾਣੀ ਇੱਕ ਤੂੰ ਕਿਉਂ ਨਾ ਮਰੀ ਜੈ ਰੋਏ ਜਾ ਲਗ ਚਿੱਤ ਨਾ ਆਵਹੀ ਮਹੱਲਾ ਦੂਜਾ ਜਾਂ ਸੁਖ ਤਾ ਸਹੁਰਾਵਿਓ ਦੁੱਖ ਭੀ ਸੰਭਾਲਿਓ ਏ ਨਾਨਕ ਕਹੇ ਸਿਆਣੀਏ ਉਕੰਤ ਮਿਲਾਵਾ ਹੋਏ ਪੌੜੀ ਹੋ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਅਪ ਲਹੇ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਰਣਾਗਤੀ ਤਿਨ ਲਹੇ ਚੜਾਈ ਨਾਨਕ ਵੇ ਪਰਵਾਹੁ ਹੈ ਤਿਸ ਤਿਲ ਨਾ ਤਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾ ਕੀ ਕਬੀਰ ਕੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਹਾ ਤੁਮ ਕੀਨਾ ਰਾਮ ਕੋ ਨਾਮ ਨਾ ਕਬੂ ਲੀਨਾ ਰਾਮ ਨਾ ਜਪੋ ਕਵਨ ਮਤ ਲਾਗੇ ਮਰ ਜਾਏ ਬੇ ਕਿਉ ਕਿਆ ਕਰੋ ਅਭਾਗ ਰਹਾਓ ਦੁੱਖ ਸੁੱਖ ਕਰਕੇ ਕੂਟੰਬ ਜੀਵਾਇਆ ਮਰਤੀ ਬਾਰ ਇੱਕ ਸਰ ਦੁੱਖ ਪਾਇਆ ਕੰਠ ਗਹਿਣ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ

ਚੈ ਕਰਵੈ ਰਹਿ ਨਾ ਪਾਣੀ, ਹੰਸ ਚੱਲਿਆ ਕਾਇਆ ਕੁਮਲਾ ਨੀ, ਕੁਆਰ ਕੰਨਿਆ ਜੈਸੇ ਕਰਤੀ ਸੀਗਾਰਾ, ਕਿਉਰ ਲਿਆ ਮਾਨੈ ਬਾਜ ਪੁਤਾਰਾ, ਕਾਗ ਉਡਾਵਤ ਪੂਜਾ ਪਿਰਾਨੀ, ਕਹਿ ਕਬੀਰ ਇਹ ਕਥਾ ਸਿਰਾਨੀ, ਸੂਹੀ ਕਬੀਰ ਜੀਓ ਅਮਲ ਸਰਾਨੂੰ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈ ਖੱਟਿਆ ਕਹਾ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਦਰ ਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰ ਗਹਿਕਾ ਆਇਆ ਰਹਾਉ, ਕਰੋ ਅਰਦਾਸ ਗਾਵ ਕਿਛ ਬਾਕੀ, ਲਿਓ ਨਬੇਰ ਆਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੋ, ਸੁਬਹ ਨਵਾਜ ਸਬਾ ਸੁਰਾਏ ਗੁਜਾਰੋ, ਸਾਧ ਸੰਗ ਜਾ ਕਉ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ, ਈਤ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੋਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਭਇਆ ਪਰਾਇਆ, ਕਹੋ ਕਬੀਰ ਤੇਈ ਨਰ ਭੂਲੇ, ਖਸਮ ਬਿਸਾਰ ਮਾਟੀ ਸੰਗ ਰੂਲੇ, ਸੂਹੀ ਕਬੀਰ ਜੀਓ ਲਲਿਤ, ਥਾਕੇ ਨੈਣ ਸਰਬਨ ਸੁਨ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਕੀ ਸਭ ਮਤ ਥਾਕੀ, ਏਕ ਨਾ ਥੱਕ ਸਮਾਇਆ, ਬਾਬਰੇ ਤੈਂ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ ਰਹਾਉ, ਤਬ ਲਗ ਪ੍ਰਾਣੀ ਤੇ ਸਹਿ ਸਰੇਵੋ, ਜਬ ਲਗ ਘੱਟ ਮੈਂ ਸਾਸਾ, ਜੇ ਘੱਟ ਜਾਏ ਤਾਂ ਭਾਉ ਨਾ ਜਾਸੀ, ਹਰ ਕੇ ਚਰਨ ਨਿਵਾਸਾ, ਜਿਸ ਕੋ ਸ਼ਬਦ ਬਸਾਵੈ ਅੰਤਰ ਚੁੱਕੈ ਤੇ ਸਹਿ ਪਿਆਸਾ, ਹੁਕਮੈ ਬੂਝੈ ਚੌਪੜ ਕੇ ਲੈ, ਮਨ ਜਿਣ ਢਾਲੇ ਪਾਸਾ, ਜੋ ਜਨ ਜਾਨ ਭਜੈ ਅਭਗਤ ਕਹੋ, ਤਿਨਕਾ ਕਛੂ ਨਾ ਨਾਸਾ, ਕਹੋ ਕਬੀਰ ਤੇ ਜਨ ਕਬਹੋ ਨਾ ਹਾਰੈ, ਢਾਲ ਜੋ ਜਾਨੈ ਪਾਸਾ, ਸੂਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੈ ਹਾਲਾ, ਜਿਮੀ ਨਾਹੀ ਮੈਂ ਕਿਸੀ ਕੀ ਬੋਈ, ਐਸਾ ਦੇਨ ਦੁਖਾਲਾ, ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ, ਉਪਰ ਪੁਜਾ ਕਰ ਮਹਿ ਗੁਰ ਪਹਿ ਪੁਕਾਰਿਆ, ਤਿਨ ਹੋ ਲਿਆ ਓ ਬਾਰੀ ਰਹਾਉ, ਨੌ ਡਾਡੀ ਦਸ ਮੁਨਸਫ ਧਾਵੈ ਰਈਅਤ ਬਸਨ ਨਾ ਦੇਹੀ, ਡੋਰੀ ਪੂਰੀ ਮਾਪੈ ਨਾਹੀ, ਬਹੁ ਬਿਸ਼ ਟਾਲਾ ਲੇਹੀ, ਬਹੱਤਰ ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ, ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜ ਮਨਾ ਕਾਏ, ਸੰਤਾਂ ਕਹੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਬਬੇਕੋ, ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਹਿਕੀ ਸਾਰ ਸੁਹਾਗਣ ਜਾਣੈ, ਤਜ ਅਭਮਾਨ ਸੁਖ ਰਲੀਆ ਮਾਨੈ, ਤਨ ਮਨ ਦੇਹ ਨਾ ਅੰਤਰ ਰਾਖੈ, ਅਬਰਾ ਦੇਖ ਨਾ ਸੁਣੈ ਅਭਾਖੈ, ਸੋ ਕਤ ਜਾਣੈ ਪੀਰ ਪਰਾਈ, ਜਾ ਕੈ ਅੰਤਰ ਦਰਦ ਨਾ ਪਾਈ ਰਹਾਉ, ਦੁਖੀ ਦੁਹਾਗਨ ਦੋਏ ਪੱਖਹੀਨੀ, ਜਿਨ ਨਾ ਨਿਰੰਤਰ ਭਗਤ ਨਾ ਕੀਨੀ, ਪੁਰਸ ਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਅਕੇਲਾ, ਦੁਖੀਆ ਦਰਦ ਵੰਦ ਦਰ ਆਇਆ, ਬਹੁਤ ਪਿਆਸ ਜੋ ਬਾਬ ਨਾ ਪਾਇਆ, ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜੋ ਜਾਨੋ ਤਿਓ ਕਰਗਤ ਮੇਰੀ ਸੂਹੀ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ, ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ ਰਹਾਉ, ਜਿਨ ਜੀਓ ਦੀਆ ਸੋ ਰਿਜਕ ਅੰਬਰਾਵੈ, ਸਭ ਘੱਟ ਭੀਤਰ ਹੱਟ ਚਲਾਵੈ, ਕਰ ਬੰਦਗੀ ਛਾਟ ਮੈਂ ਮੇਰਾ, ਹਿਰਦੈ ਨਾਮ ਸੰਭਾਰ ਸਵੇਰਾ, ਜਨਮ ਸਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹਿ ਦਿਸ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੇਵਾਨੇ, ਚੇਤਸ ਨਾਹੀ ਦੁਨੀਆ ਫਨਖਾਨੇ, ਸੂਹੀ ਉੱਚੇ ਮੰਦਰ ਸਾਲ ਰਸੋਈ, ਏਕ ਘਰੀ ਫੁਨ ਰਹਿਣ ਨਾ ਹੋਈ, ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ ਰਹਾਉ, ਭਾਈ ਬੰਧ ਕੁਟੰਬ ਸਿਹਰਾ, ਓਏ ਪੀ ਲਾਗੇ ਕਾਢ ਸਵੇਰਾ, ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤੋ ਭੂਤ ਭੂਤ ਕਰ ਭਾਗੀ, ਕਹਿ ਰਵਿਦਾਸ ਸਭੈ ਜਗ ਲੂਟਿਆ, ਹਮ ਤੋ ਏਕ ਰਾਮ ਕਹਿ ਛੂਟਿਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ, ਤਪ ਤਪ ਲੋਹੇ ਲੋਹੇ ਹੱਥ ਮਰੋਰੋ, ਬਾਵਲ ਹੋਈ ਸੋ ਸਹੁ ਲੋਰੋ, ਤੈ ਸਹਿ ਮਨ ਮਹਿ ਕੀ ਆਰੋਸ, ਮੁਝ ਅਵਗਨ ਸਹਿ ਨਾਹੀ ਦੋਸ, ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਬਨ ਖੋਏ ਪਾਚੈ ਪੁਚਤਾਨੀ ਰਹਾਉ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋ ਬਿਰਹਿ ਜਾਲੀ, ਪ੍ਰਹਿ ਬਿਹੂਨ ਕਤੈ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ, ਵਿਧਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਤਾਂ ਜਾ ਫਿਰ ਦੇਖਾ ਤਾਂ ਮੇਰੋ ਅਲੋਹ ਬੇਲੀ,
ਵਾਟ ਹੁਮਾਰੀ ਖਰੀ ਉਡੀਣੀ ਖੰਨਿਓ ਤਿੱਕੀ ਬਹੁਤ ਪੇਣੀ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸੁਮਾਰ ਸਵੇਰਾ ਸੂਹੀ ਲਲਿਤ ਬੇੜਾ ਬੰਧਨ ਸਕਿਓ ਬੰਧਨ ਕੀ ਵੇਲਾ ਭਾਰ ਸਰਬਰ ਜਬ ਉਚਲੈ ਤਬ ਤਰਨ ਦਹੇਲਾ ਹੱਥ ਨਾ ਲਾਏ ਕੁਸੰਬੜੈ ਜਲ ਜਾਸੀ ਢੋਲਾ ਰਹਾਉ ਇੱਕ ਆਪੀਨੈ ਪਤਲੀ ਸਹਿ ਕੇਰੇ ਬੋਲਾ ਦੁੱਧਾ ਤਣੀ ਨਾ ਆਵਈ ਫਿਰ ਹੋਏ ਨਾ ਮੇਲਾ ਕਹੇ ਫਰੀਦ ਸਹੇਲੀਓ ਸਹੋ ਅੱਲਾ ਏਸੀ

ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਉ ਜੋ ਕਿਛ ਹੋਆ ਸਭ ਕਿਛ ਤੁਝ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚੁਤਰਾਈ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨ ਕਥ ਨ ਜਾਈ ਜੋਤ ਦੁਭਾਵੈ ਸੋਈ ਆਖਾ ਤਿਲ ਤੇਰੀ ਵਡਿਆਈ ਏਤੇ ਕੁਕਰ ਹੋ ਬੇਗਾਨਾ ਭੌਕਾ ਇਸਤੰਤਾਈ ਭਗਤਹੀਣ ਨਾਨਕ ਜੇ ਹੋਏਗਾ ਤਾਂ ਕਸਮੈ ਨੌ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਾਟੀ ਤੀਰਥ ਨਹਾਵਾ ਏਕ ਸ਼ਬਦ ਮੇਰਾ ਪ੍ਰਾਨ ਬਸਦਾ ਹੈ ਪਹੁੜ ਜਨਮ ਨਾ ਆਵਾ ਮਨ ਵੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਭੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮ ਗੋਚਰਾ ਲੱਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਅਲ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਚਾਵਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੈ ਤਾਣ ਤੂੰ ਦਾਤਾ ਨਾਮ ਪਰਵਾਣ ਐਸਾ ਨਾਮ ਨਿਰੰਜਨ ਦਿਓ ਹੋ ਜਾਚਕ ਤੂੰ ਅਲੱਖ ਅਭਿਓ ਰਹਾਓ ਮਾਇਆ ਮੋਹ ਧਰਕਟੀ ਨਾਰ ਭੂੰਡੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੈ ਚਾਨਣ ਅੰਧਿਆਰ ਚੱਖ ਛੋਡੀ ਸਹਿਸਾ ਨੇ ਕੋਏ ਬਾਪ ਦਿਸੈ ਵੇ ਜਾਤ ਨਾ ਹੋਏ ਏਕੇ ਕੋ ਨਾ ਹੀ ਪਉ ਕੋਏ ਕਰਤਾ ਕਰੇ ਕਰਾਵੈ ਸੋਏ ਸ਼ਬਦ ਮੋਏ ਮਨ ਮਨ ਤੇ ਮਾਰਿਆ ਟਕ ਰਹੇ ਮਨ ਸਾਚੈ ਧਾਰਿਆ ਅਵਰ ਨਾ ਸੂਝੈ ਗੁਰ ਕੋ ਵਾਰਿਆ ਨਾਨਕ ਨਾਮ ਰੱਤੇ ਨਿਸਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰਵਚਨੀ ਮਨ ਸਹਿਤਿਆ ਨੇ ਹਰ ਕਹਿ ਰੰਗ ਰਤਾ ਮਨ ਮਾਨੇ ਮਨਮੁਖ ਭਰਮ ਭੁੱਲੇ ਬੋਰਾ ਨੇ ਹਰ ਬਿਨ ਕਿਉ ਰਹੀ ਹੈ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਅਰਾ ਰਹਿ ਨਾ ਸਕੈ ਖੇਨ ਸਤਿਗੁਰ ਬੂਝ ਬੁਝਾਈ ਰਹਾਉ ਮੇਰਾ ਪ੍ਰਭ ਬਿਸਰੈ ਹੋ ਮਰੁ ਦੁਖਾਲੀ ਸਾਸ ਗ੍ਰਾਸ ਜਪੋ ਆਪਣੇ ਹਰ ਪਾਲੀ ਸਦ ਬੈ ਰਾਗਨ ਹਰ ਨਾਮ ਨਿਹਾਲੀ ਅਬ ਜਾਣੇ ਗੁਰਮੁਖ ਹਰ ਨਾਲੀ ਅਕਤ ਕਥਾ ਕਹੀਏ ਗੁਰ ਪਾਏ ਪ੍ਰਭ ਅਗਮ ਗੋਚਰ ਦੇ ਦਿਖਾਏ ਬਿਨ ਗੁਰ ਕਰਣੀ ਕਿਆ ਕਾਰ ਕਮਾਏ ਹਉ ਮੈਂ ਮੇਟ ਚੱਲੈ ਗੁਰ ਸ਼ਬਦ ਸਮਾਏ ਮਨਮੁਖ ਵਿਛੜੈ ਕੋਟੀ ਰਾਸ ਗੁਰਮੁਖ ਨਾਮ ਮਿਲੈ ਸਾਬਾਸ ਹਰ ਕਿਰਪਾ ਧਾਰੀ ਦਾ ਸੰਦਾਸ ਜਨ ਨਾਨਕ ਹਰ ਨਾਮ ਧਨ ਰਾਸ ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਧ੍ਰਿਗ ਧ੍ਰਿਗ ਖਾਇਆ ਧ੍ਰਿਗ ਧ੍ਰਿਗ ਸੋਇਆ ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ ਧ੍ਰਿਗ ਸਰੀਰ ਕੋ ਟੰਬ ਸਹਿਤ ਸਿਓ ਜਿੱਤ ਹੁਣ ਕਸਮ ਨਾ ਪਾਇਆ ਪੌੜੀ ਛੁੜਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਾਰਣ ਵੇ ਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੁੱਖ ਨਿਵਾਰੇ ਰਹਾਉ ਤੂੰ ਦਇਆਲ ਦਇਆ ਪਤ ਦਾਤਾ ਕਿਆ ਇਹ ਜੰਤ ਵਿਚਾਰੇ ਮੁਕਤ ਬੰਧ ਸਬਦ ਤੋਂ ਜਿੱਤੇ ਹੋਏ ਐਸਾ ਅੱਖ ਵਖਾਣੇ ਗੁਰਮੁਖ ਹੋਵੈ ਸੋ ਮੁਕਤ ਕਹੀਐ ਮਨਮੁਖ ਬੰਧ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰਨਾਲੇ ਤਿਸਕੀ ਗਹਿਣ ਗਤ ਕਹੀ ਨਾ ਜਾਈ ਸੱਚੈ ਅਪਸਵਾਰੇ ਪਰਮ ਪੁਲਾਣੇ ਸੇ ਮਨਮੁਖ ਕਹੀਐ ਨਾ ਉਰਵਾਰ ਨਾ ਪਾਰੇ ਜਿਸਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਹਿ ਨਿਸਤਾਰੇ ਨਾਨਕ ਭਾਗ ਹੋਵੈ ਜਿਸ ਮਸਤਕ ਕਾਲੈ ਮਾਰ ਬਿਦਾਰੇ ਬਿਲਾਵਲ ਮਹੱਲਾ ਤੀਜਾ ਅਤੁੱਲ ਕਿਉ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿਸ ਤੇ ਦੂਜਾ ਨਾ ਹੀ ਕੋਏ ਤਿਸ ਦੀ ਕੀਮਤ ਕੀ ਕੋ ਹੋਏ ਗੁਰਪ੍ਰਸਾਦ ਵਸੈ ਮਨ ਆਏ ਤਾਂ ਕੋ ਜਾਣੈ ਦੁਬਦਾ ਜਾਏ ਰਹਾਉ ਆਪ ਸਰਾਪ ਕਸਵੱਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣਾ ਇੱਕੋ ਸੋਏ ਮਾਇਆ ਕਾ ਰੂਪ ਸਭ ਤਿਸਤੇ ਹੋਏ ਜਿਸਨੂੰ ਮੇਲੇ ਸੋ ਨਿਰਮਲ ਹੋਏ ਜਿਸਨੂੰ ਲਾਏ ਲੱਗੈ ਤਿਸਾਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵ ਧਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹਿ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਏਕ ਸਮਾਨਾ ਸਤਿਗੁਰ ਪਰਚੈ ਹਰ ਨਾਮ ਸਮਾਨੈ ਜਿਸ ਕਰਮ ਹੋਵੈ ਸੋ ਸਤਿਗੁਰ ਪਾਏ ਅੰਦਨ ਲਾਗੈ ਸਹਿਜ ਧਿਆਨਾ ਰਹਾਉ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ ਤਬ ਕੋਈ ਕਰੋ ਦਿਖਾ ਵਖਿਆਨਾ ਆਪੇ ਗੁਰਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ਜਿਉ ਆਪ ਚਲਾਏ ਤਵੈ ਕੋਈ ਚੱਲੈ ਜਿਉ ਹਰ ਪਾਵੈ ਭਗਵਾਨਾ
ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੈ ਤੇਰੇ ਕੰਮਾਂ, ਇੱਕ ਨਾ ਕਰ ਮੈਂ ਦੇ ਵਡਿਆਈ, ਇੱਕ ਭਰਮ ਪਵੈ ਅਭਮਾਨਾ, ਬਿਲਾਵਲ ਮਹੱਲਾ ਤੀਜਾ। ਪੂਰਾ ਤੱਟ ਬਣਾਇਆ ਪੂਰਾ ਵੇਖੋ ਇੱਕ ਸਮਾਨਾ, ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ, ਮਤ ਕਉ ਧਰੋ ਗੁਮਾਨਾ, ਸਤਿਗੁਰ ਕੀ ਜਿਸਨੂੰ ਮਤ ਆਵੈ ਸੋ ਸਤਿਗੁਰ ਮੈਂ ਸਮਾਨਾ, ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਰਹਾਉ, ਚਹੁ ਜੁਗਾ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ, ਜਤ ਸੰਜਮ ਤੀਰਥ ਉਹਨਾਂ ਜੁਗਾ ਕਾ ਧਰਮ ਹੈ, ਕਲ ਮਹਿ ਕੀਰਤ ਹਰ ਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਬੇਦ ਪੁਰਾਨਾ, ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ, ਕਹਿਤ ਨਾਨਕ ਸੱਚੇ ਸਿਓ ਪ੍ਰੀਤ ਲਾਏ ਚੂਕੈ ਮਨ ਅਭਮਾਨਾ, ਕਹਿਤ ਸੁਣਤ ਸਭੇ ਸੁਖ ਪਾਵੈ ਮਾਨਤ ਪਹੇ ਨਦਾਨਾ, ਬਿਲਾਵਲ ਮਹੱਲਾ ਤੀਜਾ। ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ ਤਿਸ ਕਰ ਬਿਲਾਵਲ ਗੁਰ ਸ਼ਬਦ ਸੁਹਾਏ, ਮੰਗਲ ਨਾਰੀ ਗਾਵੈ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ, ਹਉ ਤਿੰਨ ਬਲਿਹਾਰੈ ਜਿਨ ਹਰ ਮਨ ਵਸਾਏ, ਹਰ ਜਨ ਕਉ ਮਿਲਿਆ ਸੁਖ ਪਾਈਐ, ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ, ਸਦਾ ਰੰਗ ਰਾਤੇ ਤੇਰੈ ਚਾਏ, ਹਰ ਜੀਉ ਆਪ ਵਸੈ ਮਨ ਆਏ, ਆਪੇ ਸੋਭਾ ਸਦ ਹੀ ਪਾਏ, ਰਾਂ ਗੁਰਮੁਖ ਮੇਲੈ ਮੇਲ ਮਿਲਾਏ, ਗੁਰਮੁਖ ਰਾਤੇ ਸਬਦਨ ਗਾਏ, ਨਿਜ ਘਰ ਵਸਾ ਹਰ ਗੁਣ ਗਾਏ, ਰੰਗ ਚਲੂਲੈ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ, ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸੱਚ ਰਾਤੇ ਤਿੰਨ ਬਹੁੜ ਨਾ ਫੇਰਾ, ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ, ਬਿਲਾਵਲ ਮਹੱਲਾ ਤੀਜਾ। ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ, ਹਉਮੈ ਮਾਇਆ ਸ਼ਬਦ ਜਲਾਈ, ਦਰ ਸਾਚੈ ਗੁਰ ਤੇ ਸੋਭਾ ਪਾਈ, ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ, ਅੰਦਨ ਅਨੰਦ ਹੋਵੈ ਮਨ ਮੇਰੈ, ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ, ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਬੁਝਾਈ, ਜੀਵਨ ਮਰਨ ਕੋ ਸੰਸਰ ਵੇਖੈ, ਬਹੁੜ ਨ ਮਰੈ ਨਾ ਜਮ ਪੇਖੈ, ਕਰ ਹੀ ਮਹਿ ਸਭ ਕੋਟਨ ਦਾਨ, ਸਤਿਗੁਰ ਦਿਖਾਏ ਗਿਆ ਅਭਮਾਨ, ਸਦ ਹੀ ਲਾਗਾ ਸਹਿਤਿਆਨ, ਅੰਦਨ ਗਾਵੈ ਇੱਕੋ ਨਾਮ, ਇਸ ਯੁਗ ਮਹਿ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਧਿਆਈ, ਜਹ ਦੇਖਾ ਤੈ ਰਹਿਆ ਸਮਾਈ, ਸਦਾ ਸੁਖ ਦਾਤਾ ਕੀਮਤ ਨਹੀਂ ਪਾਈ, ਪੂਰਾ ਭਾਗ ਗੁਰ ਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ, ਗੁਰ ਕਾ ਸ਼ਬਦ ਅਤਿ ਮੀਠਾ ਲਾਇਆ, ਨਾਨਕ ਤ੍ਰਿਸ਼ਨ ਬੁਝੀ ਮਨ ਧਨ ਸੁਖ ਪਾਇਆ। ਰਾਗ ਬਿਲਾਵਲ ਮਹੱਲਾ ਚੌਥਾ ਘਰ ਤੀਜਾ, ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਉਦਮ ਮਤ ਪ੍ਰਭ ਅੰਤਰ ਜਾਮੀ, ਜਿਉ ਪ੍ਰੇਰੇ ਤਿਉ ਕਰਨਾ, ਜਿਉ ਨਟੂਆ ਤੰਤ ਵਜਾਏ ਤੰਤੀ, ਤਿਉ ਵਾਜੈ ਜੰਤ ਜਨਾ, ਜਪ ਮਨ ਰਾਮ ਨਾਮ ਰਸਨਾ, ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੈ ਹਰ ਬਸਨਾ ਰਹਾਉ, ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ, ਰੱਖ ਲੇ ਵੋਹ ਜਨੇ ਆਪਣਾ, ਜਿਉ ਪ੍ਰਹਿਲਾਦ ਹਣਾਕਸ ਗ੍ਰਸਿਓ, ਹਰ ਰਾਖਿਓ ਹਰ ਸਰਨਾ, ਕਵਨ ਕਵਨ ਕੀ ਗਤ ਮਿਤ ਕਹੀ, ਯਾਰ ਕੀਏ ਪਤਤ ਪਵਨਾ, ਉਹ ਢੋਵੈ ਢੋਰ ਹਾਥ ਚਮ ਚਮਰੇ, ਹਰ ਉਦਰਿਓ ਭਰਿਓ ਸਰਨਾ, ਪ੍ਰਭ ਦੀਨ ਦਿਆਲ ਭਗਤ ਭਵ ਤਾਰਨ, ਹਮ ਪਾਪੀ ਰਾਖ ਪਪਨਾ, ਹਰ ਦਾਸਨ ਦਾਸ ਦਾਸ ਹਮ ਕਰੀ ਹੋ, ਜਨ ਨਾਨਕ ਦਾਸ ਦਾਸਨਾ। ਬਿਲਾਵਲ ਮਹੱਲਾ ਚੌਥਾ, ਹਮ ਮੂਰਖ ਮੁਗਧ ਅਗਿਆਨ ਮਤੀ, ਸਰਣਾਗਤ ਪੁਰਖ ਅਜਨਮਾ, ਕਰ ਕਿਰਪਾ ਰੱਖ ਲੇਵੋ ਮੇਰੇ ਠਾਕੁਰ, ਹਮ ਪਾਥਰਹੀਨ ਅਕਰਮਾ, ਮੇਰੇ ਮਨ ਭਜ ਰਾਮ ਨਾਮੈ ਰਾਮਾ, ਗੁਰਮਤਿ ਹਰ ਰਸ ਪਾਈਐ, ਹੁਰ ਤਿਆਗੋ ਨਿਫਲ ਕੰਮ ਰਹਾਉ, ਹਰ ਜਨ ਸੇਵਕ ਸੇ ਹਰ ਤਾਰੇ, ਹਮ ਨਿਰਗੁਣ ਰਾਖ ਉਪਮਾ, ਤੁਜ ਬਿਨ ਅਵਰ ਨਾ ਕੋਈ ਮੇਰੇ ਠਾਕੁਰ, ਹਰ ਜਪੀਐ ਵੱਡੇ ਕਰਮਾ, ਨਾਮਹੀਨ ਧ੍ਰਿਗ ਜੀਵ ਤੇ ਤਿੰਨ ਵੱਡ ਦੁੱਖ ਸਹਾਮਾ, ਓਏ ਫਿਰ ਫਿਰ ਜੋਨ ਪਵਾਈ ਹੈ, ਮੰਦ ਪੁਆਗੀ ਮੂੜ ਅਕਰਮਾ, ਹਰ ਜਨ ਨਾਮ ਆਧਾਰ ਹੈ, ਤੁਰ ਪੂਰਬ ਲਿਖੇ ਵੱਡ ਕਰਮਾ, ਗੁਰ ਸਤਿਗੁਰ ਨਾਮ ਦਰੜਾਇਆ, ਜਨ ਨਾਨਕ ਸਫਲ ਜਨਮਾ। ਬਿਲਾਵਲ ਮਹੱਲਾ ਚੌਥਾ, ਹਮਰਾ ਚਿੱਤ ਲੁਭਤ ਮੋਹਿ ਬਿਕਿਆ, ਬਹੁ ਦੁਰਮਤ ਮੈਲ ਭਰਾ, ਤੁਮਰੀ ਸੇਵਾ ਕਰ ਨਾ ਸਕੈ ਪ੍ਰਭ, ਹਮ ਕਿਉ ਕਰ ਮੁਗਧ ਤਰਾ, ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ, ਜਨ ਉੱਪਰ ਕਿਰਪਾ ਪ੍ਰਭ ਧਾਰੀ, ਮਿਲ ਸਤਿਗੁਰ ਪਾਰ ਪਰਾ ਰਹਾਉ, ਹਮਰੇ ਪਿਤਾ ਠਾਕੁਰ ਪ੍ਰਭ ਸਵਾਮੀ, ਹਰ ਦੇਹੋ ਮਤੀ ਜਸ ਕਰਾ, ਤੁਮਰੈ ਸੰਗ ਲੱਗੇ ਸੇ ਉਦਰੇ, ਜਿਉ ਸੰਗ ਕਾਸ਼ਟ ਲੋਹ ਤਰਾ, ਸਾਖਤ ਨਰ ਹੋਚੀ ਮਤ ਮੱਧਮ, ਜਿਨ ਹਰ ਹਰ ਸੇਵ ਨਾ ਕਰਾ,
ਤੇ ਨਰ ਭਾਗਹੀਨ ਦੋਹ ਚਾਰੀ ਓਏ ਜਨਮ ਮੋਏ ਫਰਮਰਾ ਜਿਨ ਕੋ ਤੁਮ ਹਰ ਮੇਲੋ ਸੁਆਮੀ ਤੇ ਨਾਏ ਸੰਤੋਖ ਗੁਰਸਰਾ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਭਰਾ ਬਿਲਾਵਲ ਮਹੱਲਾ ਚੌਥਾ ਆਵੋ ਸੰਤ ਮਿਲੋ ਮਿਰ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਤ ਹੈ ਕਲ ਯੁਗ ਖੇਵਟ ਗੁਰ ਸ਼ਬਦ ਤਰੋ ਮੇਰੇ ਮਨ ਹਰ ਗੁਣ ਹਰ ਉਚਰੋ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰੋ ਰਹਾਉ ਕਾਇਆ ਨਗਰ ਮੈਂ ਰਾਮ ਰਸ ਉੱਤਮ ਕਿਉਂ ਉਪ ਪਾਈਐ ਉਪਦੇਹ ਜਨ ਕਰੋ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤ ਹੋ ਚਾਖ ਦੇਖੋ ਗੁਰਮਤ ਹਰ ਰਸ ਮੀਠਾ ਲਾਗਾ ਤਿਨ ਵਿਸਰੇ ਸਭ ਬਿਖ ਰਸੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤ ਨਾਨਕ ਹਰ ਭਜੋ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸਕੋ ਜਪੈ ਹਰ ਮੰਤਰ ਜਪੈ ਨੇ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸਭ ਰੈਨੀ ਹਰ ਜਨ ਦੇਖੋ ਸਤਿਗੁਰ ਨੈਨੀ ਜੋ ਇੱਛੋ ਸੋਈ ਫਲ ਪਾਵੋ ਹਰ ਬੋਲੋ ਗੁਰਮਤ ਬੈਨੀ ਰਹਾਉ ਅਨਕੋ ਪਾਵ ਚਿਤ ਵਿਆਹ ਬਹੁ ਤੇਰੇ ਸਾਹ ਹੋਵੈ ਜੇ ਬਾਤ ਹੋਵੈ ਨੀ ਆਪਣਾ ਭਲਾ ਸਭ ਕੋਈ ਬਚੈ ਸੋ ਕਰੈ ਜੇ ਮੇਰੇ ਚਿਤ ਨਾ ਚਿਤੈ ਨੀ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈ ਨੀ ਅੰਧਨ ਹਰ ਹਰ ਨਾਮ ਤਿਆਵੋ ਗੁਰ ਸਤਿਗੁਰ ਕੀ ਮਤ ਲੈਣੀ ਮਤ ਸੁਮਤ ਤੇਰਾ ਬਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਾਂ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਵੈ ਬੁਲੈਨੀ ਬਿਲਾਵਲ ਮਹੱਲਾ ਚੌਥਾ ਅਨੰਦ ਮੂਲ ਧਿਆਇਓ ਪੁਰਖੋ ਤਮ ਅੰਦਨ ਅਨੰਦ ਅਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੁੱਕੇ ਜਮਕੇ ਛੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਬੜਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਉ ਸਖਤ ਮੂੜ ਮਾਇਆ ਕੇ ਬੱਧਕ ਵਿੱਚ ਮਾਇਆ ਫਿਰੈ ਫਿਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਪਵੰਦੇ ਗੁਰਮੁਖ ਸੇਵ ਲੱਗੇ ਸੇ ਉਦਰੇ ਬੜਭਾਗੀ ਸੇਵ ਕਰੰਦੇ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ ਜਨ ਨਾਨਕ ਆਪੇ ਆਪ ਸਭ ਵਰਤੈ ਜਿਉ ਰਾਖੈ ਤਵੈ ਰਹੰਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਘਰ ਤੇਰਵਾ ਬੋਲੋ ਭਈਆ ਰਾਮ ਨਾਮ ਪਤਤ ਪਾਵਨੋ ਹਰ ਸੰਤ ਭਗਤ ਤਾਰਨੋ ਹਰ ਭਰ ਪੁਰੇ ਰਹਿਆ ਜਲ ਥਲੇ ਰਾਮ ਨਾਮ ਨਿਤ ਗਾਈਐ ਹਰ ਦੁੱਖ ਬਿਸਾਰਨੋ ਰਹਾਉ ਹਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁੱਖ ਬਿਸਾਰਨ ਹਾਰਾ ਗੁਰ ਭੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਵਨੋ ਮਨ ਰਾਮ ਨਾਮ ਕਰ ਆਸਾ ਭਾਉ ਦੂਜਾ ਬਿਨਸ ਬਿਨਾਸਾ ਵਿੱਚ ਆਸਾ ਹੋਏ ਨਰਾਸੀ ਸੋ ਜਨ ਮਿਲਿਆ ਹਰ ਪਾਸੀ ਕੋਈ ਰਾਮ ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪੱਗ ਲਾਵਨੋ ਰਾਗ ਬਿਲਾਵਲ ਮਹੱਲਾ ਪੰਜਵਾਂ ਚੌਪਦੇ ਕਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਨਦਰੀ ਆਵੈ ਤਿਸ ਸਿਉ ਮੋਹੋ ਕਿਉਂ ਮਿਲੀਐ ਕਿਉਂ ਮਿਲੀਐ ਪ੍ਰਭ ਅਬਨਾਸਿਤ ਹੋਏ ਕਰ ਕਿਰਪਾ ਮੋਹਿ ਮਾਰਗ ਪਾਵੋ ਸਾਧ ਸੰਗਤ ਕਹਿ ਅੰਚਲ ਲਾਵੋ ਕਿਉਂ ਤਰੀਐ ਵਿਖਿਆ ਸੰਸਾਰ ਸਤਿਗੁਰ ਬੋਹਿਤ ਪਾਵੈ ਪਾਰ ਰਹਾਉ ਭਵਨ ਚੁਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ ਹਰ ਖਸੋਗ ਤੇ ਰਹਿ ਨਿਰਾਰਾ ਸਿਰ ਉੱਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਭੁਯੰਗਾ ਹੋਮੈ ਪਚੇ ਦੀਪਕ ਦੇਖ ਪਤੰਗਾ ਸਗਲ ਸੀਗਾਰ ਕਰੇ ਨਹੀਂ ਪਾਵੈ ਜਾਂ ਹੋਏ ਕਿਰਪਾਲ ਤਾਂ ਗੁਰੂ ਮਲਾਵੈ ਹੋ ਫਿਰੋ ਉਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲਕ ਮੀਰਾ ਹੀਰਾ ਨਿਰਮੋਲਕ ਹੀਰਾ ਮਿਲੇ ਨਾ ਉਪਾਇਆ ਹਰਕਾ ਮੰਦਰ ਤਿਸ ਮੈਂ ਲਾਲ ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ ਜਿਨ ਚਾਖਿਆ ਤੇ ਸਾਇਆ ਸਾਧ ਜੋ ਗੂੰਗਾ ਮਨ ਮਹਿ ਬਿਸਮਾਦ ਅਨੰਦ ਰੂਪ ਸਭ ਨਦਰੀ ਆਇਆ ਨਾ ਜਨ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਘਨ ਨਾਲ ਜੈ ਲਾਗੈ ਜਪ ਅਲਖ ਅਭੇਵ ਧਰਤ ਪਨੀਤ ਭਈ ਗੁਣ ਗਾਏ।

0: ਗੁਰ ਕੇ ਚਰਨ ਲੱਗੇ ਮਨ ਮੀਠੇ, ਨਿਰਵਿਘਨ ਹੋਏ ਸਭ ਥਾਈਂ ਬੂਠੇ, ਸਭ ਸੁੱਖ ਪਾਏ ਸਤਿਗੁਰ ਤੂਠੇ, ਪਾਰ ਬ੍ਰਹਮ ਪ੍ਰਭ ਭੈ ਰਖਵਾਲੇ, ਜਿੱਥੈ ਕੀਤਾ ਦਿਸੈ ਨਾਲੇ, ਨਾਨਕ ਦਾਸ ਖਸਮ ਪ੍ਰਤ ਪਾਲੇ। ਬਿਲਾਵਲ ਮਹੱਲਾ ਪੰਜਵਾਂ। ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ, ਅਗਨਤ ਗੁਣ ਠਾਕਰ ਪ੍ਰਭ ਤੇਰੇ, ਮੋਹੇ ਨਾਥ ਤੁਮਰੀ ਸਰਣਾਈ, ਕਰ ਕਿਰਪਾ ਹਰਿ ਚਰਨ ਤੇ ਆਈ, ਦਇਆ ਕਰੋ ਬਸੋ ਮਨ ਆਏ, ਮੋਹੇ ਨਿਰਗੁਣ ਲੀਜੈ ਲੜ ਲਾਏ ਰਹਾਓ। ਪ੍ਰਭ ਚਿਤਾਵੈ ਤਾਂ ਕੈਸੀ ਭੀੜ, ਹਰ ਸੇਵਕ ਨਾਹੀਂ ਜਮ ਪੀੜ, ਸਰਬ ਦੁਖ ਹਰ ਸਿਮਰਤ ਨਸੇ, ਜਾ ਕੈ ਸੰਗ ਸਦਾ ਪ੍ਰਭ ਬਸੈ। ਪ੍ਰਭ ਕਾ ਨਾਮ ਮਨ ਤਨ ਆਧਾਰ, ਬਿਸਰਤ ਨਾਮ ਹੋਵਤ ਤਨ ਚਾਰ, ਪ੍ਰਭ ਚਿਤਾਏ ਪੂਰਨ ਸਭ ਕਾਜ, ਹਰ ਬਿਸਰਤ ਸਭ ਕਾ ਮੋਹਤਾਜ, ਚਰਨ ਕਮਲ ਸੰਗ ਲਾਗੀ ਪ੍ਰੀਤ, ਵਿਸਰ ਗਈ ਸਭ ਦੁਰਮਤ ਰੀਤ, ਮਨ ਤਨ ਅੰਤਰ ਹਰ ਹਰ ਮੰਤ, ਨਾਨਕ ਭਗਤਨ ਕਹਿ ਘਰ ਸਦਾ ਆਨੰਦ। ਰਾਗ ਬਿਲਾਵਲ ਮਹੱਲਾ ਪੰਜਵਾਂ। ਘਰ ਦੂਜਾ ਯਾਨੜੀਏ ਕਹਿ ਘਰ ਗਾਵਣਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਤੀਆਂ ਪਿਆਰੇ, ਰਾਖਨ ਕੌ ਤੁਮ ਇੱਕ ਰਹਾਓ, ਸਤਿਗੁਰ ਪੂਰਾ ਜੇ ਮਿਲੈ ਪਿਆਰੇ, ਸੋ ਜਨ ਹੋਤ ਨਿਹਾਲਾ, ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੋਂ ਹੋਏ ਦਇਆਲਾ, ਸਫਲ ਮੂਰਤ ਗੁਰਦੇਓ ਸੁਆਮੀ, ਸਰਬ ਕਲਾ ਭਰਪੂਰੇ, ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ, ਸੁਣ ਸੁਣ ਜੀਵਾ ਸੋਏ ਤਿੰਨਾ ਕੀ, ਜਿਹਨੇ ਆਪਣਾ ਪ੍ਰਭ ਜਾਤਾ, ਹਰ ਨਾਮ ਅਰਾਧੈ ਨਾਮ ਬਖਾਣੈ, ਹਰ ਨਾਮੇ ਹੀ ਮਨ ਰਾਤਾ, ਸੇਵਕ ਜਨ ਕੀ ਸੇਵਾ ਮੰਗੈ, ਪੂਰੇ ਕਰਮ ਕਮਾਵਾ, ਨਾਨਕ ਕੀ ਬੇਨੰਤੀ ਸੁਆਮੀ, ਤੇਰੇ ਜਨ ਦੇਖਣ ਪਾਵਾ, ਬੜਭਾਗੀ ਸੇ ਕਾਢੀਐ ਪਿਆਰੇ, ਸੰਤ ਸੰਗਤ ਜਨ ਵਾਸੋ, ਅੰਮ੍ਰਿਤ ਨਾਮ ਅਰਾਧੀਐ, ਨਿਰਮਲ ਮਨੈ ਹੋਵੈ ਪ੍ਰਗਾਸੋ, ਜਨਮ ਮਰਨ ਦੁੱਖ ਕਾਟੀਐ ਪਿਆਰੇ, ਚੁੱਕੈ ਜਮਕੀ ਕਾਣੇ, ਤਿੰਨਾ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਭਾਣੇ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ, ਗਾਵ ਤੇ ਉਧਰੈ ਸੁਣਤੇ ਉਧਰੈ, ਬਿਨਸੈ ਪਾਪ ਕਨੇਰੇ, ਪਸ਼ੂ ਪ੍ਰੇਤ ਮਗਧ ਕੌ ਤਾਰੇ, ਪਾਹਨ ਪਾਰ ਉਤਾਰੈ, ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੈ। ਬਿਲਾਵਲ ਮਹੱਲਾ ਪੰਜਵਾਂ। ਬਿਕੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਕੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ, ਮਾਨ ਮਹਤ ਨਾ ਸਖਤ ਹੀ ਕਾਈ, ਸਾਧਾ ਦਾਸੀ ਤਿਓ, ਨਾਨਕ ਸੇ ਦਰ ਸੋਭਾਵੰਤੇ, ਜੋ ਪ੍ਰਭ ਆਪਣੈ ਕੀਓ, ਹਰ ਚੰਦੌਰੀ ਚਿੱਤ ਭ੍ਰਮ ਸਕੀਏ, ਮ੍ਰਿਗ ਤ੍ਰਿਸ਼ਨਾ ਦ੍ਰੁਮ ਚਾਇਆ, ਚੰਚਲ ਸੰਗ ਨ ਚਾਲਤੀ ਸਕੀਏ, ਅੰਤ ਤਜ ਜਾਵਤ ਮਾਇਆ, ਰਸ ਭੋਗਣ ਅਤ ਰੂਪ ਰਸ ਮਾਤੇ, ਇਨ ਸੰਗ ਸੁਖ ਨ ਪਾਇਆ, ਧਨ ਧਨ ਹਰ ਸਾਧ ਜਨ ਸਕੀਏ, ਨਾਨਕ ਜਿਨੀ ਨਾਮ ਧਿਆਇਆ, ਜਾਹੇ ਬਸੋ ਬੜਭਾਗਣੀ ਸਖੀਏ, ਸੰਤਾਂ ਸੰਗ ਸਮਾਈਐ, ਤੈ ਦੁਖ ਨ ਭੂਖ ਨ ਰੋਗ ਵਿਆਪੈ, ਚਰਨ ਕਮਲ ਲਿਵਲਾਈਐ, ਤੈ ਜਨਮ ਨਾ ਮਰਨ ਨ ਆਵਣ ਜਾਣਾ, ਨਿਚਲ ਸਰਣੀ ਪਾਈਐ, ਪ੍ਰੇਮ ਵਿੱਚ ਉਹ ਨਾ ਮੋਹ ਵਿਆਪੈ, ਨਾਨਕ ਹਰ ਏਕ ਧਿਆਈ ਹੈ, ਦ੍ਰਿਸ਼ਟ ਧਾਰ ਮਨ ਬੇਧਿਆ ਪਿਆਰੇ, ਰਤੜੇ ਸਹਿਜ ਸੁਭਾਏ, ਸੇ ਸੁਹਾਵੀ ਸੰਗ ਮਿਲ ਪ੍ਰੀਤਮਾਨਦ, ਮੰਗਲ ਗੁਣ ਗਾਏ, ਸਖੀ ਸਹੇਲੀ ਰਾਮ ਰੰਗ ਰਾਤੀ, ਮਨ ਤਨ ਚ ਪਜਾਏ, ਨਾਨਕ ਅਚਰਜ ਅਚਰਜ ਸਿਓ ਮਿਲਿਆ, ਕਹਿਣਾ ਕਚੂ ਨਾ ਜਾਏ। ਰਾਗ ਬਿਲਾਵਲ ਮਹੱਲਾ ਪੰਜਵਾਂ। ਘਰ ਚੌਥਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਾਸਾਰਾ, ਆਪੇ ਬਨ ਜਾਪ ਬਿਓਹਾਰਾ, ਐਸੋ ਗਿਆਨ ਬਰਲੋਈ ਪਾਏ, ਜਤ ਜਤ ਜਾਈਐ ਤਤ ਦ੍ਰਿਸ਼ਟਾਏ ਰਹਾਓ, ਅਨਕ ਰੰਗ ਨਿਰਗੁਣ ਇੱਕ ਰੰਗਾ, ਆਪੇ ਜਲ ਆਪ ਹੀ ਤਿਰੰਗਾ, ਆਪ ਹੀ ਮੰਦਰ ਆਪੇ ਹੀ ਸੇਵਾ, ਆਪ ਹੀ ਪੂਜਾਰੀ ਆਪ ਹੀ ਦੇਵਾ, ਆਪਹਿ ਜੋਗ ਆਪ ਹੀ ਜੁਗਤਾ, ਨਾਨਕ ਕੇ ਪ੍ਰਭ ਸਦ ਹੀ ਮੁਕਤਾ। ਬਿਲਾਵਲ ਮਹੱਲਾ ਪੰਜਵਾਂ। ਆਪ ਉਪਾਵਨ ਆਪ ਸੁਧਰਨਾ, ਆਪ ਕਰਾਵਨ ਦੋਸ ਨਾ ਲੈਣਾ, ਆਪਨ ਬਚਨ ਆਪ ਹੀ ਕਰਨਾ, ਆਪਨ ਬੇਪਾਉ ਆਪ ਹੀ ਜਰਨਾ, ਰਹਾਉ ਆਪ ਹੀ ਮਸ਼ਟ ਆਪ ਹੀ ਬੋਲਣਾ, ਆਪ ਹੀ ਅਚਾਲਣਾ ਜਾਈ ਚੱਲਣਾ, ਆਪ ਹੀ ਗੁਪਤ ਆਪ ਪ੍ਰਗਟਣਾ, ਆਪ ਹੀ ਘਟ ਘਟ ਆਪ ਅਲਿਪਣਾ, ਆਪੇ ਅਵਗਤ ਆਪ ਸੰਗ ਰਚਨਾ, ਕਹੋ ਨਾਨਕ ਪ੍ਰਭ ਕੇ ਸਭ ਜਚਨਾ। ਬਿਲਾਵਲ ਮਹੱਲਾ ਪੰਜਵਾਂ। ਭੂਲੇ ਮਾਰਗ ਜਿਨੈ ਬਤਾਇਆ, ਐਸਾ ਗੁਰ ਬੜ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ, ਰਹਾਉ ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ, ਦੁੱਖ ਸੁੱਖ ਕਰਤ ਜਨਮ ਫੁਨ ਮੂਆ, ਚਰਨ ਕਮਲ ਗੁਰ ਆਸਰਮ ਦੀਆ, ਅਗਨ ਸਾਗਰ ਬੂਡਤ ਸੰਸਾਰਾ, ਬਾਹਾ ਨਾਨਕ ਬਾਹਾ ਪਕਰ ਨਾ ਸਤਿਗੁਰ ਨਿਸਤਾਰਾ। ਬਿਲਾਵਲ ਮਹੱਲਾ ਪੰਜਵਾਂ। ਤਨ ਮਨ ਧਨ ਅਰਪੋ ਸਵੇ ਆਪਣਾ, ਕਵਨ ਸੋ ਮਤ ਜਿਤ ਹਰ ਹਰ ਜਪਨਾ, ਕਰ ਆਸਾ ਆਇਓ ਪ੍ਰਭ ਮੰਗਨ, ਤੁਮ ਪੇਖਤ ਸੋਭਾ ਮੇਰੈ ਆਂਗਨ, ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੂ, ਸਾਧ ਸੰਗ ਇਸ ਮਨੈ ਉਦਾਰੂ, ਮਤ ਬੁੱਧ ਸੁਰਤ ਨਾਹੀਂ ਚੁਤਰਾਈ, ਤਾਂ ਮਿਲੀਐ ਜਾਂ ਲੈ ਮਲਾਈ, ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ। ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾ। ਮਾਤ ਪਿਤਾ ਸੁਤ ਸਾਥ ਨਮਾਇਆ, ਸਾਧ ਸੰਗ ਸਭ ਦੁੱਖ ਮਿਟਾਇਆ, ਰਵ ਰਹਿਆ ਪ੍ਰਭ ਸਭ ਮੈਂ ਆਪੇ ਹਾਰ, ਜਪ ਰਸਨਾ ਦੁੱਖ ਨਾ ਬਿਆਪੇ ਰਹਾਉ, ਤਿਖਾ ਭੂਖ ਬਹੁ ਤਪਤ ਬਿਆਪਿਆ, ਸੀਤਲ ਪਏ ਹਰ ਹਰ ਜਸ ਜਾਪਿਆ, ਕੋਟ ਜਤਨ ਸੰਤੋਖ ਨਾ ਪਾਇਆ, ਮਨ ਤ੍ਰਿਪਤਾ ਨਾ ਹਰ ਗੁਣ ਗਾਇਆ, ਦੇਹੋ ਭਗਤ ਪ੍ਰਭ ਅੰਤਰਜਾਮੀ, ਨਾਨਕ ਕੀ ਬੇਨੰਤੀ ਸੁਆਮੀ। ਬਿਲਾਵਲ ਮਹੱਲਾ ਪੰਜਵਾ। ਗੁਰਪੁਰਾ ਬੜ ਭਾਗੀ ਪਾਈ ਹੈ, ਮਿਲ ਸਾਧੂ ਹਰ ਨਾਮ ਧਿਆਈ ਹੈ, ਪਾਰ ਬ੍ਰਹਮ ਪ੍ਰਭ ਤੇਰੀ ਸਰਨਾ, ਕਿਲ ਵਿਖ ਕੱਟ ਹੈ ਭੱਜ ਗੁਰ ਕੇ ਚਰਨਾ ਰਹਾਓ, ਅਵਰ ਕਰਮ ਸਭ ਲੋਕਾਚਾਰ, ਮਿਲ ਸਾਧੂ ਸੰਗ ਹੋਏ ਉਧਾਰ, ਸਿਮਰਤ ਸਾਸਤ ਵੇਦ ਵਿਚਾਰੇ, ਜਪੀਐ ਨਾਮ ਜਿਤ ਪਾਰ ਉਤਾਰੇ, ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ਕਰੀਐ, ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ, ਸਾਧੂ ਧੂਰ ਮਿਲੈ ਨਿਸਤਰੀਐ। ਬਿਲਾਵਲ ਮਹੱਲਾ ਪੰਜਵਾ। ਗੁਰ ਕਾ ਸ਼ਬਦ ਹਿਰਦੇ ਮੈਂ ਚੀਨਾ, ਸਗਲ ਮਨੋਰਥ ਪੂਰਨਾ ਸੀਨਾ, ਸੰਤ ਜਨਾ ਕਾ ਮੁਖ ਉਜਲ ਕੀਨਾ, ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ, ਅੰਧ ਗੂਪ ਤੇ ਕਰ ਗੈ ਲੀਨਾ, ਜੈ ਜੈ ਕਰ ਜਗਤ ਪ੍ਰਗਟੀਨਾ, ਨੀਚਾ ਤੇ ਊਚ ਊਨ ਪੂਰੀਨਾ, ਅੰਮ੍ਰਿਤ ਨਾਮ ਮਹਾਰਸ ਲੀਨਾ, ਮਨ ਤਨ ਨਿਰਮਲ ਪਾਪ ਜਲ ਕੀਨਾ, ਕਹੋ ਨਾਨਕ ਪ੍ਰਭ ਭਏ ਪਰਸੀਨਾ। ਬਿਲਾਵਲ ਮਹੱਲਾ ਪੰਜਵਾ। ਸਗਲ ਮਨੋਰਥ ਪਾਈਐ ਮੀਤਾ, ਚਰਨ ਕਮਲ ਸਿਉ ਲਾਈਐ ਚੀਤਾ, ਹੋ ਬਲਿਹਾਰੀ ਜੋ ਪ੍ਰਭੂ ਤੇ ਆਵਤ, ਜਲਨ ਬੁਝੈ ਹਰ ਹਰ ਗੁਣ ਗਾਵਤ ਰਹਾਉ, ਸਫਲ ਜਨਮ ਹੋਵਤ ਬੜ ਭਾਗੀ, ਸਾਧ ਸੰਗ ਰਾਮੈ ਲਿਵਲਾਗੀ, ਮਤ ਪਤ ਧਨ ਸੁਖ ਸਹਿਜ ਆਨੰਦਾ, ਇੱਕ ਨਿਮਕ ਨਾ ਵਿਸਰੋ ਪਰਮਾਨੰਦਾ, ਹਰ ਦਰਸ਼ਨ ਕੀ ਮਨ ਪਿਆਸ ਕਨੇਰੀ, ਭੰਨਤ ਨਾਨਕ ਸਰਨ ਪ੍ਰਭ ਤੇਰੀ। ਬਿਲਾਵਲ ਮਹੱਲਾ ਪੰਜਵਾ। ਮੋਹੇ ਨਿਰਗੁਣ ਸਭ ਗੁਣੇ ਬਿਹੁਨਾ, ਦਇਆ ਤਾਰ ਆਪਣਾ ਕਰ ਲੀਨਾ, ਮੇਰਾ ਮਨ ਤਨ ਹਰ ਗੋਪਾਲ ਸੁਹਾਇਆ, ਕਰ ਕਿਰਪਾ ਪ੍ਰਭ ਘਰ ਮਹਿ ਆਇਆ ਰਹਾਉ, ਭਗਤ ਬਚਲ ਪੈ ਕਟਨ ਹਾਰੇ, ਸੰਸਾਰ ਸਾਗਰ ਅਬ ਉਤਰੇ ਪਾਰੇ, ਪਤਤ ਪਾਵਨ ਪ੍ਰਭ ਬਿਰਧ ਬੇਦ ਲੇਖਿਆ, ਪਾਰ ਬ੍ਰਹਮ ਸੋ ਨੈਨੋ ਪੇਖਿਆ, ਸਾਧ ਸੰਗ ਪ੍ਰਗਟੇ ਨਾਰਾਇਣ, ਨਾਨਕ ਦਾਸ ਸਭ ਦੁੱਖ ਪਲਾਇਣ। ਬਿਲਾਵਲ ਮਹੱਲਾ ਪੰਜਵਾ। ਕਵਨ ਜਾਣੈ ਪ੍ਰਭ ਤੁਮਰੀ ਸੇਵਾ, ਪ੍ਰਭ ਅਵਨਾਸੀ ਅਲਖ ਅਭੇਵਾ, ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ, ਊਚ ਮਹਿਲ ਸੁਆਮੀ ਪ੍ਰਭ ਮੇਰੇ, ਤੂੰ ਅਪਰੰਪਰ ਉਠਾਕਰ ਮੇਰੇ ਰਹਾਉ, ਏਕ ਸਵਿਨ ਨਾਹੀ ਕੋ ਦੂਜਾ, ਤੁਮੀ ਜਾਨੋ ਆਪਣੀ ਪੂਜਾ, ਆਪੋ ਕਛੂ ਨਾ ਹੋਵਤ ਪਾਈ, ਜਿਸ ਪ੍ਰਭ ਦੇਵੈ ਸੋ ਨਾਮ ਪਾਈ, ਕਹੁ ਨਾਨਕ ਜੋ ਜਨ ਪ੍ਰਭ ਪਾਇਆ, ਗੁਣ ਨਿਧਾਨ ਪ੍ਰਭ ਤਨ ਹੀ ਪਾਇਆ। ਬਿਲਾਵਲ ਮਹੱਲਾ ਪੰਜਵਾ। ਮਾਤ ਗਰਭ ਮੈਂ ਹਾਥ ਦੇ ਰਾਖਿਆ, ਹਰ ਰਸ ਛੋੜ ਬਿਖਿਆ ਫਿਲ ਫਲ ਚਾਖਿਆ, ਭਜ ਗੋਬਿੰਦ ਸਭ ਸੋਟ ਜੰਜਾਲ, ਜਬ ਜਮ ਆਏ ਸੰਘਾਰੈ ਮੂੜੈ, ਤਬ ਤਨ ਬਿਨ ਸਜਾਏ ਬੇਹਾਲ ਰਹਾਉ, ਤਨ ਮਨ ਧਨ ਆਪਣਾ ਕਰ ਤਾਪਿਆ, ਕਰਨ ਹਾਰ ਇੱਕ ਨਿਮਕ ਨਾ ਜਾਪਿਆ, ਮਹਾ ਮੋਹ ਅੰਧਕੂਪ ਭਰਿਆ, ਪਾਰ ਬ੍ਰਹਮਾਇਆ ਪਟਲ ਬਿਸਰਿਆ, ਵੱਡਾ ਭਾਗ ਪ੍ਰਭ ਕੀਰਤਨ ਗਾਇਆ, ਸੰਤ ਸੰਗ ਨਾਨਕ ਪ੍ਰਭ ਪਾਇਆ। ਬਿਲਾਵਲ ਮਹੱਲਾ ਪੰਜਵਾਂ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ, ਸੁਖ ਸਹਿਜ ਆਨੰਦ ਕਣੇ, ਗੁਰਪੂਰਾ ਪੂਰੀ ਜਾ ਕੇ ਬਾਣੀ, ਅਨਕ ਗੁਣਾ ਜਾ ਕੇ ਜਾਹੇ ਨਾ ਗਣੇ ਰਹਾਉ, ਸਗਲ ਸਰੰਜਾਮ ਕਰੇ ਪ੍ਰਭ ਆਪੇ, ਭਏ ਮਨੋਰਥ ਸੋ ਪ੍ਰਭ ਜਾਪੇ, ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਿਧਾਤਾ, ਸਾਧ ਸੰਗ ਨਾਨਕ ਰੰਗ ਮਾਣਿਆ, ਕਰ ਆਇਆ ਪੂਰੈ ਗੁਰ ਆਣਿਆ। ਬਿਲਾਵਲ ਮਹੱਲਾ ਪੰਜਵਾਂ। ਸਰਬ ਨਿਧਾਨ ਪੂਰਨ ਗੁਰਦੇਵ ਰਹਾਉ, ਹਰ ਹਰ ਨਾਮ ਜਪਤ ਨਰ ਜੀਵੇ, ਮਰ ਖੁਆਰ ਸਾਖਤ ਨਰ ਤੀਵੇ, ਰਾਮ ਨਾਮ ਹੋਆ ਰਖਵਾਰਾ, ਝਿਆਖ ਮਾਰੋ ਸਖਤ ਵਿਚਾਰਾ, ਨਿੰਦਾ ਕਰ ਕਰ ਪਚੈ ਘਨੇਰੇ, ਮ੍ਰਿਤਕ ਫਾਸ ਗਲੈ ਸਿਰ ਪੈਰੇ, ਕਹੋ ਨਾਨਕ ਜਪੈ ਜਨ ਨਾਮ, ਤਾਕੇ ਨਿਕਟ ਨਾ ਆਵੈ ਜਾਮ। ਰਾਗ ਬਿਲਾਵਲ ਮਹੱਲਾ ਪੰਜਵਾਂ। ਘਰ ਚੌਥਾ ਦੋਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਵਨ ਸੰਜੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਕ ਸਦਾ ਹਰ ਜਪਨੇ, ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਵਨ ਸੋ ਮਤ ਜਿਤ ਪ੍ਰੀਤਮ ਪਾਵੋ ਰਹਾਉ, ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਰਨਾ ਕਾਹੂ ਬੇਰੇ। ਬਿਲਾਵਲ ਮਹੱਲਾ ਪੰਜਵਾਂ। ਚਰਨ ਕਮਲ ਪ੍ਰਭ ਹਿਰਦੈ ਧਿਆਏ, ਰੋਗ ਗਏ ਸਗਲੇ ਸੁਖ ਪਾਏ, ਗੁਰ ਦੁੱਖ ਕਾਟਿਆ ਦੀਨੋ ਦਾਨ, ਸਫਲ ਜਨਮ ਜੀਵਨ ਪਰਵਾਨ ਰਹਾਉ, ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ, ਕਹੁ ਨਾਨਕ ਜਪ ਜੀਵੇ ਗਿਆਨੀ। ਬਿਲਾਵਲ ਮਹੱਲਾ ਪੰਜਵਾਂ। ਸਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ, ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਵਿਖ ਸਭ ਨਾਸੇ, ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ। ਬਿਲਾਵਲ ਮਹੱਲਾ ਪੰਜਵਾਂ। ਮਮਤਾ ਮੋਹ ਧਰੋਹ ਮਦ ਮਾਤਾ, ਬੰਧਨ ਬਾਧਿਆ ਅਤ ਬਿਕਰਾਲ, ਦਿਨ ਦਿਨ ਸਿੱਜਤ ਬਿਕਾਰ ਕਰਤ, ਔਧ ਪਾਈ ਪਾਥਾ ਜਮ ਕੈ ਜਾਲ, ਤੇਰੀ ਸਰਨ ਪ੍ਰਭ ਦੀਨ ਦਿਆਲਾ, ਮਹਾਂ ਬਿਕਮ ਸਾਗਰ ਅਤ ਭਾਰੀ ਉਧਰੋ ਸਾਧੂ ਸੰਗਰ ਵਾਲਾ ਰਹਾਉ ਪ੍ਰਭ ਸੁਖਦਾਤੇ ਸਮਰੱਥ ਸੁਆਮੀ ਜੀਓ ਪਿੰਡ ਸਭ ਤੁਮਰਾ ਮਮਾਲ ਭਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸੰਭਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤਰਨ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਪਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਜਿਸ ਉੱਪਰ ਹੋਵਤ ਦਿਆਲ ਹਰ ਸਿਮਰਤ ਘਟੈ ਸੁਕਾਲ ਰਹਾਉ ਸਾਧ ਸੰਗ ਭਜੀਐ ਗੋਪਾਲ ਗੁਣ ਗਾਵਤ ਟੁੱਟੈ ਜਮ ਜਾਲ ਆਪੇ ਸਤਿਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਧ ਰਵਾਲ ਬਿਲਾਵਲ ਮਹੱਲਾ ਪੰਜਵਾ ਮਨ ਮੈਂ ਸਿੰਚੋ ਹਰ ਹਰ ਨਾਮ ਅੰਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਟ ਪਹਿਰ ਪ੍ਰਭ ਜਾਨੋ ਨੇਰੇ ਰਹਾਉ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਨੀ ਤਾਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਦ ਮਾਹੇ ਧਿਆਈ ਨਾਨਕ ਗੁਰ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਸਤਿਗੁਰ ਕਰ ਦੀਨੇ ਅਸਥਰ ਘਰ ਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ ਤਿਸ ਆਗੇ ਹੀ ਮਾਰੈ ਕਰਤਾਰ ਨਾਨਕ ਦਾਸ ਤਾਕੀ ਸਰਨਾਈ ਜਾ ਕੋ ਸ਼ਬਦ ਅਖੰਡ ਪਾਰ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮੰਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਵਸੋ ਘਰ ਦੇ ਸਮੈ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹਿ ਗਏ ਬਿਯੋਗ ਬਿਲਾਵਲ ਮਹੱਲਾ ਪੰਜਵਾ ਕਾਹੂ ਸੰਗ ਨ ਚਾਲਹੀ ਮਾਇਆ ਜੰਜਾਲ ਊਠ ਸਧਾਰੇ ਸਤਰਪਥ ਸੰਤਨ ਕਹਿ ਖਿਆਲ ਰਹਾਉ ਅਹਮ ਬੁੱਧ ਕਉ ਬਿਨ ਸੁਨਾ ਇਹ ਤੁਰ ਕੀ ਟਾਲ ਬਹੁ ਜੋਨੀ ਜਨ ਮੈਂ ਮਰੈ ਬਿਕਿਆ ਬਿਕਰਾਲ ਸਤ ਬਚਨ ਸਾਧੂ ਕਹੈ ਨਿਤ ਜਪੈ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾ ਸਹਿਜ ਸਮਾਧ ਆਨੰਦ ਸੂਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਗਨ ਨਥੀਆ ਜਾ ਕਾ ਅੰਗ ਦਿਆਲ ਪ੍ਰਭ ਤਾਕੇ ਸਭ ਦਾਸ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਪੰਜਵਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਕਰ ਬਾਰ ਬਿਨਸਨ ਬਿਨਸਤ ਬਾਰ ਨਾ ਲਾ ਗਈ ਜਿਉ ਕਾਗਦ ਬੂੰਦਾਰ ਸੁਣ ਮੇਰੀ ਮਨਸਾ ਮਨੈ ਮਾਹੇ ਸਤ ਦੇਖ ਵਿਚਾਰ ਸਿੱਧ ਸਾਧ ਗਿਰਹੀ ਜੋਗੀ ਤਜ ਗਏ ਘਰ ਬਾਰ ਰਹਾਉ ਜੈਸਾ ਸੁਪਨਾ ਰੈਨਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲਗੈ ਗਵਾਰ ਕਹਾ ਸੋ ਪਾਈ ਮੀਤ ਹੈ ਦੇਖ ਨੈਨ ਪਸਾਰ ਇੱਕ ਚਾਲੇ ਇੱਕ ਚਾਲ ਸਹਿ ਸਵੇ ਆਪਣੀ ਬਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਹੈ ਰੈਖ ਰਾਖ ਪੈਜ ਮੁਰਾਰ ਬਿਲਾਵਲ ਮਹੱਲਾ ਪੰਜਵਾਂ ਲੋਕਨ ਕੀਆ ਵਡਿਆਈਆ ਬੈਸੰਤਰ ਪਾਗੋ ਜਿਉ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ ਜੋ ਪ੍ਰਭ ਜੀਉ ਦਇਆਲ ਹੋਏ ਤੋ ਭਗਤੀ ਲਾਗੋ ਲਪਟ ਰਹਿਓ ਮਨ ਬਾਸਨਾ ਗੁਰਮਿਲ ਇਹ ਤਿਆਗੋ ਰਹਾਉ ਕਰੋ ਬੇਨਤੀ ਅਤ ਘਨੀ ਇਹੋ ਜੀਉ ਹੋ ਮਾਗੋ ਅਰਥ ਆਨ ਸਭ ਵਾਰਿਆ ਪ੍ਰੇ ਨਿਮਖ ਸੁਹਾਗੋ ਪੰਚ ਸੰਗ ਗੁਰ ਤੇ ਚੁਟੇ ਦੋਖ ਅਰ ਰਾਗੋ ਪੰਚ ਸੰਗ ਗੁਰ ਤੇ ਛੁੱਟੇ ਦੋਖ ਅਰ ਰਾਗੋ ਹਿਰਦੈ ਪ੍ਰਗਾਸ ਪ੍ਰਗਟ ਪਿਆ ਨਿਸਬਾਸਰ ਜਾਗੋ ਸਰਣ ਸੁਹਾਗਨ ਆਇਆ ਜਿਸ ਮਸਤਕ ਭਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ ਬਿਲਾਵਲ ਮਹੱਲਾ ਪੰਜਵਾਂ ਲਾਲ ਰੰਗ ਤਿਸ ਕਹੁ ਲੱਗਾ ਜਿਸ ਕੇ ਪੜੈ ਬਡਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ ਪ੍ਰਭ ਪਾਇਆ ਸੁਖਦਾਈਆ ਮਿਲਿਆ ਸੁਖ ਪਾਏ ਸਹਿ ਸਮਾਨਾ ਭੀਤਰੇ ਚੋਡਿਆ ਨਹਿ ਜਾਏ ਰਹਾਉ ਜਰਾ ਮਰਹਿ ਨੈ ਵਿਆਪਹੀ ਫਿਰ ਦੁੱਖ ਨ ਪਾਇਆ ਪੀ ਅੰਮ੍ਰਿਤ ਆਗਾਨਿਆ ਗੁਰ ਅਮਰ ਕਰਾਇਆ ਸੋਜਾਨੈ ਚਿਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੀ ਨ ਜਾਈਐ ਕਿਆ ਕਹਿ ਮੁਖ ਬੋਲਾ ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨਿਦ ਤੇਰੀ ਬਾਣੀ ਪਾਵੋ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਣੀ ਬਿਲਾਵਲ ਮਹੱਲਾ ਪੰਜਵਾ ਰਾਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਤਾਰੇ ਸੇਵਾ ਕਛੂ ਨਾ ਜਾਣਉ ਨੀਚ ਮੂਰਕਾਰੇ ਮਾਨ ਕਰੋ ਤੁਰ ਮਾਨ ਕਰੋ ਤੁਦ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸਨ ਹਾਰੇ ਰਹਾਉ ਹਮ ਅਵਗਨ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ दासी संगत प्रभु त्याग ए कर्म हमारे, तुम देव हो सब किछ दया तार, हम अकिरत किनारे, लाग परे तेरे दान स्यो नह चित खसमारे, तुझते लाग परे तेरे दान स्यो नह चित खसमारे, तुझते बाहर किछ नहीं भव कट अनहारे, कहो नानक सरण दयाल गुर लेहो मुगद उदारे, बिलावल महला पंजवा।
1: दोष ना काहू दीजिए प्रभ अपना त्यागे, जित सेवे सुख होए कना मन सोई गाइए, कहिए काहे प्यारे तुझ बिना, तुम दयाल स्वामी सब अवगुण हम रहाऊ, जो तुम राखो त्यो रहा, अबर नहीं चारा, नी तरिया तर तेरिया एक नाम अदारा, जो तुम करहो सोई पला, मन लेता मुक्ता, सगल समगरी तेरिया सब तेरी जोगता, चरण पखारू कर सेवा, जे ठाकुर पावे हो कृपाल दयाल, प्रभ नानक गुण गावे, बिलावल महला पंजवा। मृत हसे सिर उपरे पशुआ, नहीं बूझे बात साध अहंकार, मैं मरना नहीं सूझे, सतगुर सेवो अपना, काहे फिरो अपागे, देख कुसंबा रंगला, काहे भूल लागे रहाऊ, कर कर पाप दर्ब किया, वर्तन कहताई, माटी स्यो माटी रली, नागा उठ जाई, जाके किए श्रम करे ते बैर विरोधी, अंतकाल पज जाएंगे काहे जलो क्रोधी, दास ऋण सोई हुआ जस मस्त कर्मा, कहो नानक बंधन छुटे सतगुर की सरना, बिलावल महला पंजवा। पिंगल पर्वत पार परे खल चतर विकीता, अंधले त्रैपण सूझिया गुर भेट पुनीता, मेहमा साधु संग की सुनो मेरे मीता, मैल खोई कोट अग हरे निर्मल मैं पय जीता, ऐसी भगत गोविंद की कीड़ हस्ती जीता, जो जो कीनो अपनो तिस अभय दान दीता, सिंह बलाई हो गयो त्रिण मेर दिखीता, श्रम करते दम आड़को ते गणित नीता, कमन वडाई कह सको बेअंत गुनीता, कर कृपा मोए नाम देहो नानक दर सरीता, बिलावल महला पंजवा। अहबुंद परवाद नीत लोभ रसना साध, लपट कम ग्रह बेदिया मिथिया बिख्याद, ऐसी पेखी नेत्र में है पूरे गुर प्रसाद, राज मिलख तन जोबना नामे बिनवाद, रहाओ रूप तूप सुगंधता कापर पुगाद, मिलत संग पापिस्त तन होए पर दुर्गाद, फिरत फिरत मानुक पिया खिन पंकन दहाद, अवसर ते चूक्या बोजून प्रमाद, बिलावल मुहला पंजवा। चरण पए संत बोहिता तरि सागर जीत, मार्ग पायो ध्यान में गुरदसे पीत, हर हर हर हर हर हरे हर हर हर हेत, ऊर्त बैठ सोते हर हर हर चेत, रहाओ पांच चोर आगे भगे सब साध संगेत, पूंजी साबत कणो लाभ ग्रह सोबा हे सेत, नैचल आसन मिटी चिंतना ही डोलेत, परम पुलावा मिट गया प्रपेखत नेत, गुण गंभीर गुण नायका गुण कहिए केत, नानक पाया साध संग हर हर अमृत, बिलावल महला पंजवा। बिन साधु जो जीवना ते तो बिरथारी, मिलत संग संप्रम बटे गत पई हमारी, जा दिन पेटे साध मोय ओ दिन बलिहारी, तन मन अप्रभु अपनो जीरा फिर हो वारी, रहाओ एत छडाई मोहित इतनी दृढ़तारी, सगल रेण एव मन पिया बिनसी अवतारी, निंद चिंद पर दुख ना एखैन महम जारी, दया माया अर निकट पेख नाही दूरारी, तन मन शीतल पय अब मुक्ते संसारी, हीत जी सब प्राण तन नानक दरसारी, बिलावल महला पंजवा। टहल करो तेरे दास की पग चार उबाल, मस्तक अपना पेड़ दियो गुण सुनो रसाल, तुम मिलते मेरा मन जियो तुम मिलो हो दयाल, निस्वासर मन आनंद हो तो चितवत कृपाल, रहाओ जगतो दान साध प्रण तिला गोपाल, मोको दीजे दान प्रभ संतन पगराल, उक्त सियाण प्रकाश नहीं नाही कशकाल, प्रम पह राखो मोह ते काट हो जमजाल, बिनो करो करुणा पते पिता प्रतपाल, गुण गावो तेरे साध संग नानक सुखसाल, बिलावल महला पंजवा। कीता लोड़े सो करे तुझ बिन कश नाहे, प्रताप तुम्हारा देख कै जमदूत छड़ जाहे, तुमरी कृपा ते छूट गए बंसे अहमेव, सर्वकला समर्थ प्रा पूरे गुरदेव, रहाओ खोजत खोजत खोजिया नामे बिनकूर, जीवन सुख सब साध संग प्र मनसा पूर, जित जित लाभ हो तित लग है ਸਿਆਣਪ ਸਭ ਜਾਲੀ, ਜਦਕਾ ਤੂੰ ਭਰਪੂਰ ਹੋ ਹੋ ਮੇਰੇ ਦੀਨ ਦਇਆਲੀ। ਸਭ ਕੁਛ ਤੁਮ ਤੇ ਮੰਗਣਾ ਵਡਭਾਗੀ ਪਾਏ, ਨਾਨਕ ਕੀ ਅਰਦਾਸ ਪ੍ਰਭ ਜੀਵਾ ਗੁਣ ਗਾਏ। ਬਿਲਾਵਲ ਮੁਹੱਲਾ ਪੰਜਵਾਂ। ਸਾਧ ਸੰਗ ਕਹਿ ਬਾਸ ਬਹਿ ਕਲਮਲ ਸਭ ਨਸਣਾ, ਪ੍ਰਭ ਸੇਤੀ ਰੰਗ ਰਾਤਿਆ ਤਾਤੇ ਗਰਭ ਨਾ ਗਰਸਣਾ। ਨਾਮ ਕਹਿ ਤੂੰ ਗੋਬਿੰਦ ਕਾ ਸੂਚੀ ਭਈ ਰਸਣਾ, ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾਉ। ਹਰ ਚਾਕ ਤ੍ਰਾਪਤਿਆ ਮਨ ਰਸ ਲੈ ਹੱਸਣਾ, ਬੁੱਧ ਪ੍ਰਗਟ ਪ੍ਰਗਟ ਪਈ ਉਲਟ ਕਮਲ ਵੀ ਗਸਣਾ। ਸੀਤਲ ਸਾਂਤ ਸੰਤੋਖ ਹੋਏ ਸਭੂ ਜੀ ਤ੍ਰਿਸਣਾ, ਦੈ ਦਿਸ ਤਾਪਤ ਮਿਟ ਗਏ ਨਿਰਮਲ ਥਾਨ ਵਸਣਾ। ਰਾਖਣ ਹਾਰੇ ਰਾਖਿਆ ਭੈ ਭ੍ਰਮ ਨਸਣਾ, ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸਨਾ। ਬਿਲਾਵਲ ਮੁਹੱਲਾ ਪੰਜਵਾਂ। ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋਏ ਨਿਹਾਲ, ਰਾਜ ਮਿਲਕ ਸਹਿਦਾਰੀਆਂ ਅਗਨੀ ਮੈਂ ਜਾਲ। ਸੰਤ ਜਨਾ ਕਾ ਸ਼ੋਹਰਾ ਤਿਸ ਚਰਨੀ ਲਾਗ, ਮਾਇਆ ਤਾਰੀ ਛਤਰ ਪਾਤਨ ਛੋਡੋ ਤਿਆਗ ਰਹਾਓ। ਸੰਤਨ ਕਾ ਦਾਨਾ ਰੂਖਾ ਸੋ ਸਰ ਮੈਦਾਨ, ਗ੍ਰਹਿ ਸਕਦ ਸ਼ਤਹੀ ਪ੍ਰਕਾਰ ਤੇ ਵੀ ਖੂਸਮਾਨ। ਭਗਤ ਜਨਾ ਕਾ ਲੂਗਰਾ ਉੜ ਨਗਰ ਨਾ ਹੋਈ, ਸਾਖਤ ਸਿਰ ਪੋਰੇ ਸਮੀਹ ਪੈਰਤ ਪਦ ਖੋਈ। ਸਾਖਤ ਸਿਉਮੁਖ ਜੋਰੀਏ ਅਦਵੀ ਚੋਹ ਟੁੱਟੇ, ਹਰ ਜਨ ਕੀ ਸੇਵਾ ਜੋ ਕਰੇ ਐ ਤੂੰ ਤੈ

ਆਪਣਾ ਭਾਵ ਆਓ। ਬਿਲਾਵਲ ਮਹੱਲਾ ਪੰਜਵਾਂ। ਅਟਲ ਭਜਨ ਸਾਧੂ ਜਨਾ ਸਾਹਮਣੇ ਪ੍ਰਗਟਾਇਆ, ਜਿਸ ਜਨ ਹੋਆ ਸਾਧ ਸੰਗਤ ਤਸ ਭੇਟੇ ਹਰ ਰਾਇਆ। ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ, ਅਨੇਕ ਬਾਤਾਂ ਸਭ ਕਰੇ ਗੁਰ ਘਰ ਲੈ ਆਇਆ ਰਹਾਉ। ਸਰਨ ਪਰੇ ਕੀ ਰਾਖਤਾ ਨਾਹੀ ਸਹਿ ਸਾਇਆ, ਕਰਮ ਭੂਮ ਹਰ ਨਾਮ ਬੋਏ ਅਵਸਰ ਦੁਲ ਪਾਇਆ। ਅੰਤਰ ਜਾਮੀ ਆਪ ਰਾਮ ਸਭ ਕਰੇ ਕਰਾਇਆ, ਪਾਤੇ ਤੁਪਨੀਤ ਕਣੇ ਕਰੇ ਠਾਕੁਰ ਬਿਰਦਾਇਆ। ਮਤ ਭੂਲੋ ਮਾਨਕ ਜਨ ਮਾਇਆ, ਪਰਮਾਇਆ ਨਾਨਕ ਤਿਸ ਪਥ ਰਾਖਸੀ ਜੋ ਪ੍ਰਭ ਪਹਿਰਾਇਆ। ਬਿਲਾਵਲ ਮਹੱਲਾ ਪੰਜਵਾਂ। ਮਾਟੀ ਤੇ ਜਨ ਸਾਜਿਆ ਕਰ ਦੁਰਲਭ ਦੇਹੇ, ਅਨੇਕ ਛਿਦਰ ਮਨ ਮਹਿ ਟਕੇ ਨਿਰਮਲ ਦ੍ਰਿਸ਼ਟੇਹੇ। ਕਿਉਂ ਬਿਸਰੇ ਪ੍ਰਭ ਮਨ ਤੇ ਜਿਸਕੇ ਗੁਣ ਇਹ, ਪ੍ਰਭ ਤਾਜ ਰਚੇ ਜੇ ਅਣ ਸਿਉਂ ਸੋ ਮਿਲੀਏ ਖੇਹੇ ਰਹਾਓ। ਸਿਮਰੋ ਸਿਮਰੋ ਸਾਸ ਸਾਸ ਮਤ ਬਿਲਮ ਕਰੇਹੇ, ਛੋਟ ਪਰਪੰਚ ਪ੍ਰਭ ਸਿਉ ਰਚੋ ਤਜ ਕੂੜੇ ਨੇਹੇ। ਜਿਨ ਅਨੇਕ ਏਕ ਬਹੁ ਰੰਗ ਕੀਏ ਹੈ ਹੋਸੀ ਇਹ, ਕਰ ਸੇਵਾ ਤੇ ਸਪਾਰਮ ਗੁਰ ਤੇ ਮਤ ਲੇਹੇ। ਉੱਚੇ ਤੇ ਉੱਚਾ ਵੱਡਾ ਸਭ ਸੰਗ ਬਰਨੇਹੇ, ਦਾਸ ਦਾਸ ਕੋ ਦਾਸ ਰਾਹ ਨਾਨਕ ਕਰ ਲੇਹੇ। ਬਿਲਾਵਲ ਮਹੱਲਾ ਪੰਜਵਾਂ। ਏਕ ਟੇਕ ਗੋਬਿੰਦ ਕੀ ਤਿਆਗੀ ਅਨਿਆਸ, ਸਭ ਉੱਪਰ ਸਮਰੱਥ ਪ੍ਰਭ ਪੂਰਨ ਗੁਣਤਾਸ। ਜਨਕਾ ਨਾਮ ਆਧਾਰ ਹੈ ਪ੍ਰਭ ਸਰਨੀ ਪਾਹੇ, ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ। ਆਪ ਰਖੇ ਆਪ ਦੇਵਸੀ ਆਪੇ ਪ੍ਰਤਪਾਰੇ, ਦੀਨ ਦਿਆਲ ਕਿਰਪਾ ਨਿਦੇ ਸਾ ਸਾ ਸਮਾਰੇ, ਕਰਨ ਹਰ ਜੋ ਕਰ ਰਿਹਾ ਸਾਈ ਵਡਿਆਈ। ਗੁਰਪੂਰੇ ਉਪਦੇਸਿਆ ਸੁਖ ਸਮਰ ਜਾਈ, ਚਿੰਤ ਅਦੇਸਾ ਗੰਧਤਾ ਜਨ ਹੁਕਮ ਪਛਾਤਾ, ਨੈ ਬਿਨਸੇ ਨੈ ਛੋੜ ਜਏ ਨਾਨਕ ਰੰਗ ਰਾਤਾ। ਬਿਲਾਵਲ ਮਹੱਲਾ ਪੰਜਵਾਂ। ਮਹਾਂ ਤਪਤ ਤੇ ਭਈ ਸਾਂਤ, ਪਰਸਤ ਪਾਪ ਨਾਠੇ ਅੰਧਕੂਪ ਮੈਂ ਗਲਤ ਥੇ, ਦੇ ਕਾਢੇ ਦੇ ਹਾਥੇ। ਓਏ ਹਮਾਰੇ ਸਾਜਨਾ ਹਮ ਉਨਕੀ ਰੇਨ, ਜਿਨ ਭੇਟਤ ਹੋਵਤ ਸੁਖੀ ਜੀ ਦਾਨ ਦੇਣ ਰਹਾਉ। ਪਰਾ ਪੂਰਵਲਾ ਲਿਖਿਆ ਮਿਲਿਆ ਅਬ ਆਏ, ਬਸ ਸੰਗ ਹਰ ਸਾਧਕੇ ਪੂਰਨ ਆਸਾਏ। ਪੈ ਬਿਨਸੇ ਤੇ ਲੋਕੇ ਪਾਏ ਸੁਖ ਥਾਨ, ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ। ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ, ਕਰਨ ਕਰਨ ਸਮਰੱਥ ਪ੍ਰਭ ਹਰ ਅਗਮ ਅਪਾਰ। ਬਿਲਾਵਲ ਮਹੱਲਾ ਪੰਜਵਾਂ। ਸੋਈ ਮਲੀਨ ਦੀਨ ਹਨ ਜਿਸ ਪ੍ਰਭ ਬਿਸਰਾਨਾ, ਕਰਨੇ ਹਰ ਨਾ ਬੂਝਈ ਆਪ ਗਨੇ ਬਿਗਾਨਾ। ਦੁੱਖ ਤਦੇ ਜਦ ਵਿਸਰੇ ਸੁਖ ਪ੍ਰਭ ਚਿਤ ਆਏ, ਸੰਤਨ ਕੇ ਆਨੰਦੇ ਹੋ ਨਿਤ ਹਰ ਗੁਣ ਗਾਏ ਰਹਾਉ। ਉੱਚੇ ਤੇ ਨੀਚਾ ਕਰੇ ਨੀਚ ਖਿਨ ਮੈਂ ਥਾਪੈ, ਕੀਮਤ ਕਹੀ ਨਾ ਜਾਈਏ ਠਾਕੁਰ ਪ੍ਰਤਾਪੈ। ਪੇਖ ਤੇ ਲੀਲਾ ਰੰਗ ਰੂਪ ਚਲਨੇ ਦਿਨ ਆਇਆ, ਸੁਪਨੇ ਕਾ ਸੁਪਨਾ ਪਿਆ ਸੰਗ ਚਲਿਆ ਕਮਾਇਆ। ਕਰਨ ਕਰਨ ਸਮਰੱਥ ਪ੍ਰਭ ਤੇਰੀ ਸਰਨਾਈ, ਹਰ ਦਿਨ ਸਰੈਣ ਨਾਨਕ ਜਪੈ ਸਦ ਸਦ ਬਲ ਜਾਈ। ਬਿਲਾਵਲ ਮਹੱਲਾ ਪੰਜਵਾਂ। ਜਲ ਟੋਵੋ ਏ ਸੀਸ ਕਰ, ਕਰ ਪਗ ਪਖਲਾਵੋ, ਬਾਹਰ ਜਾਓ ਲਖ ਬੇਰੀਆਂ ਦਰਸ ਪੇਖ ਜੀ ਵਾਵੋ। ਕਰੋ ਮਨੋਰਥ ਮਨੇ ਮੈਂ ਆਪਣੇ ਪ੍ਰਭ ਤੈ ਪਾਵੋ, ਸੋ ਦੇਓ ਸੁਹਿਣੀ ਸਾਧਕੇ ਬੀਜੁਨ ਢੋ ਲਾਵੋ ਰਹਾਓ। ਅੰਮ੍ਰਿਤ ਗੁਣ ਸੰਤ ਬੋਲਤੇ ਸੁਨ ਮਨਹਿ ਪਿਲਾਵੋ, ਓਆ ਰਸਮੈ ਸਾਂਤ੍ਰਿਤ ਹੋਏ ਵਿਖੇ ਜਲਨ ਬੁਝਾਵੋ। ਜਬ ਭਗਤ ਕਰੇ ਸੰਤ ਮੰਡਲੀ ਤੈਨ ਮਿਲ ਹਰ ਗੁਣ ਗਾਵੋ। ਕਰਹੋ ਨਮਸਕਾਰ ਭਗਤ ਜਨ ਧੂਰਮੁਖ ਲਾਵੋ, ਊੜਤ ਬੈਠਤ ਜਪੋ ਨਾਮ ਇਹ ਕਰਮ ਕਮਾਵੋ। ਨਾਨੇ ਕੀ ਪ੍ਰਭ ਬੇਨਤੀ ਹਰ ਸਰਨ ਸਮਾਵੋ। ਬਿਲਾਵਲ ਮਹੱਲਾ ਪੰਜਵਾਂ। ਇਹੋ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ, ਸਾਧ ਸੰਗਤ ਕੈ ਸੰਗ ਵਸੇ ਵਡ ਭਾਗੀ ਪਾਏ। ਸੁਣ ਸੁਣ ਜੀਵੇ ਦਾਸ ਤੁਮ ਬਾਣੀ ਜਨ ਆਖੀ, ਪ੍ਰਗਟ ਭਈ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਉ। ਅਗਨ ਸਾਗਰ ਤੇ ਕਾਢਿਆ ਪ੍ਰਭ ਜਲ ਨ ਬਜਾਈ, ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭਈ ਸਹਾਈ। ਜਨਮ ਮਰਨ ਦੋ ਕਾਟਿਆ ਸੁੱਕਾ ਥਾਨ ਪਾਇਆ, ਕਾਟੀ ਸਿਲਕ ਪ੍ਰਭ ਮੋਗੀ ਆਪਣੇ ਪ੍ਰਭ ਪਾਇਆ। ਮਤ ਕੋਈ ਜਾਣੂ ਅਵਰ ਕਾ ਸਭ ਪ੍ਰਭ ਕੇ ਹੱਥ, ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਸ। ਬਿਲਾਵਲ ਮਹੱਲਾ ਪੰਜਵਾਂ। ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ, ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰ ਨਿਹਾਲ। ਗੁਰਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ, ਮੰਤਨ ਸੀਤਲ ਸੁਖੀ ਪਿਆ ਪ੍ਰਭ ਧਿਆਵਣ ਯੋਗ ਰਹਾਉ। ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੇ, ਸਾਧ ਸੰਗ ਮਨ ਤਨ ਹਿਤੇ ਫਿਰ ਦੁਖ ਨਾ ਜਾਪੇ। ਹਰ ਹਰ ਹਰ ਹਰ ਜਾਪੀਏ ਅੰਤਰ ਲਿਵ ਲਾਈ, ਕਿਲਮ ਖਿਉਤਰੇ ਸੁਧ ਹੋਏ ਸਾਧੂ ਸਰਨਾਈ। ਸੁਣਤ ਜਪਤ ਹਰ ਨਾਮ ਜਸਤਾ ਕੀ ਦੂਰ ਬਲਾਈ, ਮਹਾਂਮੰਤਰ ਨਾਨਕ ਕਥੇ ਹਰ ਕੇ ਗੁਣ ਗਾਈ। ਬਿਲਾਵਲ ਮਹੱਲਾ ਪੰਜਵਾਂ। ਭੈ ਤੇ ਉਪਜੇ ਭਗਤ ਪ੍ਰਭ ਅੰਤਰ ਹੋਏ ਸ਼ਾਂਤ, ਨਾਮ ਜਪਤ ਗੋਬਿੰਦ ਕਾ ਬਿਨਸੇ ਭਰਮ ਭਰਾਂਤ। ਗੁਰਪੂਰਾ ਜਿਸ ਭੇਟਿਆ ਤਾ ਕੇ ਸੁਖ ਪਰਵੇਸ਼, ਮਨ ਕੀ ਮਤ ਤਿਆਗੀਐ ਸੁਣੀਏ ਉਪਦੇਸ਼ ਰਹਾਉ। ਸਿਮਰਤ ਸਿਮਰਤ ਸਿਮਰੀਏ।

0: ਉਠੀ ਪ੍ਰਭ ਕੇਰੇ ਸੋਣ ਹਰ ਸੋਣ ਗੁਰ ਬਚਨ ਮਨ ਤੀਰ ਲਖੀਆ ਮਨ ਤੀਰ ਖਮ ਨਹੀਂ ਜਾਣਾ ਅਵਰ ਕੇ ਜਾਣਾ ਗੋਪੀ ਪ੍ਰਿਆ ਰਾਮ ਗੁਰ ਮੋਹਾ ਮੋਹ ਮਨ ਲਈਆ ਹਉ ਅਕਲ ਵਿਕਲ ਭਈ ਗੁਰਿਆ ਕਹਿ ਹਲੋਟ ਪੋਟ ਹੋਏ ਪਈਆ ਰਾਹ ਹਉ ਨਿਰਖਤ ਫਿਰੋ ਸਬਦ ਸੰਤਰ ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ ਰਿਦ ਰਿਦ ਪ੍ਰਭ ਕੇਰਾ ਰਿਦ ਅੰਤਰ ਮੰਤਨ ਮੀਠ ਲਗਈਆ ਮਸਤਕ ਕਰ ਦਿਉਂ ਚਰਨਾ ਤਲ ਜੋ ਹਰ ਪ੍ਰਭ ਮਿਲ ਮੇਲ ਲਈਆ ਚਲ ਚਲ ਸਖੀ ਹਮ ਪ੍ਰਭ ਧੈ ਗੁਣ ਕਾਮਣ ਕਰ ਹਰ ਪ੍ਰਭ ਲਹੀਆ ਭਗਤ ਬਸ਼ਰੂਆ ਪੂ ਨਾਮ ਕਹਿਤ ਸ਼ਰਣ ਪ੍ਰਭੂ ਤਿਸ ਪਛ ਪਈਆ ਹਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੈ ਪ੍ਰਭ ਮੇਰੇ ਹਮ ਤਿਸ ਅਗੇ ਜਿਉ ਕਾਟ ਕਰ ਪਈਆ ਹਰ ਹਰ ਹਰ ਪੰਥ ਬਨਿਆ ਮਨ ਮੋਤੀ ਚੂਰ ਵੜ ਗਹਿਣ ਗਹਿਣਈਆ ਹਰ ਹਰ ਸਰਧਾਮ ਸੇਜ ਬਿਸ਼ਾਈ ਕਬ ਛੋਟ ਨ ਸਕੈ ਬਹੁਤ ਮਨ ਪਈਆ ਕਹੈ ਪ੍ਰਭ ਅਵਰ ਅਵਰ ਕਿਛ ਕੀਤ ਸਭ ਬਾਦ ਸ਼ਿੰਗਾਰ ਫੁਕਟ ਫੁਕਟਈਆ ਪਿਓ ਸ਼ਿੰਗਾਰ ਮਿਲਣ ਕਹਿ ਤਾਏ ਪ੍ਰਭ ਲਿਓ ਸੁਹਾਗਨ ਠੋਕ ਮੋਖ ਪਈਆ ਹਮ ਤੇਰੀ ਤੂੰ ਅਗ ਮੰਗੋ ਸਾਈ ਕਿਆ ਹਮ ਕਰੈ ਤੇਰੇ ਬਸ ਪਈਆ ਦਇਆ ਦੇਨ ਕਰੋ ਰੱਖ ਲੇਵ ਨਾਨਕ ਹਰ ਗੁਰ ਸ਼ਰਨ ਸਮਈਆ ਬਲਾਬ ਮਹੱਲਾ ਚੌਥਾ ਮਹਿਮਾਨ ਤਨ ਪ੍ਰੇਮ ਅਗਮ ਠਾਕੁਰ ਕਾ ਖੇਨ ਖੇਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੇ ਕਿਉਂ ਚਾ ਤ੍ਰਿਗ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਭ ਮਿਲੇ ਮੈਂ ਤਿਸ ਜਾ ਕੇ ਸਿਰ ਕਾਟ ਕਾਟ ਪਈਆ ਰਹ ਰੋਮ ਰੋਮ ਮਨ ਤਾਨ ਏਕ ਵੇਦਨ ਮੈਂ ਪ੍ਰਭ ਦੇਖੇ ਖੇ ਬਿਨ ਨੀਂਦ ਨਾ ਪਈਆ ਵੈਦਿਕ ਨਾਟਕ ਦੇਖ ਭੁਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਪੀਰ ਲਗਈਆ ਹਾਂ ਖੇਨ ਪਲ ਰਹਿ ਨਾ ਸਕੋ ਬਿਨ ਪੀਤਾ ਮਾਂ ਜਿਉਂ ਬਿਨ ਅਮਲੇ ਅਮਲੀ ਮਰ ਗਈਆ ਜਿਨ ਕਉ ਪਿਆਸ ਹੋਈ ਪ੍ਰਭ ਕੇਰੀ ਤੇਨ ਅਵਰ ਨਾ ਭਾਵੈ ਬਿਨ ਹਰ ਕੋ ਦੁਈਆ ਕੋਈ ਆਣਿਆ ਮੇਰਾ ਪ੍ਰਭ ਮਿਲਾਵੈ ਹਉ ਤਸਵਟੋ ਬਲ ਬਲ ਭੁਮ ਗਈਆ ਅਨੇਕ ਜਨਮ ਕੇ ਪਿਛੜੇ ਜਨਮ ਮੇਲੇ ਜਾ ਸਤ ਸਤ ਸਤ ਗੁਰ ਸਣਾ ਪਵਈਆ ਸਿਜ ਏਕੀ ਕੋ ਪ੍ਰਭ ਠਾਕੁਰ ਮਨ ਨਾ ਪਾਵੈ ਮਨ ਮੁਖ ਗੁਰਵਈਆ ਗੁਰ ਗੁਰ ਕਰਤ ਸਰਣ ਜੋ ਆਵੈ ਪ੍ਰਭ ਆਇ ਮਿਲੈ ਖਿਨ ਢਿੱਲ ਨਾ ਪਈਆ ਕਰ ਕਰ ਕ੍ਰਿਆ ਚਾਰ ਵਧਾਏ ਮਨ ਪਖੰਡ ਕਰਮ ਕਪਟ ਲੁਭਈਆ ਵਿਸਵਾ ਕਹਿ ਕਰ ਬੇਟਾ ਜਨਮਿਆ ਪਿਤਾ ਤਾਹਿ ਕਿਆ ਨਾਮ ਸਦਈਆ ਪੂਰਵ ਜਨਮ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਕੇ ਹਰ ਪਾਇਆ ਜਾਂ ਹਰ ਹਰ ਹਰ ਹਰ ਨਾਮ ਸਮਈਆ ਪ੍ਰਭੂ ਆਣਿਆ ਨਹੀਂ ਪੇਸਾਈ ਆਪੇ ਆਪੇ ਕੋਲ ਕੋਲ ਅੰਗਲਈਆ ਜਿਨ ਕੋ ਠਾਕੁਰ ਕਿਰਪਾ ਧਾਰੇ ਬਾਹ ਪਕੜ ਨਾਨਕ ਕੱਢ ਲਈਆ ਰਾਗ ਬਲਾਵਲ ਮਹੱਲਾ ਪੰਜਵਾਂ ਅਸ਼ਟਪਦੀ ਘਰ ਬਾਰ ਮਾਇਕ ਓਅੰਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ ਤਾਜਿਆਨ ਸ਼ਰਣ ਗਹੀ ਰਹਾ ਪ੍ਰਭ ਚਰਣ ਕਮਲ ਅਪਾਰ ਹਾਂ ਜਾਉ ਸਦ ਬਲਿਹਾਰ ਮਨ ਪ੍ਰੀਤ ਲਾਗੇ ਤਾਜਿਆਨ ਕਤੈ ਨਾ ਜਾਏ ਹਰ ਨਾਮ ਰਸ ਨਾ ਕਹਿਣ ਮਨ ਪਾਪ ਕਲ ਮਲ ਦਹਨ चढ़नावो शांत उधार सैकड़े सागर पार मंडोर प्रेम प्रीत हे संत निर्मल रीता तज के पाप विकार हर मिले प्रभ निरंकार प्रभ पीखिए विस्माद चख आनंद पूर्ण साद
1: न डोलिए इत ऊत प्रभ बसे हर हर जीत तन नाहे नरक निवास नित सिमर प्रभ गुणतास ते जम न पेखे नैन सुन मोह अनहत बैन हर शरण सूर गोपाल प्रभ भगत वस दयाल हर निगम लहे न पेव नित करह मुंजन सेव दुख दीन दर्द निवार

ਧਿਆਏ। ਦੀਨਾਨਾਥ ਦਿਆਲ ਮੇਰੇ ਸੁਆਮੀ, ਦੀਨਾਨਾਥ ਦਿਆਲ ਜਾਚੋ ਸੰਤ ਰਵਾਲ ਰਹਾਉ। ਸੰਸਾਰ ਵਿਖਿਆ ਕੂਪ, ਤਮ ਅਗਿਆਨ ਮੋਹਤ ਕੂਪ, ਗਹਿ ਪੁਜਾ ਪ੍ਰਭ ਜੀ ਲੇਹੋ, ਹਰ ਨਾਮ ਆਪਣਾ ਦੇਹੋ, ਪ੍ਰਭ ਤੁਝ ਬਿਨਾ ਨਹੀਂ ਠਾਉ, ਨਾਨਕਾ ਬਲ ਬਲ ਜਾਉ। ਲੋਭ ਮੋਹ ਬਾਦੀ ਦੇਹੇ, ਬਿਨ ਭਜਣਾ ਹੋਵਤ ਖੇਹੇ। ਜਮ ਦੂਤ ਮਹਾ ਭਿਆਨ, ਚੇਤ ਗੁਪਤ ਕਰਮ ਹੈ ਜਾਨ। ਦਿਨ ਰੈਨ ਸਾਖ ਸੋ ਨਾਏ, ਨਾਨਕਾ ਹਰ ਸਰ ਨਾਏ।

ਸਾ ਮਾਹੇ ਗਹਿ ਓਟਾ ਚਿਤ ਵੀ ਨਾਥ ਨਾਨਕਾ ਦੇ ਰੱਖ ਹਾਥ ਹਰ ਗੁਣਾ ਨਿਧਿ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇੱਕ ਨਿਖਮ ਰਹਿਣ ਨਾ ਜਾਏ ਇੱਕ ਨਿਮਖ ਰਹਿਣ ਨਾ ਜਾਏ ਬੜ ਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜਿਉ ਮੀਨ ਜਲ ਸਿਉ ਹੇਤ ਅਲ ਕਮਲ ਪਿੰਨ ਨ ਭੇਤ ਜਿਉ ਚਕਵੀ ਸੂਰਜ ਆਸ ਮਾ ਨਾਨਕ ਚਰਨ ਪਿਆਸ

ਗੁਣ ਗਾਏ ਸੋਨਾ ਲਿਖ ਦੇ ਸੋ ਸਰਬਾ ਫਲ ਹਰ ਲੇ ਕੋਲਾ ਸਮੂਹ ਕਰਤੇ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਬਹੁਤ ਤਾਹੇ ਮਿਲ ਸਾਧ ਸੰਗ ਜਸ ਗਾਹੈ ਹਰ ਪੈਜ ਰਖੇ ਮੋਰਾਰ ਹਰ ਨਾਨਕ ਸਰਨ ਦੁਆਰ ਬਿਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾਂ ਜਤ ਏਕਾ ਓਅੰਕਾਰ ਸਤਿਗੁਰਾ ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰ ਅਜੂਨੀ ਜਾਤ ਨ ਜਾਲਾ ਅਗਮਿ ਅਗੋਚਰ ਰੂਪ ਨ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵੈ ਤਿਸ ਕਉ ਬਲ ਜਾ

ਦੂਜੇ ਭਾਏ ਲੱਗੈ ਪਛਤਾਣੇ, ਜਮਦਾਰ ਬਾਧੇ ਆਵਣ ਜਾਣੇ। ਕਿਆ ਲੈ ਆਵਹਿ ਕਿਆ ਲੈ ਜਾਹੇ, ਸਿਰ ਜਮਕਾਲ ਸੇ ਚੋਟਾਂ ਖਾਹੈ। ਬਿਨ ਗੁਰ ਸ਼ਬਦ ਨਾ ਸੂਟ ਸਕੋਏ, ਪਖੰਡ ਕੀਨੈ ਮੁਕਤ ਨਾ ਹੋਏ। ਆਪੇ ਸੱਚ ਕੀਆ ਕਰ ਜੋੜ, ਅੰਡਜ ਫੋੜ ਜੋੜ ਵਿਛੋੜ। ਤਰਤਿਆ ਕਾ

ਪਹਾਵ ਜਿਨ ਕੀਐ ਕਰ ਵੇਖਣ ਹਾਰਾ ਅਵਰਨਾ ਦੂਜਾ ਸਿਰਜਨਹਾਰਾ ਤ੍ਰਤੀਆ ਬ੍ਰਹਮਾ ਬਿਸਣ ਮਹੇਸਾ ਦੇਵੀ ਦੇਵ ਉਪਾਏ ਵੇਸਾ ਜੋਤੀ ਜਾਤੀ ਗਣਤ ਨਾ ਆਵੈ ਜਿਨ ਸਾਜੀ ਸੋ ਕੀਮਤ ਪਾਵੈ ਕੀਮਤ ਪਾਏ ਰਿਹਾ ਭਰਪੂਰ ਕਿਸ ਨੇੜੇ ਕਿਸ ਆਖਾਂ ਦੂਰ ਚੌਥ ਉਪਾਏ ਚਾਰੇ ਬੇਦਾ ਖਾਣੀ ਚਾਰੇ ਬਾਣੀ ਭੇਦਾ ਅਸਤ ਦਸਾ ਖੱਟ ਤੀਨ ਉਪਾਏ ਸੋ ਬੂਜੈ ਜਿਸ ਆਪ ਬੁਜਾਏ ਤੀਨ ਉਸ ਤੀਨ ਸਮਾਵੈ ਚੌਥੇ ਵਾਸਾ ਪ੍ਰਣਵਤ ਨਾਨਕ ਹਮ ਤਾਕੇ ਦਾਸਾ ਪੰਚਮੀ ਪੰਚ ਭੂਤ ਬੇਤਾਲਾ ਆਪ ਅਗੋਚਰ ਪੁਰਖ ਨਿਰਾਲਾ ਇਕ ਭ੍ਰਮ ਭੁਖ ਮੋਹ ਪਿਆਸੇ ਇਕ ਰਸ ਚਾਖ ਸ਼ਬਦ ਤ੍ਰਿਪਤਾਸੇ ਇਕ ਰੰਗ ਰਾਤੇ ਇਕ ਮਰ ਧੂਰ ਇਕ ਦਰ ਘਰ ਸਾਚੈ ਦੇਖ ਹਦੂਰ

ਤਾਉ ਛੂਟੈ ਜਾ ਖਸਮ ਛਡਾਇ ਗੁਰਮਤਿ ਮੇਲਾ ਭਗਤ ਦਿਰੜਹਾਵੈ ਭਗਤ ਦਿਰੜਾਏ ਅਸ਼ਟ ਖਸ਼ਟੀ ਖਾਟਾ ਦਰਸ਼ਨ ਪ੍ਰਭ ਸਾਜੇ ਅਨਹਦ ਸ਼ਬਦ ਨਿਰਾਲਾ ਵਾਜੇ

ਮੰਗੇ ਮਲ ਜੈ ਦੇਖੋ ਤੈ ਏਕੋ ਏਕਾ ਹੋਰ ਜੀ ਉਪਾਏ ਵੇਖੋ ਵੇਖਾ ਫਲੋ ਹਾਰ ਕੀਏ ਫਲ ਜਾਏ ਰਸ ਕਸ ਖਾਏ ਸਾਧ ਗਵਾਏ ਕੂੜੇ ਲਾਲ ਚਾਉ ਲਪਟਾਏ ਲਪਟਾਏ ਛੂਟੈ ਗੁਰਮੁਖ ਸਾਚ ਕਮਾਏ ਦੁਆ ਦਸ ਮੁੰਦਰਾ ਮਨ ਆਤੁਤਾ ਐਨਸ ਜਾਗੈ ਕਬਹਿ ਨਾ ਸੂਤਾ

ਸੱਚ ਪਛਾਣ ਤੇਰਾ ਸਭ ਤਰਵਰ ਸਮੁੰਦ ਕਿਨਾਰਾ ਏ ਅੰਮ੍ਰਿਤ ਮੂਲ ਸਿਖਰ ਲਿਵਤਾਰਾ ਏ ਡਾਡਰ ਮਰੇ ਨਾ ਬੂਡੇ ਕੋਏ ਨਿਡਰ ਬੂਡ ਮਰੇ ਪਤ ਖੋਏ।

ਅਮਾਵਸਿਆ ਚੰਦ ਗੁਪਤ ਗੈਨਾਰ ਬੂਜੋ ਗਿਆਨੀ ਸ਼ਬਦ ਵਿਚਾਰ ਸਸਿਰ ਗਗਨ ਜੋਤ ਤਿਹੁ ਲੋਈ ਕਰ ਕਰ ਵੇਖੈ ਕਰਤਾ ਸੋਈ ਗੁਰ ਤੇ ਦਿਸੈ ਸੋ ਤਿਸ ਹੀ ਮਾਹੈ ਮਨਮੁਖ ਭੂਲੇ ਆਵਹਿ ਜਾਹੇ।

ਤੀਜਾ ਵਾਰ ਸਤ ਕਰ ਦਸਵਾਂ ਇੱਕ ਓਅੰਕਾਰ ਸਤਿਗੁਰਾ ਪ੍ਰਸਾਦ ਆਦਿਤ ਵਾਰ ਆਦਿ ਪੁਰਖ ਹੈ ਸੋਈ ਆਪੇ ਵਰਤੈ ਅਵਰ ਨ ਕੋਈ ਪੋਤ ਪੋਤ ਜਗ ਰਿਹਾ ਪਰੋਈ ਆਪੇ ਕਰਤਾ ਕਰੇ ਸੋਹੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੇ ਕੋਈ ਹਿਰਦੇ ਜਪਣੀ ਜਪੋ ਗੁਣ ਤਾਸਾ ਹਰ ਅਗਮ ਅਗੋਚਰ

ਵਰਿਆ ਸਮਾਈ ਆਪ ਉਪਾਏ ਸਭ ਕੀਮਤ ਪਾਏ ਗੁਰਮੁਖ ਹੋਵੈ ਸੋ ਕਰੇ ਵਿਚਾਰ ਸਾ ਸੰਜਮ ਕਰਨੀ ਹੈ ਕਾਰ ਵਰਤ ਨੇਮ ਨਿਤਾ ਪ੍ਰਤ ਪੂਜਾ ਬਿਨ ਬੂਜੈ ਸਭ ਭਾਉ ਹੈ ਦੂਜਾ ਸਿਨਿਸ਼ਰਵਾਦ ਸੌਣ ਸਾਸਤ ਵਿਚਾਰ ਹੋਮੇ ਮੇਰਾ ਪਰਮੇ ਸੰਸਾਰ

ਚੱਲੇ ਬੁਲਾਏ। ਸਤਿਗੁਰ ਸੇਵੇ ਸੇਵੜ ਪਾਗੀ, ਹੋਮੇ ਮਾਰ ਸਾ ਚੱਲੇ ਬੁਲਾਗੀ, ਤੇਰੇ ਰੰਗ ਰਾਤੇ ਸਹਿਜ ਸੋ ਪਾਏ, ਤੂੰ ਸੁਖ ਦਾਤਾ ਲਹਿ ਮੇਲਾਏ। ਏਕ

ਆਵੇ ਭਾਜੇ, ਤੂਜੇ ਪਾਏ ਪਰਪੰਚ ਲਾਗੇ, ਆਵੈ ਜਾਵੈ ਮਰੇ ਅਭਾਗੇ, ਸਤ ਗੁਰਾ ਭੇਟਿਆ ਸੋਜੀ ਪਾਏ, ਪਰਪੰਚ ਚੂਕੇ ਸੱਚ ਸਮਾਏ, ਜਾ ਕੇ ਮਸਤਕ ਲਿਖਿਆ ਲੇਖਾਓ, ਤਾਂ ਕੇ ਮਨ ਵਸਿਆ ਪ੍ਰਭ ਏਕ ਰਹਾਓ, ਸ੍ਰਿਸ਼ਟਿ ਉਪਾ

ਆਵੈ ਜਾਇ ਸਤਿਗੁਰ ਸੇਵਾ ਸੋ ਜਨ ਬੂਝੈ ਹਉਮੈ ਮਾਰੇ ਤਾਂ ਦਰ ਸੂਝੈ ਏਕ ਸਤੇ ਸਭ ਦੂਜਾ ਹੂਆ ਏਕੋ ਵਰਤੇ ਅਵਰ ਨ ਬੀਆ ਦੂਜੇ ਤੇਜੇ ਏਕੋ ਜਾਣੈ ਗੁਰ ਕੈ ਸ਼ਬਦ ਹਰ ਦਰ ਨਿਸ਼ਾਨੈ ਸਤਿਗੁਰ ਭੇਟੇ ਤਾਂ ਏਕੋ ਪਾਏ ਵਿੱਚੋਂ ਦੂਜਾ ਠਾਕਰ ਹਾਏ ਜਿਸ ਦਾ ਸਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ ਸਹਿਬ

ਬਹੁਤੇ ਪੇਖ ਕਰੇ ਪੇਖ ਧਾਰੀ, ਭਾਵ ਭਾਵ ਪਰਮੈ ਕਾਚੀ ਸਾਰੀ, ਅਥੇ ਸੁਖ ਨਾ ਆਗੇ ਹੋਏ, ਮਨ ਮੁਖ ਮੂਏ ਆਪਣਾ ਜਨਮ ਖੋਏ, ਸਤ

ਨਾਨਕਾ ਗੁਰਮੁਖ ਬੂਝੈ ਸੋ ਜੀ ਪਾਏ ਇਕਤ ਨਾਮ ਸਦਾ ਰਿਹਾ ਸਮਾਏ। ਬਿਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਇਕ ਓਅੰਕਾਰ ਸਤ ਗੋਰਾ ਪ੍ਰਸਾਦ। ਮੁੰਦ ਨਵੇਲੜਿਆ ਜੀਓ ਮੁੰਦ ਨਵੇਲੜਿਆ ਗੋਲ ਆਈ ਰਾਮ। ਮਟਕੀ ਡਾਰ ਧਰੀ ਹਰ ਲਿਵਲਾਈ ਰਾਮ। ਲਿਵਲਾਏ ਹਰ ਸਿਉਂ ਰਹੀ ਗੋਇਲ। ਸਹਿਜ ਸ਼ਬਦ ਸ਼ਿੰਗਾਰੀਆ ਕਰ ਜੋੜ ਗੁਰ ਪੈ ਕਰ ਬਿਨੰਤੀ। ਮਿਲਹੋ ਸਾਚ ਪਿਆਰੀਆ

ਹਰਿਆ ਸ੍ਰੀ ਧਾਰ ਮੋਹੜੀ ਪਿਰ ਸੰਗ ਸੂਤੀ ਰਾਮ ਗੁਰਖੇ ਪਾਏ ਚੱਲੋ ਸਾਚ ਸੰਗੂਤੀ ਰਾਮ ਧੰਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀ ਆ ਇੱਕ ਭਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਮੇਲੀਆ ਦਿਨ ਰਹਿਣ ਘੜੀ ਨਾ ਚਸਾ ਵਿਸਰੈ ਸਾ ਸਾ ਨਿਰੰਜਣੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਪਾਉ ਭੰਜਨੋ ਜੋਤ ਸੁਭਾਈ ਅੜਿਐ ਤਿਰ ਪਵਣ ਸਾਰੇ ਰਾਮ ਘਟ ਘਟ ਰਵ ਰਿਹਾ ਅਲਖ ਅਪਾਰੇ ਰਾਮ ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ ਹਉਮੈ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਐ ਦਰ

ਪ੍ਰਸਾਦ ਮੇਰਾ ਹਰ ਪ੍ਰਭ ਸਿਜ ਆਇਆ ਮਨ ਸੁਖ ਸਮਾਣਾ ਰਾਮ ਗੁਰਤੁਠੈ ਹਰ ਪ੍ਰਭ ਪਾਇਆ ਰੰਗ ਰਲੀਆ ਮਾਣਾ ਰਾਮ ਵਡਭਾਗੀਆਂ ਸੁਹਾਗਨੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗ ਹੈ

ਲੱਗੈ ਬੜੈ ਭਾਗੈ ਖਾਵ ਮੇਰੇ ਪੂਰਾ ਪ੍ਰਾਨ ਪਤੇ ਸਹਿਜ ਸਹਿਜ ਸਮਾਏ ਗੋਬਿੰਦ ਪਏ ਦੇਹ ਸਖੀਏ ਮੋਹੇ ਮਤੇ ਤਿੰਨ ਨੈਣ ਠਾਣੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਦਿਨ ਵੰਤ ਨਾਨਕ ਕਰੋ ਕਿਰਪਾ ਲੇਹੂ ਮੋਹੇ ਲੜ ਲਾਇਆ ਭਇਆ ਸਮਾਹੜਾ ਹਰ ਰਤਨ ਵਿਸਹਾਰਾਮ ਖੋਜੀ ਖੋਜ ਲੱਦਾ ਹਰ ਸੰਤਨ ਪਹਾਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਥੇ ਕਥ ਵਿਚਾਰੋ ਇੱਕ ਚਿੱਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪਹਿ ਕਰ ਬੇਨੰਤੀ ਮਿਲੇ ਹਰ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮਿਆ ਥਾਹਾ ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖ ਸਮੂਹ ਪਿਆ ਗਿਆ ਬਿਜੋਗੋ ਰਾਮ ਮਿਲ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਣਿਆ ਮਿਲ ਇਕੱਤਰ ਹੋਏ ਸਹਿਜ ਢੋਏ ਮਾਨ ਪ੍ਰੀਤ ਉਪਜੀ ਮਾਵੀਆ ਮਿਲ ਜੋਤ ਜੋਤੀ ਓਤ ਪੋਤੇ ਹਰ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ ਭਵਨ ਸੁਹਾਵੜਾ ਤਰਤ ਸੁਭਾਗੀ ਰਾਮ ਪ੍ਰਭ ਘਰ ਆਇੜਾ ਗੁਰ ਚਰਣੀ ਲਾਗੀ ਰਾਮ ਗੁਰ ਚਰਨ ਲਾਗੀ ਸਹਿਜ ਜਾਗੇ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਧੂਰੇ ਹਰ ਮਿਲੇ ਕੰਤ ਵਿਛੁੰਨੀਆਂ ਆਨੰਦ ਅਨ ਦਿਨ ਬਜੇ ਬਾਜੇ ਅਹਮਤ ਬਨਕੀ ਤਿਆਗੀ ਬਿਨਵੰਤ ਨਾਨਕ ਸਰਣ ਸੁਆਮੇ ਸੰਤ ਸੰਗ ਲਿਵ ਲਾਗੇ ਬਿਲਾਵਲ ਮਹੱਲਾ ਪੰਜਵਾਂ ਭਾਗ ਸੁਲੱਖਣਾ ਹਰ ਕੰਤ ਹਮ

ਅਹੰਕਾਰ ਪ੍ਰਗਟ ਘਟ ਸਭ ਘਟ ਆਧਾਰ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੇ ਪਾਏ ਗੁਣ ਮਹਲਾ ਪੰਜਵਾ ਜਾ ਕੇ ਸੰਗ ਮਨ ਨਿਰਮਲ ਜਾ ਕੇ ਸੰਗ ਹਰ ਸਿਮਰਨ ਜਾ ਕੇ ਸੰਗ ਕਿਲੇ ਵੇਖ ਹੋਏ ਨਾਸ ਜਾ

ਪੂਜਾ ਬਾਂਧ ਭਿਲਾ ਕਰ ਡਾਰਿਓ ਹਸਤੀ ਕ੍ਰੋਪ ਪੂੰਡ ਮਹਿ ਮਾਰਿਓ ਹਸਤ ਪਾ ਕੈਚੀ ਸਮਰ ਇਹ ਮੂਲ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ,
2: ਰਾਮ ਕਲੀ ਮਹਿਲਾ ਪਹਿਲਾ,
1: ਪਰਿਵਾਰ ਦੇ ਹੀ ਸਤਿਕਾਰਯੋਗ ਮੈਂਬਰ ਬੀਬੀ ਜੀ, ਉਹਨਾਂ ਵੱਲੋਂ ਇੱਕ ਸ਼ਬਦ ਦੀ ਹਾਜ਼ਰੀ ਆਪ ਸੰਗਤਾਂ ਦੇ
2: ਸਾਹਮਣੇ।
1: ਆਪ ਜੀ ਨੂੰ ਸ਼ਬਦ ਸਰਵਣ ਕਰਾ ਰਹੇ ਹਨ, ਉਸ ਤੋਂ ਉਪਰੰਤ ਫਿਰ ਪਰਿਵਾਰ ਵੱਲੋਂ ਜੋ ਸ਼੍ਰੀ ਸਹਿਜ ਪਾਠ ਪ੍ਰਾਰੰਭ ਕੀਤੇ ਸਨ ਗੁਰਦੁਆਰਾ ਸਾਹਿਬ ਵਿਖੇ, ਤਿਨ੍ਹਾਂ ਦੇ ਭੋਗ ਦੇ ਸਲੋਕ ਆਰੰਭ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਡੋਲੇ ਵਾਹੂ ਨਾ ਵੱਡਾ ਹੋਏ, ਜਪੇ ਜਾਓ ਸੰਗਤ ਸੁਣ ਲੋ ਇੱਕ ਤ੍ਰਿਵਣ ਤੂ ਕੇ ਵੈਸ ਨਤਰ ਪਾਇਆ ਗਣੀ ਸਹੰਸ ਸਦੀ ਬਲੇ ਕੋਈ ਨੰਕ ਸੋ ਪਾਰੰਕ ਤੋ ਹੋਏ। ਰਾਮ ਕੀ ਮਹਿਲਾ ਪਹਿਲਾ, ਏ ਤੁਨੋ ਨਿਮਨ ਮਨ ਤੇਰਾ ਨਾਉ ਸਚ ਪੀੜ ਮੈਂ ਸੰਕੋਤਾ ਸਚ ਕੋ ਗੋ ਅਰਦਾਸ ਤਾ ਸੁਨੋ ਸਦ ਬਹਲੇ ਪਾਸ ਨੰਕ ਬਤਾ ਕੋਈ ਨਾ ਹੋਏ ਅਸੀ ਦਰਗਹਿ ਸਚ ਸੋਈ ਰਾਹੋ। ਪ੍ਰਾਪਤ ਬੋਤਾ ਕਰਮ ਤਾਉ ਤੁਮ ਦੀ ਵਹਿਮਤ ਜਨ ਜਾਉ ਪੰਡੇ ਪਾਉ ਪਾਏ ਪਵਿੱਤ ਤੋ ਆਏ ਤੁਰ ਸਾਏ ਛੋਟੀ ਕੀਮਤ ਵਾਏ ਜਨ ਕਿਛੀਆ ਸੋ ਕਿਛ ਕਰੇ ਆਪਣੀ ਕੀਮਤ ਆਪੇ ਤਰਾਈ। ਗਰਮ ਕੇ ਪ੍ਰਗਟੋ ਆ ਰਾਏ ਨਾ ਪਾਵੈ ਨਾ ਕੁਜਾਈ ਇੱਕ ਲੋਕ ਧਾਰ ਕਹੇ ਮਨ ਪੈ ਸਹਿ ਕੀ ਗਲਮ ਤੱਕੇ ਬਤ ਤੈ ਤੈ ਕਹਿ ਕਹਾਏ।
3: ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਗੱਠੀ ਪਿੰਨ ਪਿੰਨ ਪਿੰਨ ਪਿੰਨ ਤਰੀਏ ਫਿਰ ਤੀ ਮਾਲਾ ਬਬਦ ਪਾਏ ਕਿ
2: ਵਾਹਿਗੁਰੂ ਸਾਹਿਬ ਜੀਓ
1: ਇੱਕ ਹੈ ਮਟ ਹੈ ਕੀ ਹੈ ਤਾਂ ਬਿਖਰੀ ਥਾਨ ਅਣਕ ਖਿੜਕੀ ਹੈ ਕੋਈ ਕੋਈ ਦੁਆਰੀ ਆਇਆ ਅੰਦਰ ਨਾਨਕ ਜੁਗੀ ਆਨੁਕ ਵਜੈ ਸੁਣ ਜੁਗੀ ਕਹਿ ਮਨ ਮਿੱਠੀ ਲੱਗੈ ਰਹਾਉ ਦੂਜੈ ਰਾਮ ਕਲੀ ਮਹਿਲਾ ਪੰਜਵਾਂ ਤਾਂ ਕਿਆ ਕਰਕੇ ਲਾਈ
2: ਨਾੜੀ
1: ਸੁਆ ਅਸਤੀ ਅੰਬੇ ਕਿਆ ਕਰ ਡੰਡਾ ਤਰਿਆ ਕਿਆ ਤੂੰ ਜੋਗੀ ਗਿਰਬੈ ਪਰਿਆਈ
2: ਵਾਰੀ ਆਪੋ ਆਪਣੀ
1: ਦੋ ਦਿਹਾਈ ਰਹਾਉ ਗੁਰੀ ਬੂਤ ਲਾਏ ਬੈਠਾ ਤਾੜੀ ਮੇਰੀ
2: ਚੱਲੇ ਮਸਾਏ ਰੰਗ ਨਾ ਤੁੰਗ
1: ਫਕੀਰ ਨਾਥ
2: ਵਾਰੀ ਆਪੋ ਆਪਣੀ
1: ਰਾਮ ਕੀ ਮੇਲਾ ਪੰਜਵੇਂ ਕਰਨ ਕਰਮ
2: ਕੋਈ ਨਾ ਬੰਦਾ ਧੀਰ ਪੰਥਾ ਪ੍ਰੇਮ ਨਾ ਜਾਣੇ ਭੁੱਲੀ ਫਿਰੈ ਗਵਾਰ ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ ਮਾਇਆ ਮਨੁ ਨ ਵਿਸਰੈ ਮੰਗੈ ਦਮਾ ਦਮ ਸੋ ਪ੍ਰਭ ਚਿਤ ਨਾ ਆਵਈ ਨਾਨਕ ਨਹੀਂ ਕਰਮ ਤਿਚਰ ਮੂਲ ਨ ਥੁੜੀਂਦੋ ਜਿਚਰ ਆਪ ਕਿਰਪਾ ਸਬਦ ਅਖੁੱਟ ਬਾਬਾ ਨਾਨਕਾ ਖਾਹਿ ਖਰਚ ਧਨ ਮਾਲ ਖੰਭ ਵਿਕਾਂਦੜੇ ਜੇ ਲਹਾ ਕਿੰਨਾ ਸਾਵੀ ਤੋ ਤਨ ਜੜਾਈ ਆਪਣੇ ਲਹਾ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈਸ਼ਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾ।

0: ਜਿਸ ਪਾਸ ਬੈਠਿਆਂ ਸੋਈ ਸਭਨਾਂ ਦਾ ਵੇਸਾ
1: ਚਤੁਰਵੇਦ ਪੂਰਨ ਹਰਨਾਏ ਨੰਗ ਤਸਕੀ ਸਰਨੀ ਪਾਏ
0: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾਂ
1: ਕੀਰੀ ਜੀਤੋ ਸਗਲਾ ਭਵਣਾ ਬੇਅੰਤ ਮਹਿਮਤ
0: ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੁ ਨਾਨਕ ਹਰ ਭਜ ਮਨਾ
1: ਦੋਸਤ ਦੀ
0: ਜੇ ਬਿੰਦ ਜਲ ਕਉ ਮੀਨ
1: ਜਨਮ ਮਾਇਆ ਤੰਦ ਐਸੀ ਜਾਨੀ
0: ਬਿਖਿਅਨ ਸਿਉ ਕਾਹੇ ਰਚਿਓ
1: ਗਲਤ ਮਿਥਿਆ ਵਿਸਤਾਰ
0: ਨਿਮਖ ਨਾ ਹੋਹਿ ਉਦਾਸ

ਤਰਨ ਪੋਇਉ ਹੀ ਗਇਓ ਲਿਓ ਜਰਾ ਤਨ ਜੀਤ ਕਹੁ ਨਾਨਕ ਭਜ ਹਰ ਮਨਾ ਔਧ ਜਾਤ ਹੈ ਬੀਤ ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਂ ਕਹੁ ਨਾਨਕ ਨਰ ਬਾਬਰੇ ਕਿਉ ਨ ਭਜੈ ਭਗਵਾਨ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ਕਹੁ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਤਨ ਧਨ ਜੇ ਤੋ ਕਉ ਦਿਓ ਤਾਂ ਸਿਉਨੇ ਹੁਨ ਕੀਨ ਕਹੁ ਨਾਨਕ ਨਰੁ ਬਾਵਰੇ ਅਬ ਕਿਉ ਡੋਲਤ ਦੀਨ ਤਨ ਧਨ ਸੰਪ

0: सिमरत काहे न राम, सब सुख दाता राम है, दूसर नाहिन कोए। कहु नानक सुन रे मन, तेह सिमरत गत होए, जे सिमरत गत पाईए, ते भजरे ते मीत।
1: त्रिकाल पाई दुर्लभ,
0: कहु नानक सुन रे मना, औद घटत है नीत, पांच तत् को तन रचियो, जानो चतुर सो जान, जेहते उपजियो नानका, लीन ताहे महिमा, काट काट में हर जू बसै, संतन कहो पुकार, कहु नानक तेह भज मन,
1: कहो निज उतरै
0: पार। सुख दुख जे परसै नहीं, लोभ मोह अभिमान, कहु नानक सुन रे मना,
1: डोलन ते चुका ठहरै,
0: सो मूरत भगवान, उस्त निंदया नाहे जेह, कंचन लो समान, कहु नानक सुन रे मना,
1: भगत रहे तै
0: मुक्त ताहे तै जान,
1: नित नित हर गाइए,
0: हरख सोख जाके नहीं,
1: कपट खुलाने
0: बैरी मीत समान, कहु नानक सुन रे मन, मुक्त ताहे तै जान, पै काहू को देत नह, नह पै मानत आन, कहु नानक सुन रे मन, ज्ञानी ताहे बखान,
1: ਗੁਰਮੁਖ ਜਪਿਆ ਤੇਰੇ ਚੰਦ,
0: ਜੇ ਬਿਖਿਆ ਸਗਲੀ ਤਜੀ, ਲਿਓ ਭੇਖ ਬੈਰਾਗ, ਕਹੁ ਨਾਨਕ ਸੁਨ ਰੇ ਮਨਾ, ਤੇ ਨਰ ਮਾਥੇ ਭਾਗ, ਜੇ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ,
1: ਬਿਨ ਹਰ ਪਤ ਨਹੀਂ ਛੁਟਕਾਰਾ,
0: ਕਹੁ ਨਾਨਕ ਸੁਨ ਰੇ ਮਨਾ, ਤੇਹ ਘਟ ਬ੍ਰਹਮ ਨਿਵਾਸ, ਜੇ ਪ੍ਰਾਣੀ ਹੋ ਮੈਂ ਤਜੀ, ਕਰਤਾ ਰਾਮ ਪਛਾਣ, ਕਹੁ ਨਾਨਕ ਬਹੁ ਮੁਕਤ ਨਰ, ਇਹ ਮਨ ਸਾਚੀ ਮਾਨ,
1: ਹਰ ਕਾ ਜਸਨ
0: ਹੈ ਨਾਸਨ ਦੁਰਮਤ ਹਰਨ, ਕਲ ਮੈਂ ਹਰ ਕੋ
1: ਨਾਮ,
0: ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਹੇ ਤੇਹ ਕਾਮ,
1: ਹਰ ਕੀ ਕਥਾ ਸੁਣਤ ਪਵਿੱਤ,
0: ਜੇ ਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ,
1: ਗਹੁ ਕਰ ਪਕਰੀ ਨਾ
0: ਆਈ, ਕਹੁ ਨਾਨਕ ਸੁਣ ਰੇ ਮਨ, ਪਰ ਹੈ ਨ ਜਮ ਕੈ ਤਾਮ,
1: ਸੁਣ ਸੰਤੋ ਨਿਰਵਿਚਾਰ ਰਾਮ ਨਾਮ,
0: ਜੋ ਪ੍ਰਾਣੀ ਮਮਤਾ ਤਜੈ,
1: ਆਧਾਰੀ

0: ਭਾਈ
1: ਜਿਉਂ ਸੁਪਨਾ ਅਰ ਪੇਖਣਾ
0: ਭੁੱਖਾ ਰਹੇ
1: ਐਸੇ ਜਗ ਕਉ ਜਾਨ
0: ਜਿਸੈ ਤਿਆਗ ਸਤ ਸੰਗਤ ਕਰਾਏ
1: ਇਨ ਮੈਂ ਕਛ ਸਾਚੋ ਨਹੀਂ
0: ਮਹਿਲਾ ਪੰਜਵਾਂ ਤੋਂ ਰਾਮ ਸਰ
1: ਨਾਨਕ

0: ਕਿਆ ਜਾਣਾ ਸੁਆਦੀ ਰਾਹ
1: ਕੋਟਨ ਮੈਂ ਨਾਨਕ ਕੋ ਨਾਰਾਇਣ ਜੇ
0: ਸੁਪੀਤ ਕਾ ਸੰਗ ਰਚੈ ਜਿਸ ਨਹੀਂ
1: ਜੈਸੇ ਜਲਤੇ ਬੁਧ ਬੁਧਾਈ ਉਪਜੈ ਬਿਨ ਸੈਨੀ ਜਗ ਰਚਨ ਤੈਸੇ ਰਚੀ ਕਹੁ ਨਾਨਕ ਸੁਨ ਮੀਤ ਪ੍ਰਾਣੀ ਕਛੁ ਨ ਚੇਤਈ ਮਦ ਮਾਇਆ ਕੈ ਅੰਧ ਕਹੁ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੈ ਕਹੁ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ ਮਾਇਆ ਕਾਰਨ ਤਾਵ ਹੀ ਮੂਰਖ ਲੋਗ
0: ਭਾਗੇ ਤੈ ਲਾਜ ਨਾਹੀ
1: ਕਹੁ ਨਾਨਕ ਬਿਨੁ ਹਰ ਭਜਨ
0: ਰਹੋ
1: ਅੰਮ੍ਰਿਤ ਕੋ ਬਿਰਥਾ ਜਨਮ ਸਿਰਾਨ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇਹ ਜਾਨ
0: ਮੇਰੇ ਪਉ ਨਿਰੰਕਾਰ ਦਿੱਤਾ
1: ਹਰ ਜਨ ਹਰਵੰਤ।

0: ਪਰਤਤਾ ਹੈ ਜਮ ਫੰਦ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨ ਕੋਏ
1: ਤਨ ਤਨ ਪ੍ਰਭ
0: ਕਹੁ ਨਾਨਕ ਹਰ ਭਜ ਮਨ ਅੰਤ ਸਹਾਈ ਹੋ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਹੁ ਨਾਨਕ ਹਰ ਭਜ ਮਨ ਨਿਰਭੈ ਪਾਵਹਿ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ
1: ਸੁਣ ਸਮਾਦ ਗੁਫਾ
0: ਰਾਖ ਲੈ ਹੋ ਭਗਵਾਨ

0: ਮੇਰਾ ਪ੍ਰਭ
1: ਹਰ ਭਾਵੈ ਸੋ ਜਗਤ ਪੇਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹੁ ਨਾਨਕ ਮਨ ਸਿਮਰਤ ਪੂਰਨ ਹੋਵੇ ਕਾਮ ਝੂਠੇ ਮਾਨ ਕਹਾ ਕਰੇ ਜਗ ਸੁਪਨੇ ਦਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ
0: ਬਖਾਨ
1: ਗਰਭ ਕਰਤ ਹੈ ਦੇਹ ਕੋ ਬਿਨ ਸੈ ਸ਼ਨ ਮੈਂ ਮੀਤ ਜੇ ਪ੍ਰਾਣੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ
0: ਗੁਰ ਕੇ ਚਰਨ ਸਕਾ ਭਵਜਨ
1: ਤੇ ਪਾਨ ਤੇ ਨਾਰੋ ਹਰਵੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ

0: ਸਹਿ ਮੇਰਾ ਤੇ ਪਰ ਆਖੇ ਮੈਂ ਥਾਪ
1: ਨਾਨਕ ਥਿਰੂ ਹਰ ਭਗਤ ਹੈ ਤੇਰਾ ਖੋ ਮਨ ਮਾਏ।

0: ਕਾਰਨ ਕਰਨ ਚਨਕਮ ਨੂੰ ਹਰ
1: ਕਹਿ ਨਾਨਕ ਥਿਰ ਨਾ ਰਹਿ ਜੋ ਬਾਲੂ ਕੀ ਪੀਤ
0: ਸਿਮਰਤ ਹਰਿ ਕਰਤਨ ਦਾਨ
1: ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਵਾਰ ਕਹੁ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾ ਕੀ ਕੀਜੀਐ

0: ਧਰ ਦੋਵਨ ਕ ਚਲ ਜਾਣਾ
1: ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਆਰ ਆਪ।

0: ਗੁਰ ਸੱਜਣ ਨਾਨਕ ਨਾਮ ਮਿਲੈ ਤਾਂ ਜੀਵਾਂ ਤਰਸ ਪਿਆ ਮਹਿਰਾਮ ਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ
1: ਆਰਾਮ ਕਰੀ ਮੇਲਾ ਪੰਜਵਾਈ ਤੰਤੇ ਬਸੰਤਰ
0: ਤਨ ਮਨ ਥੀਵੈ ਹਰਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾ ਪਹਿ ਅਠਉ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਮੀ ਸੰਗ ਉਚਰਹੀ ਪ੍ਰਥਮ ਪਹਿਰ ਵੀ ਬਿਲਾਵਲੀ ਪੁਨੀਆ ਕੀ ਗਾਵਹਿ ਬੰਗਲੀ ਪੁਨੁ ਅਸਲੇ ਕੀ ਪਹੀ ਬਾਰੀ ਏ ਪਹਿਰੋ ਕੀ ਪਾਂਚੋ ਨਾਰੀ ਪੰਚਮ ਹਰਖ ਦਸਾਖ ਸੁਨਾਵਹਿ ਬੰਗਾਲਮ ਮਦ ਮਾਧਵ ਗਾਵਹਿ ਲਲਤ ਬਿਲਾਵ ਲਗਾਵਹੀ ਆਪਣੀ ਆਪਣੀ ਪਾਂਤ ਅਸ਼ਟ ਪੁੱਤਰ ਪਹਿਰਵ ਕੈ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕਉ ਸਖ ਆਲਾ ਪਹਿ ਸੰਗ ਰਾਗਨੀ ਪਾਂਚੌਥਾ ਪਹਿ ਗੁਣ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾ ਸਰੀ ਪਾਂਚੌ ਗਾਈ ਮਾਲ ਰਾਗ ਕਉ ਸਖ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕਉ ਸਕਿਓ ਬਹਾਰਾ ਖਉ ਖਟਿਆ ਪਹੁਰਾ ਨੰਦ ਗਾਏ ਅਸ ਮਾਲ ਕਉ ਸਖ ਸੰਗ ਲਾਏ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਪਾਰ ਜਾ ਸੰਗ ਲਾਈ ਪਾਚੋ ਆਰ ਜਾ ਸੁਰਮਾਨੰ ਪਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸਬਾਨ ਅਵਾਹੇ ਬਿਨੋਦਾ ਗਾਵੇ ਸਰਸ ਬਸੰਤ ਕਮੋਦਾਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀਪਕ ਕੀ ਬਾਰੀ ਕਸ਼ਲੀ ਪਟ ਮੰਜਰੀ ਟੋਡੀ ਕਹੀ ਅਲਾ ਕਾਮੋਦੀ ਅਗੂ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲਿਓ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗਾਉ ਰਾਵ ਕਨਰਾ ਕਲਿਆਨਾ ਅਸ਼ਟ
1: ਪੁੱਤਰ
0: ਸਭ ਮਿਲ ਸ੍ਰੀ ਰਾਗ ਵੈ ਗਾ ਵਹ ਪਾਂਚੋ ਸੰਗ ਬਰੰਗਨ ਲਾਵ ਹੈ ਬੈਰਾਰੀ ਕਰਨਾਟੀ ਧਰੀ ਗਵਰੀ ਗਾ ਵਹ ਆਸਾ ਵਰੀ ਤਿਹ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸਾਲੂ ਸਾਰਗ ਸਾਗਰ ਆਇਆ ਔਰ ਗੁਣ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁਣ ਕੁੰਭ ਹਮੀ ਖਸਟਮ ਮੇਘ ਰਾਗ ਵਹ ਗਾ ਵਹ ਪਾਂਚੋ ਸੰਗ ਬਰੰਗਨ ਲਾਵ ਸੋਠ ਗੁਣ ਮਲਾਰੀ ਧੁਨੀ ਪੁਨ ਗਾ ਵਹ ਆਸਾ ਗੁਣ ਗੁਣੀ ਉੱਚੈ ਸੁਰ ਸੁਹੋ ਪੁਨ ਕੀਨੀ ਮੇਘ ਰਾਗ ਸਿਉ ਪਾਂਚੋ ਚੀਨੀ ਬੈਰਾ ਧਰ

0: ਪਰਕਰ ਜਗਤ ਪੈਰੀ ਪਾਏ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਨੰਦ ਸਭ ਜੈ
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਸਾਹਿਬ ਜੀਓ।
1: ਤਉ ਜਾਨੀ ਜਾਂ ਸਭ
0: ਰਾਮ ਕਲੀ ਮਹੱਲਾ ਤੀਜਾ,
1: ਆਨੰਦ ਨਿਰਵਾਣੀ ਸਹਿਜ ਮਨਾਤਾ ਹੈ ਤਾਜ ਹੋ।
0: ਅਨੰਤ ਹੈ ਆ ਮੇਰੀ ਮਾਏ, ਸਤਿ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੁਮਨੇ।
1: ਰਾਮ ਕਲੀ
0: ਮਹੱਲਾ ਪਹਿਲਾ ਹੈ,
1: ਸਾਵਾ ਸਾਗਣੇ ਨਾ ਕਰੇ ਵਿਚਾਰ,
0: ਸਬਦੋ ਤੰਦਾ ਬੋ ਹਰੀ ਕੀ ਰਾਮਨ ਜਿਨੇ ਵਸਾਇਆ, ਕਹਿ ਨਾ ਆਨੰਦ ਹੋਆ।
1: ਝੂਠ ਨਾ ਬੋਲ ਸਤਿਗੁਰੂ ਸੱਚ ਨਹੀਂ ਪਾਇਆ, ਸਭ ਕਰ ਲਈਏ ਰਾਹੋ।
0: ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
1: ਸਭ ਤੇ ਉਪਰ ਗੁਰਸਬਦ ਵਿਚਾਰ ਹੋ ਕਪੀ ਬਦੂ ਨਾ ਸਗਰੀ ਚਾਰੀ। ਨਾਵੇ ਤੋ ਵੈ ਪੂਜੈ ਸੈਲਾ, ਬਿਨ ਹਰਤੇ ਮੇਲੂ ਮੇਲੇ ਗਰ
0: ਔਰ ਜਿ ਸਭ
1: ਸਾਤ ਮੁਕਤ ਪ੍ਰਾਣ ਜਪ ਹਰ ਕਰਤਾਰ ਤੇ। ਵਾਚਾ ਵਾਦਨ ਵੇਦ ਵਿਚਾਰ ਹੈ, ਆਪ ਡੁਬੈ ਕੋ ਪਿਤਰਾ ਤਾਰਾਈ। ਕਟ ਕਟ ਬ੍ਰਹਮ ਚਿੰਨ ਜਿਨ ਕੋ, ਸਤਗੁਰ ਮਿਲੈ ਤਾਂ ਸੂਜੀ ਹੋਏ। ਗੰਤ ਗਣਿਆ ਸਰ ਸਨ ਦੁੱਖ ਜੀ ਹੈ, ਗੁਰ ਕੀ ਸਨ ਭਵੈ ਸੁਖ ਦੀ ਹੈ। ਕਰ ਅਪਰਾਧ ਸਨ
0: ਹਰ ਤਾ ਤੇਰੇ ਸਭ ਕੁਛ ਹੈ, ਜਿਸ ਦੇ
1: ਹਰ ਸਨ ਆਇਆ ਬ੍ਰਹਮ ਨਾ ਪਾਇਆ, ਭਰਮ
0: ਪਾਇਆ ਜਮ ਮਰ ਆਇਆ ਜਮ ਤਰ
1: ਬਾਦੂ
0: ਮਰੇ ਨਾਮ ਮਨ ਸਾਵੇ
1: ਆਚਾਰੀ।
0: ਨਾਮ
1: ਇੱਕ ਪਾਦੇ
0: ਪਸਿਆ ਵਾਜੇ ਸਭ ਤਨਹਿਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ ਜਾਣਿਆ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨੁ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਬਣਾਈਆਂ। ਕਹੇ ਨਾਨਕ ਸੁਣੋ ਸੰਤ ਹੋ, ਸਭ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ,

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਠਾ ਅਰਦਾਸ ਜੀਉ ਬਿੰਦਾ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੀ

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ।

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ ਜੁਗੋਂ ਜੁਗਿਆ ਟਲ, ਧਰਮ ਕਾ ਜੇਕਾਰ, ਖਾਲਸੇ ਜੀ ਕੀ ਬੋਲ ਬਾਲੀ, ਬੋਲੋ ਜੀ ਵਾਹਿਗੁਰੂ ਸਿੱਖ।

ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੂਗ ਕਰਕੇ ਆਪ ਜੀ ਦੇ ਪਰਲੋਕ ਨੂੰ ਗਮਨ ਕਰਕੇ ਸੰਤਨਾਂ ਦੇ ਪੰਜ ਭੂਤਕ ਸਰੀਰ ਦਾ

ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਗੁਰਬਾਣੀ ਦੇ ਕੀਰਤਨ ਹੋਏ ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ ਸਤਿਗੁਰੂ ਜੀ ਪ੍ਰਭ ਜਨਮ ਮਰਨ ਨਵਾਰ ਹਾਰ ਪਰਿਉ ਦੁਆਰ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੀ

ਕੜਾ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਮਾਇਆ ਭਾਈ ਜਸਵੀਰ ਸਿੰਘ ਉੱਪਲ ਸਰਦਾਰ ਕਲਵੰਤ ਸਿੰਘ ਮਾਨ ਸ਼੍ਰੀ ਅਸ਼ੋਕ ਕੁਮਾਰ ਜੀ ਭਾਈ ਮਨਜੀਤ ਸਿੰਘ ਬੇਦੀ ਭਾਈ ਮਨਜੀਤ ਸਿੰਘ ਵਾਲੀਆ ਭਾਈ ਜਤਿੰਦਰ ਸਿੰਘ ਗਿੱਲ ਭਾਈ ਤਰਨਜੀਤ ਸਿੰਘ ਭਾਟੀਆ ਪਰਿਵਾਰਾਂ ਵੱਲੋਂ ਦੇਗਾਂ ਵਾਸਤੇ ਮਾਇਆ ਹਾਜ਼ਰ ਹੋਈ ਸੇ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਅਗਿਆ ਭਈ ਅਕਾਲ ਕੀ ਤਬ ਚਲਾਇਓ ਮੰਥ ਸਭ ਸਿੱਖ।

0: خالصہ
1: جن دیے تو باپ میں تاری جن دیے پرات پتہ ہری جن دیے تو بنگ تار میتا تیز ٹھاکر کو رکھ لیو میتا جن دیے تو پونا مولا جن دیے تو نیر نر مولائی جن دیے تو پاپ کو بلنا تے ٹھاکر کی رہو من سرنا ہے چھتیاں تے جن
0: تو بن دوجا نہیں کوئے
1: ساتھی کو برتن بلنا تے ٹھاکر چت رکھ چنا رکھ چنا ਵੇਖਣ ਜੋ ਨੇਤਰ ਸੁਣਨ ਕਉ ਕਰਨਾ
0: ਤੂੰ ਕਰਤਾਰ ਕਰਹਿ ਸੋ ਹੋਏ
1: ਮਨ ਤੋ ਠਾਕਰ ਕੇ ਪੂਜੇ ਪੈਰਾਈ
0: ਤੇਰਾ ਜੋਰ ਤੇਰੀ ਮਨ ਟੇਕ
1: ਆ ਤੁਸੀਂ ਜੀ ਭਾਵੇਂ ਨਹੀਂ ਸੀ ਜਾਇ ਕਰ ਸਭਰੇ ਮਨ ਪ੍ਰਭ ਅਤੇ ਆਈ ਜਾਇ ਇਹ ਉਹਾਂ ਇੱਕ ਆ ਉਹੀ ਜਰਗ
0: ਸਦਾ ਸਦਾ ਜਪ ਨਾਮ ਕੋਈ
1: ਤਸੀ ਤੇ ਮਨ ਆਸ ਕਰੇ ਜਸਵੀਰ ਹੈ ਕੋਈ ਨਿਉਕ ਨਸਰਾਈ ਹਮ ਅਪਰਾਧੀ ਨਿਰਗੁਨਿਆਰੀ ਨਾ ਕ ਸਿਵਾ ਨਾ
0: ਸਭ ਕੀਤਾ ਤੇਰਾ ਵਰਤਦਾ
1: ਕੋ ਜਿੰਬਿਆ ਵੇ ਮਾਂ ਬਾਪ ਮਾਏ ਬਾਪ
0: ਤੂੰ ਅੰਤਰ ਜਾਮੀ
1: ਸਾਜਣੀ ਸਭ ਕਹਿ ਕੇ ਤਨੀ ਰਹੋ ਕੋ ਵੀ ਹੈ ਬੀਜ ਅਰਬਾਂ ਦੀ ਕੋ ਵੀ ਹੈ ਮੈਂ ਤਨਾ ਸਾਜੇ ਕੋ ਵੀ ਹੈ ਲਫਟ ਸੰਗ ਨਾਰੀ
0: ਹਮ ਜੰਤ ਬੇਚਾਰੇ ਕਿਆ ਕਰੇ
1: ਕਹੂ ਵੀ ਆਵੇ ਜੂਤਾ ਪੂਜਾ ਹੈ ਕਹੂ
0: ਸਭ ਖੇਲ ਤੁਮ ਸੁਆਮੀ ਹਮ ਜੰਤ ਬੇਚਾਰੇ ਕਿਆ ਕਰੇ
1: ਕੋ ਵਿਆਹ ਰਾਜ ਮੈਂ ਡਰਤੇ ਸੰਤ ਵਿਆਹ
0: ਸਭ ਖੇਲ ਤੁਮ ਸੁਆਮੀ ਸਤਨਾਮ
1: ਨਾਨਕ ਤਾਕੈ ਬਲ ਬਲ ਜਾਓ ਰਾਮ ਕੀ ਮਹਿਲਾ ਪਛਾਣ
0: ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤ ਬੰਦਪ ਭਾਈ
1: ਪਰਤੇ ਪਾਰ ਕੇ ਨਾਉ ਸਗਲਦਾਰ ਜੋ ਪਾਵਕ ਸੰਗ ਪੀਰ ਕੋ ਨਾਸ
0: ਨਾਨਕ ਹੋਆ ਪਾਰ ਬ੍ਰਹਮ ਸਹਾ ਮਾਤ ਪਿਤਾ ਸੁਤ ਬੰਦਪ ਭਾਈ ਨਾਨਕ ਹੋਆ ਪਾਰ ਬ੍ਰਹਮ
1: ਸਹਾਈ
0: ਸੁਖ ਸਹਿਜ ਆਨੰਦ ਘਣੇ ਗੁਰ ਪੂਰਾ ਪੂਰੀ ਜਾਕੀ ਬਾਣੀ
1: ਪਾਲਣਾ ਅਨਕ
0: ਅਨਕ ਗੁਣ ਜਾ ਕੇ ਜਾਹੇ ਨਾ ਗਣੇ
1: ਮਹਿਲਾ ਪੰਜਵਾਂ ਅਠਪਦੀ
0: ਰਹਾਓ
1: ਮੇਰਾ ਗੁਰ ਪਰਮੇਸ਼ਰ ਸੁਖਦਾਈ
0: ਸਗਲ ਸਰੰਜਾਮ ਕਰੇ ਪ੍ਰਭ
1: ਆਪੇ
0: ਭਏ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਕਾ ਦਾਤਾ
1: ਪੂਰੇ ਗੁਰ ਪੂਰੀ ਮਤ ਦੇਨੀ ਹਰ ਬਿਨ ਆਣ ਨਾ ਪਾਈ ਨਾਮਦਾਨ
0: ਪੂਰੀ ਭਈ ਸਿਮਰ ਸਿਮਰ ਬਿਦਾਤਾ
1: ਸੰਜ ਸੋਚੈ ਸੋਈ ਆਪੇ ਕਰੇ ਕਰਾਈ
0: ਸਾਧ ਸੰਗ ਨਾਨਕ ਰੰਗ ਮਾਣਿਆ
1: ਆਪ ਲਈ ਲੜਾਈ ਸਤਿਨਾਮ ਕਾ ਬੇੜਾ ਬੰਨਿਆ
0: ਘਰ ਆਇਆ ਪੂਰੇ ਗੁਰਿਆਣਿਆ
1: ਅੰਤਰ ਜਮੀ ਜੀਨ ਦਾਤਾ ਪੇਤ ਤਰਤੈ ਕਾਈ ਇੰਕਾਰ ਨੰਜਨ ਪਾਉ
0: ਸਾਧ ਸੰਗ ਨਾਨਕ ਰੰਗ ਮਾਣਿਆ
1: ਸਲੋਕ ਸਿੱਖੋ ਸਤਿ ਪਿਆਰੋ ਜਨਮਨ ਕੀਤੀ
0: ਘਰ

0: ਵਾਹਿਗੁਰੂ ਜੀ ਕੀ ਫਤਿਹ।
1: ਲਾਲ ਇੱਕ ਪਾਇਆ ਕੀਮਤ ਕਹਿ ਨੰਜਾਈ ਸੰਤਾ ਚੰਨ ਕਾਉਣ ਸੋ ਲਗੋ ਧਿਆਨਾ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਗੁਣ ਗਾਵਤ ਗਾਵਤ ਪਏ ਨਿਆਲਾ ਸਿਮਤ ਰੱਖ
2: ਪਰਮ ਸਨਮਾਨ ਸਰਕਾਰ ਜੋ ਗੁਰੂ ਸਵਾਰੀ ਸਾਹ ਸੰਗਤ ਅੱਜ ਅਸੀਂ ਸਾਡੇ ਪਤੀ ਸਰਕਾਰ ਜੋ ਬੀਬੀ ਮਨਜੀਤ ਕੌਰ ਜੀ ਅਰੋੜਾ
1: ਸੁਖਦਾਈ
2: ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ
1: ਪਾਈ ਹੈ ਪੂਰਿਆ ਸਭ ਠਾਈ
2: ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਗੁਰਬਾਣੀ ਦੇ ਕੀਰਤਨ ਆਦਿ
1: ਸੋ ਤਨ ਨਾਨਕ ਜਨ ਬਾਬ ਮੇਰੀ ਮਾਈ ਸੰਤੋ
2: ਜੋ ਵੀ ਜੀਵ ਇਸ ਸੰਸਾਰ ਤੇ ਆਉਂਦਾ ਹੈ
1: ਰਾਮ ਨਾਮ ਚਿਤਾਰੀ
2: ਮਾਲਕ ਦਾ ਭੇਜਿਆ ਹੋਇਆ ਇਸ ਸੰਸਾਰ ਤੇ ਆਉਂਦਾ ਹੈ ਤੇ ਮਾਲਕ ਦਾ ਹੁਕਮ ਆਉਣ ਤੇ
1: ਅੰਤਰ ਚੁਕਾ ਬਾਹਰ ਚੁਕਾ
2: ਇਸ ਫਾਨੀ ਸੰਸਾਰ ਨੂੰ ਛੱਡ ਕਰਕੇ ਚਲਾ ਜਾਂਦਾ
1: ਹੈ
2: ਜਿੰਨੇ ਮਾਲਕ ਜੀ ਸਵਾਸਾਂ ਦੀ ਪੂੰਜੀ ਦੇ ਕਰਕੇ ਇਸ ਸੰਸਾਰ ਤੇ ਜੀਵ ਨੂੰ ਭੇਜਦੇ ਨੇ ਉਨੀਆਂ ਸਵਾਸਾਂ ਦੀ ਪੂੰਜੀ ਹਰ ਉਸ ਦੇ ਹੁਕਮ ਦੇ ਅੰਦਰ ਜਾ ਰਿਹਾ ਹੈ ਸਾਡੀ ਅਤੀ ਸਰਕਾਰ ਜੋ ਮਨਜੀਤ ਕੌਰ ਜੀ ਅਰੋੜਾ ਇਸ ਸੰਸਾਰ ਤੇ ਆਏ ਇਸ ਸੰਸਾਰ ਵਿੱਚ ਆਣ ਕੇ ਮਨੁੱਖ ਦੋ ਤਰ੍ਹਾਂ ਦੇ ਕਰਮ ਕਰਕੇ ਮਨੁੱਖ ਜਾਣਿਆ ਜਾਂਦਾ ਹੈ ਇੱਕ ਮਨੁੱਖ ਜਾਣੇ ਜਾਂਦੇ ਨੇ ਗੁਰਮੁਖ ਦੇ ਨਾਂ ਤੇ ਜਿਹੜੇ ਗੁਰੂ ਦੇ ਮਾਰਗ ਤੇ ਚੱਲ ਕਰਕੇ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੁੰਦਾ ਹੈ ਗੁਰੂ ਦੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਬਣਾ ਲੈਂਦੇ ਨੇ ਇੱਕ ਸੰਸਾਰ ਤੇ ਜੀਵ ਐਸੇ ਆਉਂਦੇ ਨੇ ਜਿਹੜੇ ਆਪਣੀ ਮਨ ਦੇ ਮਤ ਦੇ ਪਿੱਛੇ ਲਾ ਕਰਕੇ ਉਹਨਾਂ ਨੂੰ ਗੁਰਬਾਣੀ ਨੇ ਮਨਮੁਖ ਦੇ ਨਾਮ ਦੇ ਨਾਲ ਜਾਣਿਆ ਹੈ ਮਨਮੁਖ ਚੱਲੇ ਮੂਲ ਗਵਾਏ ਜੀਓ ਗੁਰਮੁਖ ਲਾਹਾ ਲੈ ਚੱਲੇ ਮਨਮੁਖ ਚੱਲੇ ਮੂਲ ਗਵਾਏ ਜੀਓ ਜਿਹੜੇ ਗੁਰੂ ਦੀ ਮਾਤ ਤੇ ਤੁਰਦੇ ਨੇ ਆਪਣੇ ਜੀਵਨ ਦਾ ਲਾਹਾ ਲੈ ਇਸ ਸੰਸਾਰ ਤੋਂ ਜਾਂਦੇ ਨੇ ਅਤੇ ਜਿਹੜੇ ਆਪਣੇ ਮਨ ਦੇ ਪਿੱਛੇ ਚੱਲਦੇ ਨੇ ਉਹ ਪਰਮਾਤਮਾ ਦੇ ਬਖਸ਼ੇ ਹੋਏ ਸਵਾਸਾਂ ਨੂੰ ਪੂੰਜੀ ਨੂੰ ਵੀ ਗਵਾ ਕੇ ਇਸ ਸੰਸਾਰ ਤੋਂ ਚਲੇ ਜਾਂਦੇ ਨੇ ਸਾਡੇ ਅਤੀ ਸਰਕਾਰ ਜੋ ਮਾਤਾ ਜੀ ਮਾਤਾ ਮਨਜੀਤ ਕੌਰ ਜੀ ਇਸ ਸੰਸਾਰ ਤੇ ਆਏ ਉਸ ਵਾਹਿਗੁਰੂ ਦੇ ਸਵਾਸਾਂ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਭੋਗਿਆ ਮਾਲਕ ਦਾ ਹੁਕਮ ਆ ਗਿਆ ਸਾਡੇ ਪਾਸੋਂ ਚਲੇ ਗਏ ਸਾਡੀ ਸਾਰਿਆਂ ਦੀ ਇਹੀ ਅਰਦਾਸ ਬੇਨਤੀ ਆ ਗੁਰੂ ਸਾਹਿਬ ਜੀ ਦੇਹੋ ਸੱਜਣੇ ਆਸੀਸਣੀਆਂ ਜਿਉਂ ਹੋਵੇ ਸਾਹਿਬ ਸੋ ਮੇਰ ਖਾਲਸਾ ਦੀਵਾਨ ਸਾਡੀ ਅਤੇ ਖਾਲਸਾ ਦੀਵਾਨ ਸਾਡੀ ਦੇ ਸਾਰੇ ਸੇਵਾਦਾਰਾਂ ਵੱਲੋਂ ਅਤੇ ਖਾਲਸਾ ਦੀਵਾਨ ਸਾਹਿਬ ਦੀ ਸੇਵਾ ਦਾ ਭਾਈ ਹਰਭਜਨ ਸਿੰਘ ਜੀ ਅਟਵਾਲ ਉਹਨਾਂ ਵੱਲੋਂ ਵੀ ਮਾਲਕ ਦੇ ਚਰਨਾਂ ਵਿੱਚ ਬੇਨਤੀ ਹੈ ਮਾਲਕ ਜੀਓ ਉਸ ਵਿਛੜੀ ਰੂਹ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਿਓ ਹੁਣ ਪ੍ਰਸ਼ਾਦ ਵਰਤ ਰਿਹਾ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਪਰਿਵਾਰ ਵੱਲੋਂ ਸੱਜਿਆ ਹੋਇਆ ਸਾਰਿਆਂ ਨੇ ਗੁਰੂ ਕਾ ਲੰਗਰ ਛਕ ਕੇ ਜਾਣਾ ਜੀ ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਨੂੰ ਨੇੜੇ ਤੋਂ ਚੱਲ ਕੇ ਇੱਥੇ ਮਾਤਾ ਜੀ ਦੀ ਅਰਦਾਸ ਵਿੱਚ ਅਤੇ ਸੰਸਕਾਰ ਸਮੇਂ ਪਹੁੰਚੇ ਹੋ ਸਾਰਿਆਂ ਦਾ ਅਰੋੜਾ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਹੀ ਸਮਾਪਤੀ ਹੈ ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਛਕ ਕੇ ਜਾਣਾ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਕਹੇ ਨਾਨਕ ਜਿਸਨੂੰ ਆਪ ਟੁੱਟਾਏ ਤਿੰਨ ਅੰਮ੍ਰਿਤ ਗੁਰਤੀ ਪਾਇਆ ਪਾਤਾ ਕੀ ਚਾਲ ਰਾਲੀ ਚੱਲ ਰਾਲੀ ਪਤਾ ਕੇਰੀ ਬਿਖ ਮਾਰਗ ਚੱਲਣਾ ਏ ਲਵ ਲੋ ਹੰਕਾਰਤਾ ਸੁਣਾਏ ਬਹੁਤ ਨਹੀਂ ਬੋਲਣਾ ਏ ਖਨੋਤਕੇ ਵਾਲੋ ਨਿੱਕੀ ਤੁਮ ਅੱਗੇ ਜਾਣਾ ਗੁਰਪ੍ਰਸਾਦ ਜਿੰਨੀ ਅਵਤਰਿਆ ਹਰ ਵਾਸਨਾ ਸਮਾਨੀ ਕਹਿ ਇਹਨਾਂ ਨੂੰ ਚੱਲ ਭਗਤਾਂ ਯੁਗ ਯੁਗ ਨਿਰਾਲੀ ਜੇ ਤੂੰ ਚਲਾਈਏ ਤਿਵੇਂ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੇ ਤੂੰ ਚਲਾਈਏ ਤਿਵੇਂ ਚੱਲੇ ਜਿੰਨਾ ਮਾਰਗ ਪਾਵਾਈ ਕਰ ਕਿਰਪਾ ਜਨ ਨਾਮ ਲਈਏ ਸੇ ਹਰ ਹਰ ਸਰਸਤੇ ਆਵੈ ਜਿਸਨੂੰ ਕਦ ਸੁਣਾਈਏ ਆਪਣੀ ਸੇ ਗੁਰਦੁਆਰਾ ਸੁਖ ਪਾਵਾਈ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੇਂ ਚਲਾਵੈ ਇਹੋ ਸੋਲਾ ਸਭ ਸੁਭਾਅ ਸਭ ਸੁਭਾਅ ਸਦਾ ਸੋਲ ਲਾਏ ਸਤਿਗੁਰੂ ਸੁਣਾਏ ਉਸ ਕਹਿ ਮਨ ਮੱਸਿਆ ਜਨ ਧੁਰੋ ਲਿਖਿਆ ਆਇਆ ਈ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨਾਂ ਨੇ ਪਾਇਆ ਕਹਿ ਨਾ ਸਭ ਸੋਲ ਲਾਏ ਸਤਿਗੁਰੂ ਸੁਣਾਇਆ ਈ ਪਿਓ ਧੋਏ ਸੇ ਜਿੰਨਾ ਜਿੰਨੀ ਹੱਥ ਹੈ ਹਰ ਧੈ ਪਿਓ ਧੋਏ ਗੁਰਮੁਖ ਜਿੰਨੀ ਧੈ ਪਿਓ ਮਾਤਾ ਪਿਤਾ ਕਟੰਬ ਸਹਿਜ ਤੋਂ ਪਿਵਤ ਸੰਗਤ ਸੁਵਾਈ ਆਈ ਕਹਿੰਦੇ ਪਵਿੱਤ ਸੁਣਦੇ ਪਵਿੱਤ ਜਿੰਨੀ ਮਨ ਵਸਾਏ ਕਹਿ ਨੰਗ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ ਹੀ ਕਰਮੀ ਸਹਿਜ ਨੂੰ ਭਜਾਏ ਸਹਿਜਾਏ ਸਹਿ ਸਮਝਾਏ ਨਾ ਜਾਏ ਸਹਿ ਸਕਿਤ ਆਏ ਸੰਜੂ ਰਹੇ ਕਰਮ ਕੁਮਾਏ ਸਹਿ ਸਹਿ ਜੁਮਲੀ ਨਾ ਕਿਤ ਸੰਜੂ ਧੋਤਾ ਜਾਏ ਮਨ ਧੋ ਸ਼ਬਦ ਲਾਗੋ ਹਰ ਸੁਰ ਉਹ ਚਿਤਲਾਏ ਕਹਿ ਨੰਗ ਗੁਰਪ੍ਰਸਾਦ ਦੀ ਸਹਿਜ ਉਪਜਾਏ ਇਹ ਸਹਿ ਐਵ ਜਾਏ ਜਿਉ ਮੈਲੇ ਬਾਹਰੋਂ ਨਿਰਮਲ ਹੈ ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ ਇਤਨੇ ਜਮਜੂਏ ਹਾਰਿਆ ਹੈ ਇਤਨਾ ਵੱਡਾ ਰੋਗ ਲੱਗਾ ਹੈ ਮਨ ਮਨੋ ਵਿਸਾਰਿਆ ਹੈ ਵਿਦਮ ਨਾਮ ਉਤਮ ਸੋ ਸੁਣਾ ਨਹੀਂ ਫਿਰ ਜੋ ਬੇਤਲ ਹੈ ਕਹਿਣਾ ਕਿ ਜਿਨ ਸੱਚ ਤਜਿਆ ਕੂੜੇ ਲਾਗੇ ਇਤਨੀ ਜਮਜੂਏ ਹਾਰਿਆ ਹੈ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕਿਸੋ ਹੀ ਪਹੁੰਚਾ ਨਹੀਂ ਮਨਸਾ ਸਤ ਸਮਾਣੀ ਜਨਮ ਰਤਨਜਨੀ ਖੱਟਿਆ ਪਲੇ ਸੇ ਵਨਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ ਹੋਵੇ ਤਾਂ ਸਨਮੁੱਖ ਸਿੱਖ ਹੋਈ ਜੀਉ ਰਹਿ ਗੁਰ ਨਾਲੇ ਗੁਰ ਕੈ ਚਰਨ ਹਿਰਦਾ ਧਿਆਈ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰ ਨਹੀਂ ਗੁਰਮੰਡ ਅਵਨਾ ਜਾਣੇ ਕੋਏ ਕਹੇ ਨਾਨਕ ਸੁਣ ਸੰਤੋ ਸੋ ਸਿੱਖ ਸਨਮੁੱਖ ਹੋਏ ਜੇ ਕੋ ਗੁਰ ਤੇ ਵੇਮਕੋ ਵੈ ਬਿਨ ਸਭ ਤੋਂ ਮੋਤਣ ਪਾਵੇ ਪਾਵੇ ਮੋਤਰਾ ਹੋਰ ਤਾਂ ਕੋਈ ਪੁੱਛੋ ਵੇਖੀਆ ਜਾਏ ਅਨੇਕ ਜੁਨੀ ਪਰਮਾ ਵੈ ਬਿਨ ਸਤਿਗੁਰ ਮੋਤ ਨਾ ਪਾਏ ਫਿਰ ਮੋਤ ਪਾਈ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਓ ਸਿੱਖ ਸਤਿਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦਾ ਤਿਨ ਸਮਾਨੀ ਪਿਉ ਅੰਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਬਾਣੀ ਬਣ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅਵਖਾਨੀ ਹਰ ਹਰ ਨਿਤ ਕਰੈ ਰਸਨਾ ਕਹਿ ਕਛੂ ਨਾ ਜਾਣੀ ਚਿੱਤ ਜਿਨ ਕਹਿ ਲਿਆ ਮਾਇਆ ਬੋਲਣ ਪੈ ਰਵਾਨੀ ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਹਿ ਸਭ ਰਤਨ ਹੈ ਹੀਰੇ ਜਿੱਤ ਜੜਾਓ ਸਭ ਰਤਨ ਜਿੱਤ ਮਨ ਲਗਾ ਇਹੋ ਹੋਇਆ ਸਮਾਓ ਸਭ ਜਿੱਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਵਜਾਏ ਕਹੇ ਨਾਨਕ ਸਭ ਰਤਨ ਹੈ ਹੀਰਾ ਜਿੱਤ ਜੜਾਓ ਸੇਵ ਸਤ ਆਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਵਜਾਏ ਤੋੜੈ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਇਹ ਸੋ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਵਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰੇ ਤਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੈ ਸਾਰ ਨਾ ਜਾਣੀ ਤੇਈ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਆਂਦਨ ਹਰ ਲਿਵ ਲਾਗੈ ਜਗਤ ਰਹਿਣ ਵਿਹਾਨੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕੋ ਮਨੋ ਵਸਾਰੀਐ ਮਨੋ ਕਉ ਵਸਾਰੀਆ ਇਵੜ ਦਾਤਾ ਹੈ ਜੇ ਅਗਰ ਮੈਂ ਹਾਰੂ ਪੋ ਚਾਵਾਏ ਇਸ ਨੂੰ ਕਿਹੋ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵਾਏ ਆਪਣੀ ਲਿਵ ਆਪੇ ਲਾਏ ਗੁਰਮੁਖ ਸਰਤ ਮਾਲੀ ਆਏ ਕਹਿ ਨਾਨਕ ਇਵੜ ਦਾਤਾ ਹੈ ਸੋ ਕੋ ਮਨੋ ਵਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਭਰ ਮਾਇਆ ਮਾਇਆ ਅਗਨ ਸਾਵਈ ਕੋ ਜਿਹੀ ਕਰਤਾ ਖੇਲਰ ਚ ਆਇਆ ਈ ਜਾਤ ਸਪਣਾ ਤਾਂ ਜੰਮਿਆ ਏ ਪਰਿਵਾਰ ਭਲਾ ਪਾਇਆ ਲੈ ਛੁਟਕੀ ਲੱਗਣੀ ਤਿਸਨਾ ਮਾਇਆ ਅਮਰ ਵਰਤਾਇਆ ਈ ਇਹ ਮਾਇਆ ਜਿਤ ਹਰ ਵਿਸਰੈ ਮੋਹ ਬਜੋ ਮੋਹ ਉਪਜੈ ਭਉ ਦੂਜਾ ਲਾਇਆ ਈ ਕਹਿ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੇ ਵਿੱਚੇ ਮਾਇਆ ਪਾਇਆ ਈ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਮਿਲਾਏ ਐਸਾ ਸਤਿਗੁਰੂ ਜੇ ਮਿਲੈ ਤਿਸਨੋ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿੱਦਾਂ ਜੋ ਤਿਸ ਮਿਲ ਰਹੇ ਤਿਸ ਮਿਲ ਰਹੇ ਹਰ ਵਸੈ ਮਨਾਏ ਹਰ ਆਪ ਮੁੱਲ ਕਹੇ ਭਾਸ ਨਾ ਕੇ ਨਾਨਕਾਏ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮੰਜਾ ਰਹੇ ਹਰ ਰਾਸ ਮੇਰੀ ਮਨ ਮੰਜਾ ਰਹੇ ਸਤਿਗੁਰ ਤੇ ਰਾਸ ਜਾਣੀ ਹਾਰਾ ਨਿਤ ਜਪੋ ਜੀ ਹੋ ਲਹਾ ਕੱਟੂ ਦਿਹਾੜੀ ਇਹ ਤੰਤ ਨਾ ਮਿਲਿਆ ਜਨ ਹਰਾਪੇ ਪਾਣਾ ਕਹੇ ਨਨਕਾ ਰਾਸ ਮੇਰੀ ਮਨ ਹੋਆ ਵਣਜਾਰਾ ਏ ਏ ਰਸਨਾ ਤੂੰ ਅਨਰਤ ਰਾਚ ਰਹੀ ਤੇਰੀ ਪੈਸ ਨਾ ਜਾਏ ਪੈਸ ਨਾ ਜਾਏ ਹੋਰ ਕੀਤਾ ਜਿਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬਹੁਤ ਨਸਨਾ ਲਗਾਇਆ ਏ ਇਹ ਹਰ ਰਸ ਕਰਮੀ ਪਾਈ ਆਏ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਆਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਏ ਸ੍ਰੀ ਰਾਮ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗਮੈ ਆਇਆ ਏ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗਮੈ ਆਇਆ ਏ

ਮੈਲੂ ਕਿਨੋ ਸਾਬਣ ਤੁਸੂਦ ਹੈ ਤੇ ਨਿਰਪੋਡਰ ਤਾਂ ਫਿਰੇ ਹੁੰਦੀ ਕੌਣ ਹੁੰਦੀ ਹਿਰੇ ਦੇਹੀ ਗੁਪਤ ਬਦੇਹੀ ਦਿਸੈ ਸਗਲੇ ਸਾਜ ਕਰਤ ਜਗ ਦਿਸੇ ਠੱਗਣ ਹਾਰਿਆਂ ਠੱਗਦਾ ਠਾਂਗੇ ਬਿਨ ਵਕਰ ਫਿਰ ਫਿਰੇ ਉੱਠ ਲਾਗੇ ਸੰਤ ਸਵਾ ਮਿਲ ਕਰੋ ਵਖਿਆਨ ਸਿਮਰਤ ਸਾਸ ਬੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਹੋਏ ਨਾਨਕ ਤਾਂ ਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਜੋ ਤਿਸ ਪਾਵੈ ਸੋ ਥੀਆਂ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਬਿਨ ਨਾਹੀ ਆਨ ਵਿਆਰਾਓ ਉਤ ਕਲੱਤਰ ਲਖਮੀ ਦਿਸੇ ਇਨਮੈਂ ਕਿਛੋ ਨਾ ਸੰਗ ਲਿਆ ਵਿਖੇ ਠਗੋਰੀ ਖਾਏ ਪੁਲਾਨਾ ਮਾਇਆ ਮੰਦਰ ਤਿਆ ਗਿਆ ਨਿੰਦਾ ਕਰ ਕਰ ਬਹੁਤ ਵਿਗੋਤਾ ਗਰਬ ਜੋਨ ਮੈਂ ਕਿਰਤ ਪਿਆ ਪੂਰਬ ਕਮਾਣੇ ਛੋਡੇ ਨਾਹੀਂ ਜਮਦੂਤ ਗਰਾਸਿਓ ਮਹਾਂ ਪਿਆ ਬੋਲੇ ਝੂਠ ਕਮਾਵੇ ਅਵਰਾ ਤ੍ਰਿਸ਼ਨ ਨਾ ਬੂਝੇ ਬਹੁਤ ਹਿਆ ਅਸਾਧ ਰੋਗ ਉਪਜਿਆ ਸੰਤ ਦੁਖਨ ਦੇ ਬਿਨਾਸੀ ਮਹਾਂ ਖਿਆ ਜਿਨੇ ਨੇ ਵਾਜੇ ਤਿਨ ਹੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮਾਇਆ ਰਾਮ ਕਲੀ ਮਹੱਲਾ ਪੰਜਵਾਂ ਐਸਾ ਪੂਰਾ ਗੁਰੂ ਦਿਓ ਸਹਾਈ ਜਾਂ ਕਾ ਸਿਮਰਨ ਵਿਰਥਾ ਨਾ ਜਾਈ ਰਹੋ ਦਰਸਨ ਪੇਖਤ ਹੋਏ ਨਿਹਾਲ ਜਾਂ ਕੀ ਤੋਰ ਕਾਟ ਜਮ ਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾਂ ਕੇ ਮਸਤਕ ਰਾਖੇ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਪਤ ਤੋ ਧਾਰਨ ਕਿਰਪਾ ਨਿਧਨ ਸਦਾ ਸਦਾ ਜਾਈਏ ਕੁਰਬਾਨ ਨਿਰਮਲ ਮੰਤ ਦੇ ਜਿਸ ਦਾਨ ਤਜੇ ਵਿਕਾਰ ਬਿਨ ਸੇ ਅਭਿਮਾਨ ਏਕ ਤਿਹਾਈਏ ਸਾਧ ਕੇ ਸੰਗ ਪਾਪ ਬਿਨਾਸੇ ਨਾਮ ਕੇ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਟ ਘਟ ਰਵ ਰਿਆ ਗੁਣ ਤਾਸ ਦਰਸ ਦੇ ਤਾਰੋਸ ਪ੍ਰਭ ਆਸ ਨਿਤ ਨਾਨਕ ਚਿਤ ਵੇ ਸੱਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਦੋਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗੌਣ ਮਿਟੇ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪਰਗਾਸ ਚਰਨ ਕਮਲ ਮੈਂ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਭਵ ਜਲੇ ਉਤਰ ਸਪਾਰ ਰਾਮ ਕਲੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹਿਲੇ ਸਗਲ ਬਿਨਾ ਸੇ ਰੋਗ ਕੂਰਾ ਰਹਾਉ ਏਕ ਰਾਧੋ ਸਾਚਾ ਸੋਏ ਜਾਂ ਕੀ ਸਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਕ ਹਰ ਸਿਮਰਤ ਬਿਨ ਸੇ ਸਭ ਦੁੱਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੇ ਸਭ ਚਿੰਤ ਮਿਟਾਈ ਆਠ ਪੈਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋ ਆਪ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਰ ਨਰ ਹੈ ਨਮਸਕਾਰਨ ਜਲਨ ਥਲਨ ਬਸੁਦ ਗਗਨ ਏਕ ਏਕ ਓਂਕਾਰਨ ਰਹਾਉ ਹਰਨ ਤਰਨ ਪੁਨ ਪੁਨੈ ਕਰਨ ਨੈ ਗ੍ਰਹਿ ਨਿਰਹਾਰਨ ਗੰਭੀਰ ਤੀਰ ਨਾਮ ਹੀਰ ਊਚ ਮੂਚ ਅਪਾਰਨ ਕਰਨ ਕੀਲ ਗੁਣ ਅਮੋਲ ਨਾਨਕ ਬਲਿਹਾਰਨ ਰਾਮ ਕਲੀ ਮਹੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨਕ ਕਾਮਨੀ ਰਹਾਉ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਧਾਰੇ ਨੈ ਸੰਗ ਗਾਮਨੀ ਸੋਤਿਕ ਲੱਤਰ ਪ੍ਰਾਤ ਮੀਤ ਉਰਜ ਪਰਿਓ ਪਰਮ ਮੋਇਓ ਇਹ ਵਿਰਖ ਸ਼ਾਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਪਾਵਨੀ ਰਾਗ ਰਾਮ ਕਲੀ ਮਹੱਲਾ ਨੌਵਾਂ ਤਿਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨੌਵਾਂ ਤਿਪ ਦੇ ਰੇ ਮਾਨੀ ਓਟ ਲਿਹੋ ਹਰ ਨਾਮਾ ਜਾਂ ਕੇ ਸਿਮਰਨ ਦੁਰਮਤ ਨਾਸੇ ਪਾਵੇਂ ਪਦ ਨਿਰਵਾਨਾ ਰਹਾਉ ਬੜ ਪਾਗੀ ਤੈ ਜਨ ਕੋ ਜਾਣੋ ਜੋ ਹਰ ਕੇ ਗੁਣ ਗਾਵੈ
जन्म जन्म के पाप, खोए के फुन बैकुंठ सधावें, अजामल को अंतकाल में नारायण सो ध्याई, जागत को जोगी सर्वांचत सोगत शिन में पाई, नाहिन गुण नाहिन किछ विद्या, धर्म कौन गज कीना।

ਪਾਏ, ਭਿਖਿਆ ਸਹਿਜ ਵਿਚਾਰੀ ਖਾਏ, ਭਸਮ ਚੜਾਏ ਕਰੇ ਪਾਖੰਡ, ਮਾਇਆ ਮੋਹ ਸਹਿ ਜਮ ਡੰਡ, ਫੂਟੇ ਖਾਪਰ ਭੀਕ ਨ ਪਾਏ, ਬੰਧਨ ਵਾਧਿਆ ਵੈ ਜਾਏ, ਬਿੰਦਨ ਰਾਖੇ ਜਤੀ ਕਹਾਵੈ, ਮਾਈ ਮਾਂਗਤ ਤ੍ਰੈ ਲੁਭਾਵੈ, ਨਿਰਦਯਾ ਨਹੀਂ ਹੋਤ ਜੋਤ ਉਜਾਲਾ, ਬੂੜਤ ਬੂੜੇ ਸਰਬ ਜੰਜਾਲਾ, ਭੇਖ ਕਰੇ ਖਿੰਤਾ ਬਹੁ ਥਟੁਆ, ਝੂਠੋ ਖੇਲ ਖੇਲੇ ਬਹੁ ਨਟੁਆ, ਅੰਤਰ ਅਗਨ ਚਿੰਤਾ ਬਹੁ ਜਾਰੇ, ਬਿਣ ਕਰਮਾ ਕੈਸੇ ਉਤਰ ਸਪਾਰੇ, ਮੁੰਦਰਾ ਫਟਕ ਬਨਾਈ ਕਾਨ, ਮੁਕਤ ਨਹੀਂ ਵਿਦਿਆ ਵਿਗਿਆਨ, ਜਿਹਵਾ ਇੰਦਰੀ ਸਾਧ ਲੁਭਾਨਾ, ਪਸ਼ੂ ਭਏ ਨਹੀਂ ਮਿਟੇ ਨਿਸ਼ਾਨਾ, ਤ੍ਰੈ ਵਿਧ ਲੋਗਾ ਤ੍ਰੈ ਵਿਧ ਜੋਗਾ, ਸ਼ਬਦ ਵਿਚਾਰੇ ਚੋਕਸ ਸੋਗਾ, ਊਜਲ ਸਾਚ ਸੋ ਸ਼ਬਦ ਹੋਏ, ਜੋਗੀ ਜੁਗਤ ਵਿਚਾਰੇ ਸੋਏ, ਤੁਝ ਪੈ ਨੌ ਨਿਦ ਤੂੰ ਕਰਣੇ ਜੋਗ, ਥਾਪ ਥਾਪੇ ਕਰੇ ਸਹੋਗ, ਜਤ ਸਤ ਸੰਜਮ ਸੱਚ ਸੁਚੇਤ, ਨਾਨਕ ਜੋਗੀ ਤ੍ਰੈ ਪਵਣ ਮੇਤ, ਰਾਮ ਕਲੀ ਮਹੱਲਾ ਪਹਿਲਾ, ਖੱਟ ਮੱਟ ਦੇਹੀ ਮਨ ਬੈਰਾਗੇ, ਸੁਰਤ ਸ਼ਬਦ ਧੁਨ ਅੰਤਰ ਜਾਗੇ, ਬਾਜੇ ਅਨਹਦ ਮੇਰਾ ਮਨ ਲੈਣਾ, ਗੁਰ ਬਚਨੀ ਸੱਚ ਨਾਮ ਪਤੇਣਾ, ਪ੍ਰਾਣੀ ਰਾਮ ਭਗਤ ਸੁਖ ਪਾਈਐ, ਗੁਰਮੁਖ ਹਰ ਹਰ ਮੀਠਾ ਲਾਗੇ, ਗੁਰਮੁਖ ਹਰ ਹਰ ਮੀਠਾ ਲਾਗੇ, ਹਰ ਹਰ ਨਾਮ ਸਮਾਈਐ ਰਹਾਉ, ਮਾਇਆ ਮੋਹ ਵਿਵਰਜ ਸਮਾਏ, ਸਤਿਗੁਰ ਭੇਟੇ ਮੇਲ ਮਿਲਾਏ, ਨਾਮ ਰਤਨ ਨਿਰਮੋਲਕ ਹੀਰਾ, ਤਿਤਰਾਤਾ ਮੇਰਾ ਮਨ ਤੇਰਾ, ਹਉਮੈ ਮਮਤਾ ਰੋਗ ਨ ਲਾਗੇ, ਰਾਮ ਭਗਤ ਜਮ ਕਾ ਪਹੁ ਪਾਗੇ, ਜਮ ਜੰਦਾਰ ਨ ਲਾਗੇ ਮੋਹੇ, ਨਿਰਮਲ ਨਾਮ ਹਿਰਦੇ ਹਰ ਸੋਹੈ, ਸ਼ਬਦ ਵਿਚਾਰ ਪੈ ਨਿਰੰਕਾਰੀ, ਗੁਰਮਤ ਜਾਗੇ ਦੁਰਮਤ ਪਰਹਾਰੀ, ਆਂਦਿਨ ਜਾਗ ਰਹੇ ਲਿਬਲਾਈ, ਜੀਵਨ ਮੁਕਤ ਅੰਤ ਗਤ ਅੰਤਰ ਪਾਈ, ਅਲਪਤ ਗੁਫਾ ਮੈਂ ਰਹੇ ਨਿਰਾਰੇ, ਤਸਕਰ ਪੰਚ ਸ਼ਬਦ ਸੰਘਾਰੇ, ਪਰ ਕਰ ਜਾਏ ਨ ਮਨ ਡੁਲਾਏ, ਸਹਿਜ ਨਿਰੰਤਰ ਰਹੋ ਸਮਾਏ, ਗੁਰਮੁਖ ਜਾਗ ਰਹੇ ਓ ਦੂਤਾ, ਸਦ ਬੈਰਾਗੀ ਤਤ ਪਰੋਤਾ, ਜਗ ਸੋਤਾ ਮਰਿਆ ਵੈ ਜਾਏ, ਬਿਨ ਗੁਰ ਸ਼ਬਦ ਨ ਸੋਜੀ ਪਾਏ, ਆਨੰਦ ਸ਼ਬਦ ਬਜੇ ਦਿਨ ਰਾਤੀ, ਅਭਿਗਤ ਕੀ ਗਤ ਗੁਰਮੁਖ ਜਾਤੀ, ਤਉ ਜਾਣੀ ਜਾਂ ਸ਼ਬਦ ਪਛਾਨੀ, ਏਕੋ ਰੱਬ ਰਹਿਆ ਨਿਰਵਾਨੀ, ਸੁਨ ਸਮਾਧ ਸਹਿਜ ਮਨ ਰਾਤਾ, ਤਜ ਹੋ ਲੋਭਾ ਏਕੋ ਜਾਤਾ, ਗੁਰ ਚੇਲੇ ਆਪਣਾ ਮਨ ਮਾਨਿਆ, ਨਾਨਕ ਦੂਜਾ ਮੇਟ ਸਮਾਨਿਆ, ਰਾਮ ਕਲੀ ਮਹੱਲਾ ਪਹਿਲਾ, ਸਾਹਾ ਗਣੇ ਨ ਕਰੇ ਵਿਚਾਰ, ਸਾਹੇ ਉਪਰ ਇੱਕ ਅਹੰਕਾਰ, ਜਿਸ ਗੁਰ ਮਿਲੇ ਸੋਈ ਵਿਧ ਜਾਣੇ, ਗੁਰਮਤ ਹੋਏ ਤਾਂ ਹੁਕਮ ਪਛਾਣੇ, ਝੂਠ ਨ ਬੋਲ ਪਾਂਡੇ ਸੱਚ ਕਹੀਐ, ਹੋਮੇ ਜਾਏ ਸ਼ਬਦ ਕਰ ਲਹੀਐ ਰਹਾਉ, ਗਣ ਗਣ ਜੋਤਕ ਕਾਣੀ ਕੀਨੀ, ਪੜੇ ਸੁਣਾਵੇ ਤਤ ਨ ਚੀਨੀ, ਸਭ ਸਹਿ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਇਸ਼ਾਰ, ਨਾ ਮੈਂ ਤੋ ਮੈਂ ਪੂਜੇ ਸਹਿਲਾ, ਬਿਨ ਹਰ ਰਾਤ

ਇੱਕ ਮਨ ਮਹਿ ਬਸਹਿ ਡੂੰਗਰ ਅਸਥਾਨ ਨਾਮ ਬਿਸਾਰ ਪਚਹਿ ਅਭਿਮਾਨ ਨਾਮ ਬਿਨਾਉ ਕਿਆ ਗਿਆਨ ਧਿਆਨ ਗੁਰਮੁਖ ਪਾਵਹਿ ਦਰਗਹਿ ਮਾਨ।

ਤੀਰਥ ਭਰਮ ਸਭ ਬਿਆਦ ਨ ਜਾਵੈ, ਨਾਮ ਬਿਨਾ ਕੈਸੈ ਸੁਖ ਪਾਵੈ। ਜਤਨ ਕਰੈ ਬਿੰਦ ਕਿਵੈ ਨਾ ਰਹਾਈ, ਮਣੁਆ ਡੋਲੈ ਨਰਕੇ ਪਾਇ। ਜਮ ਪ੍ਰਬਾਦੋ ਲਹੇ ਸਜਾਈ, ਬਿਨਨਾਵੈ ਜੀਉ ਜਲ ਬਲ ਜਾਇ। ਸਿੱਧ ਸਾਧਕ ਕੇਤੇ ਮਨ ਦੇਵਾ, ਹੱਠ ਨਿਗ੍ਰਹਿ ਨਾ ਤ੍ਰਿਪਤਾਵੈ। ਭੇਵਾ ਸ਼ਬਦ ਵਿਚਾਰ ਗਹਿ ਗੁਰ ਸੇਵਾ,

ਸੰਹਾਵ ਜਤ ਸਤ ਸੰਯਮਉ ਸੀਲ ਨ ਰਖਿਅਉ ਪ੍ਰੇਤ ਪਿੰਜਰ ਮਹਿ ਕਾਸ਼ਟ ਭਇਅਉ ਪੁੰਨ ਦਾਨ ਇਸ਼ਨਾਨ ਨ ਸੰਯਮਉ ਸਾਧ ਸੰਗਤਉ ਬਿਨ ਬਾਧ ਜਯਾ ਲਾਲਚ ਲਾਗੇ ਨਾਮ ਵਿਸਾਰਿਓ ਆਵਤ ਜਾਵਤ ਆਉ ਜਨਮ ਗਿਆਉ ਜਾਂ ਜਮ ਧਾਏ ਕੇਸ ਗਹਿ ਮਾਰੈ ਸੁਰਤ ਨਹੀਂ ਮੁਖ ਕਾਲ ਗਿਆ ਅਹਿਨ ਸਉ ਨਿੰਦਾ ਤਾਤ ਪਰਾਈ ਹਿਰਦੈ ਨਾਮ ਨਾ ਸਰਬ ਦਿਆਉ ਬਿਨ ਗੁਰ ਸ਼ਬਦ ਨਉ ਗਤ ਪਤ ਪਾਵੈ ਰਾਮ ਨਾਮ ਬਿਨਉ ਨਰਕ ਗਿਆ ਖਿਨ ਮੈਂ ਵੇਸ ਕਰਹਿ ਨਟੁਆ ਜਿਉ ਮੋਹ ਪਾਪ ਮਹਿ ਗਲਤ ਗਿਆ ਏਤ ਉਤਮਾਉ ਦੇਖ ਪਸਾਰੀ ਮੋਹ ਮਾਇਆ ਕੈ ਮਗਨ ਭਇਆ ਕਰਹਿ ਬੇਕਾਰ ਵਿਥਾਰ ਘਨੇਰੈ ਸੁਰਤ ਸ਼ਬਦ ਬੇਨਵ ਭਰਮ ਪਿਆ ਹੋਮੇ ਰੋਗ ਮਹਾ ਦੁਖ ਲਾਗਾ ਗੁਰਮਤਿ ਲੇਵਹੁ ਰੋਗ ਗਿਆ ਸੁਖ ਸੰਪਤ ਕਉ ਆਵਤ ਦੇਖੈ ਸਾ

ਕਿਰਪਿਆ। ਮੂਹੇ ਕਉ ਰੋਵਹਿ ਕਿਸੈ ਸੁਣਾਵਹਿ, ਭੈ ਸਾਗਰ ਅਸਰਾਲ ਪਿਆਉ, ਦੇਖੋ ਕੁਟੰਬ ਮਾਇਆ ਗ੍ਰਹਿ ਮੰਦਰ, ਸਾਖਤ ਜੰਜਾਲ ਪਰਾਲ ਪਿਆਉ, ਜਾਂ ਆਏ ਤਾਂ ਤਿਨੇ ਪਠਾਏ, ਚਾਲੇ ਤਿਨੇ ਬੋਲਾਏ ਲਿਆ, ਜੋ ਕਿਸ ਕਰਨਾ ਸੋ ਕਰ ਰਹਿਆ, ਬਖਸ਼ਨਹਾਰੇ ਬਖਸ਼ ਲਿਆਉ, ਜਿਨ ਇਹੋ ਚਾਖਿਆ ਰਾਮ ਰਸਾਇਣ, ਤਿਨਕੀ ਸੰਗਤ ਖੋਜ ਭਇਆ, ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ, ਮੁਕਤ ਪਦਾਰਥ ਸ਼ਰਨ ਪਾਇਆ, ਦੁੱਖ ਸੁੱਖ ਸਮ ਕਰ ਗੁਰਮੁਖ ਸਮ ਕਰ ਜਾਣਾ, ਹਰਕ ਸੋਗ ਤੇ ਬੇਰਕਤ ਭਇਆਉ, ਆਪ ਮਾਰ ਗੁਰਮੁਖ ਹਰ ਪਾਏ, ਨਾਨਕ ਸਹਿਜ ਸਮਾਏ ਲਿਆ, ਰਾਮ ਕਲੀ ਦੱਖਣੀ ਮਹੱਲਾ ਪਹਿਲਾ, ਜਤ ਸਤ ਸੰਯਮ ਸਾਚ ਦ੍ਰਿੜਾਇਆ, ਸਾਚ ਸ਼ਬਦ ਰਸ ਲੀਣਾ, ਮੇਰਾ ਗੁਰ ਦਿਆਲ ਸਦਾ ਰੰਗ ਲੀਣਾ,

ਭਰਪੁਰ ਲੀਨਾ ਜਿਹੇ ਵਾਰ ਰੰਗ ਰਸੀਨਾ ਮਿਲੈ ਗੁਰੂ ਸਾਚੇ ਜਿਨ ਰਚ ਰਾਚੈ ਕਿਰਤ ਵਿਚਾਰ ਪਤੀਨਾ ਏਕ ਮਹਿ ਸਰਬ ਸਰਬ ਮੈਂ ਏਕਾ ਇਹ ਸਤਿਗੁਰ ਦੇਖ ਦਿਖਾਈ ਜਿਨ ਕੀ ਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨਾ ਜਾਇ ਦੀਪਕ ਤੇ ਦੀਪਕ ਪਰਗਾਸਿਆ ਤਿਰ ਭਵਨ ਜੋਤ ਦਿਖਾਈ ਸਚੈ ਤਖਤ ਸਚ ਮਹਿਲੀ ਬੈਠੈ ਨਿਰਭਉ ਤਾੜੀ ਲਾਈ ਮੋਹੈ ਗਿਆ ਬੈਰਾਗੀ ਜੋਗੀ ਘਟ ਘਟ ਕਿੰਗਰੀ ਵਾਈ ਨਾਨਕ ਸ਼ਰਨ ਪ੍ਰਭੂ ਕੀ ਛੂਟੈ ਸਤਿਗੁਰ ਸਚ ਸਿਖਾਈ ਰਾਮ ਕਲੀ ਮਹੱਲਾ ਪਹਿਲਾ ਔਹਠ ਹਸਤ ਮੜੀ ਘਰ ਛਾਇਆ ਤਰਨ ਗਗਨ ਕਲ ਧਾਰੀ ਗੁਰਮੁਖ ਕੀਤੀ ਸ਼ਬਦ ਉਧਾਰੀ ਸੰਤ ਹੋ ਰਹਾ ਮਮਤਾ ਮਾਰ ਹੋਮੇ ਸੋਖੈ ਤਿਰ ਭਵਨ ਜੋਤ ਤੁਮਾਰੀ ਮਨਸਾ ਮਾਰ ਮਨੈ ਮਹਿ ਰਾਖੈ ਸਤਿਗੁਰ ਸ਼ਬਦ ਵਿਚਾਰੀ ਸਿੰਘੀ ਸੁਰਤ ਅਨਾਹਦ ਵਾਜੈ ਘਟ ਘਟ ਜੋਤ ਤੁਮਾਰੀ

ਅਗੰਮ ਅਪਾਰੀ ਕਾਇਆ ਨਗਰੀ ਇਹੋ ਮਨ ਰਾਜਾਉ ਪੰਚ ਵਸੈ ਵਿਚਾਰੀ ਸਭ ਦਰਵੈ ਆਸਣਉ ਕਰ ਰਾਜਾ ਅਦਲ ਕਰੇ ਗੁਣਕਾਰੀ

ਸਾਕਾਰੀ ਕਾਇਆ ਸੋਦ ਤਰੈ ਭਵ ਸਾਗਰ ਆਤਮ ਤਤ ਵਿਚਾਰੀ ਗੁਰਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਲ ਲੈ ਗੁਣਦਾਤਾ ਹਉਮੈ ਤ੍ਰਿਸ਼ਨਾ ਮਾਰੀ।

ਕਉ ਮੁਰਾਰੀ। ਮਨੁ ਮਾਇ ਅਸਥਿਰ ਸ਼ਬਦੇ ਰਾਤਾ, ਇਹਾ ਕਰਨੀ ਸਾਰੀ ਬੇਦ ਬਾਦ ਨਾ ਪਾਖੰਡ ਆਉਦੂ। ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋਗ ਕਮਾਵੈ ਆਉਦੂ, ਜਤ ਸਤ ਸ਼ਬਦ ਵਿਚਾਰੀ।

ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਨ ਦ੍ਰਿੜ ਕਰ ਆਸਣ ਬੈਸ ਜੋਗੀ ਤਾ ਤੇਰੀ ਕਲਪਣਾ ਜਾਈ ਕਾਇਆ ਨਗਰੀ ਮੈਂ ਮੰਗਣ ਚੜ੍ਹੈ ਜੋਗੀ ਤਾਂ ਨਾਮ ਪੱਲੇ ਪਾਏ ਇਤ ਕਿੰਗਰੀ ਧਿਆਨ ਲਾਗੇ ਜੋਗੀ ਨਾ ਸਾਚਾ ਪੱਲੇ ਪਾਏ ਇਤ ਕਿੰਗਰੀ ਸ਼ਾਂਤ ਨ ਆਵੇ ਜੋਗੀ ਅਭਿਮਾਨ ਨਾ ਵਿੱਚੋਂ ਜਾਏ ਭਾਉ ਭਾਉ ਦੋਏ ਪਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੈ ਤਾਂ ਤੰਤੀ ਵਾਜੈ ਇਨ ਬੇਦਾਉ ਤ੍ਰਿਸ਼ਣਾਉ ਖੰਡੀ ਹੁਕਮ ਬੁੱਝੈ ਸੋ ਜੋਗੀ ਕਹੀਐ ਏਕ ਸਿਉਂ ਚਿਤ ਲਾਏ ਸਹਿਸਾ ਤੂਟੈ ਨਿਰਮਲ ਹੋਵੈ ਜੋਗ ਜੁਗਤ ਏਵ ਪਾਏ ਨਦਰੀ ਆਵਦਾ ਸਭ ਕੇਸਾ ਬਿਣਸੈ ਹਰ ਸੇਤੀ ਚਿਤ ਲਾਏ ਸਤਿਗੁਰ ਨਾਲ ਤੇਰੀ ਭਾਵਣੀ ਲਾਗੈ ਤਾਂ ਇਹ ਸੋਜੀ ਪਾਏ ਇਹੋ ਜੋਗ ਨ ਹੋਵੈ ਜੋਗੀ ਜੇ ਕੁਟੰਬ ਛੋੜ ਪਰ ਭਵਨ ਕਰਹੈ

ਪੁਤਲਾ ਜੋਗੀ ਏਸ ਮਹਿ ਰੋਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਜਤਨ ਪੇਖ ਕਰੈ ਜੋਗੀ ਰੋਗ ਨ ਜਾਏ ਗਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸ ਨਉ ਮਨ ਵਸਾਏ ਗੁਰਮੁਖ ਹੋਵੈ ਸੋਈ ਬੂਝੈ ਜੋਗ ਜੁਗਤ ਸੋ ਪਾਏ।

ਦੇ ਵਿੱਚੋਂ ਪਰਮ ਚੁਕਾਏ। ਵੇਨਾ ਵਜਾਏ ਕਿੰਗਰੀ ਵਜਾਏ ਜੋਗੀ ਸਾ ਕਿੰਗਰੀ ਵਜਾਏ, ਕਹੇ ਨਾਨਕ ਮੁਕਤ ਹੋਵੇ ਜੋਗੀ ਸਾਚੇ ਰਹੇ ਸਮਾਏ। ਰਾਮ ਕਲੀ ਮਹੱਲਾ ਤੀਜਾ, ਭਗਤ ਖਜਾਨਾ ਗੁਰਮੁਖ ਜਾਤਾ, ਸਤਿਗੁਰ ਬੂਝ ਬੁਝਾਈ, ਸੰਤੋ ਗੁਰਮੁਖ ਦੇ ਵਡਿਆਈ, ਰਹਾਉ ਸੱਚ ਰਹੋ ਸਦਾ ਸਹਿਜ ਸੁਖ ਉਪਜੈ, ਕਾਮ ਕ੍ਰੋਧ ਵਿੱਚੋਂ ਜਾਈ, ਆਪ ਛੋੜ ਨਾਮ ਲਿਵ ਲਾਗੀ, ਮਮਤਾ ਸ਼ਬਦ ਜਲਾਈ, ਜਿਸ ਤੇ ਉਪਜੈ ਤਿਸ ਤੇ ਬਿਨਸੈ, ਅੰਤੇ ਨਾਮ ਸਿਖਾਈ, ਸਦਾ ਹਜੂਰ ਦੂਰ ਨਹਿ ਦੇਖੋ, ਰਚਨਾ ਜਿਨ ਰਚਾਈ, ਸੱਚਾ ਸ਼ਬਦ ਰਵੈ ਘਟ ਅੰਤਰ, ਸੱਚੇ ਸਿਉ ਲਿਵ ਲਾਈ, ਸਤਿ

ਗਵਾਈ ਜੋਗੀ ਜੁਗਤ ਗਵਾਈ ਹੰਡਾ ਪਾਖੰਡ ਜੋਗ ਨਾ ਪਾਈ ਸਿਵ ਨਗਰੀ ਮੈਂ ਆਸਣ ਬੈਸ ਗੁਰਸਬ ਦੀ ਜੋਗ ਪਾਈ ਤਾ ਤੁਰਬਾਜੀ ਸ਼ਬਦ ਨਿਵਾਰੈ ਨਾਮ ਵਸੈ ਮਨ ਆਈ ਇਹੋ ਸਰੀਰ ਸਰਵਰ ਹੈ ਸੰਤ ਹੋ ਇਸ਼ਨਾਨ ਕਰੈ ਲਿਵ ਲਾਈ

ਬੁਲਾਈ। ਪੰਡਤ ਪੜ੍ਹੈ ਪੜਵਾਦ ਵਖਾਣੈ, ਤਿੰਨਾ ਬੂਝ ਨਾ ਪਾਈ। ਵਿਖਿਆ ਮਾਥੇ ਭਰਮ ਪੁਲਾਇ, ਉਪਦੇਸ਼ ਕਹੈ ਕੇ ਸੁਪਹਾਈ। ਭਗਤ ਜਨਾ ਕੀ ਉਤਮ ਬਾਣੀ, ਜੁਗ ਜੁਗ ਰਹੀ ਸਮਾਈ।

0: ਤੀਜਾ ਹਮ ਕੁਚਲ ਕੁਚੀਲ ਅਤ ਅਭਿਮਾਨੀ ਮਿਲ ਸਬਦੈ ਮੈਲ ਉਤਾਰੀ ਸੰਤ ਹੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਕਟ ਅੰਤਰ ਕਰਤੇ ਆਪ ਸਵਾਰੀ ਰਹਾਉ ਪਾਰਸ ਪਰਸੈ ਫਿਰ ਪਾਰਸ ਹੋਏ ਹਰ ਜੀਉ ਆਪਣੀ ਕਿਰਪਾ ਧਾਰੀ ਇੱਕ ਭੇਖ ਕਰੈ ਫਿਰੇ ਅਭਿਮਾਨੀ ਤਿਨ ਜੁਵੈ ਬਾਜੀ ਹਾਰੀ ਇੱਕ ਅਣਦਿਨ ਭਗਤ ਕਰੈ ਦਿਨ ਰਾਤੀ
1: ਕੇ ਹਉ ਬਲ ਜਾਓ ਤਿਨਕੀ ਧੂੜ ਅੰਕੁਲੀਆ ਸੰਗਤ ਮੇਲ ਮਿਲਾਓ ਮਨ ਦੀਆ ਗੁਰੇ ਆਪਣੇ ਪਾਇਆ ਨਿਰਮਲ ਨਾ ਹੋ ਜਿਨ ਨਾਮ ਦੀਆ ਤਿਸ ਵੇ ਸੇਵਸਾ ਤਿਸ ਬਲਹਾਰੇ ਜਾਓ ਜੋ ਉਸਾਰੇ ਸੋ ਟੈ ਸੀ ਤਿਸ ਬਿਨ ਅਵਨ ਨਾ ਕੋਏ ਗੁਰ ਪ੍ਰਸਾਦੀ ਤੇ ਸੰਭਲਾ ਤਾਂ ਤਨ ਦੁਖ ਨਾ ਹੋਏ ਨਾ ਕੋ ਮੇਰਾ ਕਿਸ ਗਏ ਨਾ ਕੋ ਹੋਵਾ ਨਾ ਹੋ
2: ਸਮੂਹ ਸੰਗਤ ਦੇ ਚਰਨਾਂ ਵਿੱਚ
1: ਆਵਣ ਜਾਣ ਵਗੁਚੀਏ ਦੁਰਦਾ ਵੈਪੇ ਰੋਗ ਨਾਮ ਵੀ ਹੁਣ ਆਦਮੀ ਕਲਰ ਕੰਧ ਗ੍ਰੰਥ ਆਪਣੇ ਨਾਮੇ ਕਿਉਂ ਝੂਟੀਏ ਜਾਇਰ ਸਤਲੰਤ ਗੰਤ ਗੁਣਾਵੇ ਅਖਰੇ ਅਗੰਤ ਸੱਚ ਸੋਏ ਅਗਿਆਨੀ ਮਤਹੀਣ ਹੈ ਗੁਰ ਬਣ ਗਿਆ ਨਾ ਹੋਏ ਟੂਟੇ ਤੰਤਰ ਬਾਵਗੀ ਵਾਜੇ ਨਹੀਂ ਵੇ ਜੋਗ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ ਤਤ ਜੁਗੇ ਮਿਲ ਏਕਸੇ ਤਿੰਨ ਕੋ ਵਾਲ ਫਾਸਨਾ ਪ੍ਰੰਚ ਉਡਰ ਤਾਂ ਬੇਗਲ ਬੇਗਲੇ ਤਾ ਕੇ ਚੋਗ ਕਣੀ ਪੰਖ ਟੁੱਟੇ ਪਾਈ ਪੜੀ ਅਵਗਣ ਭੀੜ ਬਣੀ ਬਿਨ ਸਾਚੇ ਕਿਉਂ ਛੂਟਿਆ ਹਰ ਗੁਣ ਕਰਮ ਮਣੀ ਆਪ ਛਡਾਏ ਛੂਟਿਆ ਵੱਡਾ ਆਪ ਤਣੀ ਗੁਰ ਪ੍ਰਸ਼ਾਦੀ ਛੂਟਿਆ ਕਿਰਪਾ ਆਪ ਕਰੇ ਆਪਣੇ ਹੱਥ ਵਡਾਈਆਂ ਜੈ ਪਾਵੇ ਤੈਂ ਦੇ ਥਰ ਥਰ ਕੰਪੇ ਜੀੜਾ ਥਾਣ ਬੀਣਾ ਹੋਏ ਥਾਣ ਮਾਣ ਸੱਚ ਏਕ ਕਾਜਨ ਫੀਟੇ ਕੋਏ ਥਿਰ ਨਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸੁਰਨਾਰ ਨਾਥੋ ਨਾਥ ਦੋਨੇ ਦਾਰਾ ਆਧਾਰ ਸਰਬੇ ਥਣ ਧਨੰਤਰੀ ਤੂੰ ਦਾਤਾ ਦਾਤਾਰ ਜੈ ਦੇਗਾ ਦਾ ਏਕ ਤੂੰ ਅੰਤ ਨ ਪਾਰਾਵਾਰ ਥਾਣ ਥਨੰਤਰ ਰਵ ਰਿਆ ਗੁਰ ਸ਼ਬਦੀ ਵਿਚਾਰ ਅਣਮੰਗਿਆ ਦਾਨ ਦੇਵ ਸੀ ਵੱਡਾ ਅਗਮ ਪਾਰ ਦਇਆ ਦਾਨ ਦਿਆਲ ਤੂੰ ਕਰ ਕਰ ਦੇਖਣਹਾਰ ਦਇਆ ਕਰੇ ਪ੍ਰਭ ਮੇਲੇ ਕਿਨ ਮਿਟਾਏ ਉਸਾਰ ਦਾਨਾ ਤੂੰ ਬਿਨਾਂ ਤੂੰ ਹੀ ਦਾਨਾ ਕੇ ਸਿਰ ਦਾਨ ਦਾਲਦ ਭੰਜਣ ਦੁੱਖ ਦਲਣ ਗੁਰਮੁਖ ਗਿਆਨ ਧਿਆਨ
2: ਸਤਿਗੁਰ
1: ਧੰਨ।

ਤਨਾ ਜੁੜੀਐ ਵਿਣ ਗੁਣ ਜਮ ਪੁਰ ਜਾਏ ਨਾ ਤਿਸ ਏ ਨਾ ਹੋਇਆ ਅਵਗਣ ਫਿਰ ਪਛਤਾਏ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆ

0: ਅਕਾਲ ਮਨ ਜਾਲੀ ਵੇੜਿਆ ਤੇ ਜੰਜਾਲਾ ਮਾਏ ਬਿਰਨਾਮੇ ਕੁਟੀਏ ਪਾਤੇ ਭਜੇ ਬਚਾਏ
1: ਪ੍ਰਭ ਜੀ ਬਸੈ ਸਾਧਕੀ ਰਸਨਾ ਨਾਨਕ ਜਨ ਕਾ ਦਸਨ ਦਸਨਾ ਪ੍ਰਭ ਕੋ ਸਿਮਰੈ ਸਿਖ ਤਵੰਤੇ
0: ਸਤਿਗੁਰ ਮਿਲੇ ਤਾਂ ਆ ਕੇ
1: ਪ੍ਰਭ ਕੋ ਸਿਮਰੈ ਸਿਖ ਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਰਾਂ ਕਾ ਜੀ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ

0: ਬਾਬਲ ਕੇ ਘਰ
1: ਪ੍ਰਭ ਕੋ ਸਿਮਰੈ ਸੇ ਭਰੁ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਤਿਗੁਰੁ ਵਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ
0: ਸਤਿਗੁਰੁ ਸਾਚ ਮਰੇ
1: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ
0: ਬਾਣੀ ਵਿਰਲਭ ਵਿਚਾਰ ਸੀ ਜੀ ਕੋ ਸਿਮਰੈ ਤਿਨ ਅੰਦ ਚਲੇ ਇਹ ਬਾਣੀ ਮਹਾਪੁਰ ਕੀ ਨਿਰਭਰ
1: ਪ੍ਰਭ ਕੋ ਸਿਮਰੈ ਬਸੈ ਹਰ ਨੀਰੇ ਸੰਤ ਕਿਰਪਾ ਤੇ ਦਿਨ ਜਾਗੇ ਨਾਨਕ ਸਿਮਰਨ ਪੂਰੇ ਪਾੜੇ
0: ਟਾਇ ਸਾਰੇ ਉਸਰੇ ਟਾਇ
1: ਪ੍ਰਭ ਕੈ ਸਿਮਰਨ ਕਬੂ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਵਾਲੇ ਪ੍ਰਭ ਕੈ ਸਿਮਰਨ ਸਹਿ ਸਵਾਨੀ ਪ੍ਰਭ ਕੈ ਸਿਮਰਨ ਨੇ ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਗੁਰਮੁਖ ਗਿਆਨ ਡੋਰੀ
1: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਇ ਅਨ ਅਪਾਰ ਸਿਮਰੈ ਸੇ ਜਨ ਜਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਇਆ
0: ਬੁਝੇ ਤਾਂ ਨਿਜ ਕਰ ਵਾਸਾ
1: ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਾਗੇ ਵੇਦ ਉਪਾਏ ਹਰ ਸਿਮਰਨ ਪਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚੌਂਕ
0: ਮਾਇਆ ਮਾਇਆ।

0: ਮਨ ਸਦਾ
1: ਧਿਆਈਐ
0: ਛੋਟਤ ਨਹੀਂ ਕੋਟ ਲਖ ਬਾਰੀ ਨਾਮ ਜਪਤ ਤੈ ਪਾਰ ਪਰਾਗੀ ਅਨਕ ਬਿਗਨ ਜਾਇ ਸੰਗ ਹਰਿ ਹਰਿ ਕਾ ਨਾਮ ਤਤ

0: ਅਸੰਖ ਗੰਧਨਾ ਵੇਖਿਆ ਗਾਣੀ ਖਪ ਖਪ ਮੋਇ ਵਸੰਗ
1: ਨਾਮ ਤੇ ਆਈਏ ਨਾਮ ਤੁਲ
0: ਕਸਮ ਬਸਾਣੇ ਆਪਣਾ ਖੁੱਲੇ ਬੰਦ ਨਾ ਪਾਏ ਸ਼ਬਦ ਮੈਲੀ ਕਰਾ ਤੂੰ ਗਮਾ ਸਤ ਸੁਖ ਪਾਏ।

0: ਜੋ ਬਾਤ ਵਿਕਾਰ ਜੰਤੂ ਪਾਏ ਵਿੱਚ ਪਾਏ ਨ ਕਰਤਾ ਲਗੋ ਪਾਰ
1: ਕਰਮ ਧਰਮ ਕਿਰਿਆ ਸਗਲ ਸਿਸ਼ਟੇ ਪਰ ਨ
0: ਜਾਣੇ ਕੋਇ ਸਿਸ਼ਟਾ ਕਰੇ ਸੁਣੀ ਚੋਇ ਸੰਪੇ ਕੋਈ ਸਰ ਦਿਆਇ ਸੰਪੇ ਪੁਰਖ ਲਿਖੇ ਕੀ ਪਾਇਆ ਸਰੀਰ ਕਟਾਏ ਹੋ ਮੈਂ ਕਰ ਰਤੇ ਸੰਪੇ ਕਾਰਨ ਚਾਕਰ ਚੋਰ ਸੰਪੇ ਸਾਥ ਨ

0: ਬੁਧੇ ਕਬੂਲਾ ਬਿਖਿਆ ਡਰੇ
1: ਨਾ ਸਕਿਆ
0: ਜਲ ਤੋਵੇ ਬੁਧੇ ਅਨੀਤ ਸੁਧਕਾ
1: ਨਦਰ ਤੇਰੀ ਮਨ ਹਰ ਕੀ
0: ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਮੂਚ ਬਹੁਤ ਸਿਆਣਪ ਜਮਕਾ ਪਹੁ ਵਿਆਪੇ ਅੰਤ ਯਤਨ ਕਰ ਤ੍ਰਿਸ਼ਨ ਨਾ ਤ੍ਰਾਪੇ
1: ਬਲਹਾਰੇ ਗੁਰੇ
0: ਆਪਣੇ ਜਿਨੇ ਅਨੇਕ ਅਗਨੇ ਬੁਝੇ
1: ਕੋ ਤੋ ਪਾਵ ਦਰਗੇ ਨਿਸਜੇ ਚਰੇ ਸਜ ਸੁਭਾਏ
0: ਛੂਟ ਸਨਾਹੀ ਉਬ ਪਿਆਰ
1: ਮੋਹਿ ਬਿਆਪੇ
0: ਮਾਇਆ ਜਾਲ
1: ਅਵਰ ਤੋ ਤੂ ਤੋ
0: ਸਗਲੀ ਜਮਡਾਨੇ
1: ਬਿਕਰਦਾ ਬੇਕ ਖਟੇ
0: ਬੇਕ ਗੋਵਿੰਦ ਭਜਨ ਬਿਨ ਦਿਲ ਨਹੀਂ ਮਾਨੇ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧਨ ਕੀ ਸੇਵਾ ਲਾਗੇ
1: ਸੱਚੇ ਪਟੇ
0: ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੈ
1: ਸਜਾਵੇ ਜੇ ਪੜਿਆ ਸੋ ਪੰਡਤ
0: ਬੀਨਾ ਸੰਜੇ ਹੋ ਮੈਂ
1: ਛੋਰਾ ਜਿਸ ਰਾਮ ਨਾਮ ਗਲ ਹਰ ਰਾਮ
0: ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੇ ਬਲ ਬਲ ਜਸਾ
1: ਸਗਲ ਪੁਰਖ ਮੈਂ

0: ਸਹਿਜ ਪਾਇ ਜਸ ਲਿਓ
1: ਮਨ ਆਪਣੇ ਤੇ ਬੁਰਾ ਮਿਟਾਨਾ
0: ਪੇਕੇ ਸਗਲ ਸ੍ਰਿਸ਼ਟ ਤੇ ਸਾਜਨ ਸੁਖ ਦੁਖ ਜਨ ਸਮਝਿ ਤਾ ਨਾਨਕ ਪਾਪ ਪੁੰਨ ਨਹੀਂ ਲਿਪਾ।

0: ਰਾਹਮ
1: ਕਰਨ ਕਰਾਵਨ ਹਰ ਸੁਆਮੀ
0: ਸਗਲ ਕਟਾ
1: ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਣੋ ਆਪੇ ਆਪਣ ਸੰਗ ਪ੍ਰਭਰਾਤੇ ਤੁਮਰੀ ਉਸਤਤ
0: ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਇ
0: ਗੁਰਮੁਖ ਬੂਝੇ ਆਪ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਕਿਰਿਆ
0: ਦੋ ਨਾਨਕ ਦੇਹ ਸਚਾ
1: ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਮਿਰਤ ਬਾਣੀ ਹਰ ਕੋ ਜਸ ਸੁਨ ਰਸ ਬਖਾਨੀ।

0: ਇਹ ਮਨ ਚਲਤਾ
1: ਬਿਰਦ ਪਿਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੇਨ ਨਿਰਗੁਣ ਗੁਣ ਕਛੁ ਨ ਬੁਝੈ
0: ਬਖਸ਼ੀ ਰਹੇ ਨਿਰਾਲੇ ਰੁਖ ਬਿਰਖ ਉਦਿਆਨੇ ਕੰਧ ਮੂਲ ਆਹਾਰ
1: ਜੇ ਪ੍ਰਸਾਦ ਧਰਿ ਉਪਰ ਸੁਖ ਵਸੈ ਸੁਤ ਪ੍ਰਾਤ ਮੀਤ ਬੰਤਾ ਸੰਗ ਵਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖ ਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੁਗੈ
0: ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਕਰ ਚਿਤ ਨਾ ਡੋਲਾਏ ਬਿਨ ਨਾਮੇ ਮਨ ਟੇਕ ਨ ਟੇਕੇ ਨਾਨਕ ਭੁਗਣਾ ਜਾਏ ਆਠ ਬਟਨ ਕਰ ਗੁਰਦਾਇਆ ਸਹਜੇ ਸਚ ਵਪਾਰੋ ਅਪਾ ਖੰਡਤ ਨਿੰਦਰਾ ਅਲਪ ਹਾਰੰਗ ਨਾਨਕ ਤਤ

ਕਰੁਣਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਕਰੇ।

0: ਜਾਣਕੇ ਮੰਦਰਾ ਕਵਣ ਕਥਿਅਲੇ ਕਟ ਕਟ ਕਵਣ ਨਿਵਾਸੋ ਕਾਲ ਕਾਠੀ ਕਾ ਕਿਉ
1: ਦਸ ਵਸਤੂ ਲੈ ਪਛੇ ਪਾਵੇ ਇੱਕ ਬਸਤ ਕਾਰਨ ਵਿਖੋਟ ਗਵਾਏ ਇੱਕ ਪੀਣਾ ਦੇ ਦਸ ਕਿਉ ਛੇ ਦੇ ਬਰਾਏ ਗੁਰੂ ਕਹਿ ਸ਼ਬਦ ਹਮੇ ਬੇਕ ਮਾਰੇ ਤਾਂ ਨਿਕਰ ਹੋਵੇ ਵਾਸੋ।

0: ਮਾਇਆ
1: ਏਕੋ ਕੋ ਏਕੇ ਕੋ ਸਾਜੇ ਕੋ ਜਾਣੇ ਹਮੇ ਲੋਜਾ ਦੂਰ ਕੀਆ ਸੋ ਜੋਗੀ ਕੋ ਸ਼ਬਦ ਸਾਣੇ ਅੰਤਰ ਸਮਲ ਪ੍ਰਕਾਸ਼ ਤਿਆ
0: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
1: ਜੀਵਤ ਮਰੇ ਤਾਂ ਸਭ ਕੁਛ ਸੋਧਿਆ ਅੰਤਰ ਜਾਣੇ ਸਰਬ ਦਿਆ ਨਾਨਕ ਤਾਂ ਕੋ ਮਿਲੇ ਵਡਾਈ ਆਪ ਸਾਣੇ ਸਰਬ ਦਿਆ
0: ਸਾਚਾ
1: ਉਪਜੇ ਸਾਚ ਸਮਾਵੇ ਸਾਚੇ ਸੂਝੇ।

ਬਾਗਰ ਭੇਖ ਨਾ ਕਾਵੋ ਭੀਨ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸਿੱਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਇਆ ਪੈਮਾਨੇ।

0: ਗੁਰਮੁਖ ਜਿਸ ਭਾਵੈ ਤਿਸ ਲਈ ਲੜਨਾਈ, ਗੁਰਮੁਖ ਸਰੀਐ ਸਚ ਬੁਧਿ, ਗੁਰਮੁਖ ਸਰ ਪਰਸਤਿ ਜਾਣੈ, ਗੁਰਮੁਖ ਪਰਵਰਤਿ ਨਵਰਤ ਪਛਾਣੈ,
1: ਕਾਮ ਕ੍ਰੋਧ ਅਰ ਲੋਭ ਮੋਹ,
0: ਗੁਰਮੁਖ ਤਾਰੇ ਪਾਰ ਉਤਾਰੇ, ਨਾਨਕ ਗੁਰਮੁਖ ਸ਼ਬਦ ਨਿਸ਼ਚਿ ਤਾਰੇ, ਨਾਮ ਰਤੇ ਹਉਮੈ ਜਾਇ, ਨਾਮ ਰਤੇ ਸਚ ਰਹਿ ਸਮਾਇ,
1: ਜੇ ਪ੍ਰਸਾਦ
0: ਜੋ ਦੂਤ ਵਿਚਾਰ, ਨਾਮ ਰਤੇ ਭਾਵੇ ਮੋਖ ਦੁਆਰ, ਨਾਮ ਰਤੇ ਤ੍ਰਿਪੁਣ ਸੋਜੀ ਹੋਏ, ਨਾਨਕ ਨਾਮ ਰਤੇ ਸਦਾ ਸੁਖ ਹੋਏ,
1: ਤਿਸ ਕੋ ਸਿਮਰਤ ਪਰਮ ਗਤ ਪਾਵ ਹੈ, ਜੇ ਪ੍ਰਸਾਦ ਬਸੈ ਸੁਖ ਮੰਗਰ, ਤਿਸੈ ਧਿਆਹੇ ਸਦਾ ਮਣੀਂਦਰ,
0: ਬੋਲੇ ਸਭ ਵਿਕਾਰ,
1: ਜੇ ਪ੍ਰਸਾਦ ਤੇ ਸੰਗ ਸੁਖ ਬਸਾਇ, ਅਠ ਪੈਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵ
0: ਮੈਂ ਜੋਗੀ ਪਰਮਾਏ ਸੰਨਿਆਸੀ ਸੇ ਚਾਰ,
1: ਜੇ ਪ੍ਰਸਾਦ ਪਾਠ ਪਟੰਬਲ ਹੰਡਾਵੇ ਹੈ, ਤਿਸੈ ਤਿਆਗ ਕਤ ਅਨੁਭਵ ਹੈ, ਜੇ ਪ੍ਰਸਾਦ
0: ਨਾਨਕ ਵਡੇ ਸੇ ਵਡਭਾਗੇ, ਜਿਨੀ ਸਚ ਰੱਖਿਆ ਉਰਤਾਰ,
1: ਮੁਕਤਾ ਕੋ ਜਸ ਰਸਨ
0: ਬਖਸ਼ੇ, ਮਨ ਪਤਿਆਏ
1: ਪ੍ਰਭ ਜੀ ਜਪਤ ਦਰਗਹਿ
0: ਮਹਾ ਪਾਵੇ, ਨਾਨਕ ਸਨੇਹੀ

ਗੁਰਮੁਖ ਲਾਗੇ ਸਹਜ ਧਿਆਨ, ਗੁਰਮੁਖ ਦਰਗਹਿ ਸ਼ਿਵ ਸਮਾਏ ਨਾਨਕ ਗੁਰਮੁਖ ਬੰਧ ਨਾ ਪਾਏ, ਗੁਰਮੁਖ ਨਾ ਨਿਰੰਜਨ ਪਾਏ, ਗੁਰਮੁਖ

0: ਸਤਿਗੁਰੂ ਮਤ ਵੇਲਾ ਸ਼ਬਦ ਗੁਰੂ ਸੂਰਤ ਤੁਮ ਚੇਲਾ
1: ਤੇ ਕਮਲ ਵਿਗਾਸ ਪ੍ਰਭ ਸੁਬਰਸਨ
0: ਅਕਾਥ ਕਥਾ ਲੈ ਰੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ।

0: ਅੰਤਰ ਬਾਹਰ ਏਕੋ ਜਾਣੇ ਨਾਨਕ ਸਾਧ ਕੇ ਸੰਗ ਬੁਝੇ ਪ੍ਰਭ ਨੀਰਾ ਸਾਧ ਸੰਗ ਸਭੋ ਨਿਬੇਰਾ ਸਾਧ ਕੇ ਸੰਗ ਪਾਈ ਨਾ ਮਰਦਨ ਸਾਧ ਕੇ ਸੰਗ ਏਕ ਉਪਰ ਜਤਨ
1: ਸ਼ਬਦ ਵਸੇ ਸੱਚ
0: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਮਾਇ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪਰ ਫੁਲੇ।

0: ਸੁਚੇ ਮਨ ਸਾਹ ਸਮਾਏ ਪ੍ਰਮਤ ਨਾਨਕ ਕਾਰਨ ਕਾਏ ਨਾਮ ਤਾਤੇ ਸਭੀ ਸਿਰ ਜਾਪੇ
1: ਨਾਨਕ ਸਾਧ ਕਾਲ ਸੰਤਾਪੇ
0: ਤਤੋ ਤਤ ਮਿਲੇ ਮਨ ਮਾਨੇ ਦੂਜਾ ਜਾਏ ਗੁਰੂ ਕਰਿਆ ਨੇ ਬੋਲੇ ਭਵਣਾ ਗਵਣਾ ਕਰਜੇ ਨਾਨਕ ਨੇ ਚਲ ਮਿਲਣ ਸਾਧ
1: ਕੇ ਸੰਗ ਸਦਾ ਸੁਖ ਪਾਵੇ
0: ਅੰਦਰ ਸੁਨ ਬਾਹਰ ਸੁਨ ਤ੍ਰਿਪਣ

ਨਾ ਸੰਨ ਕਹੇ ਸਭ ਕੋਈ ਅਨਹਤ ਸੰਗ ਤੇ ਹੋਈ ਅਨਤ ਸੁਨ ਰਤੇ ਸੇ ਕਛੇ ਜਿਸ ਤੇ ਸੰਗ ਸੋ ਤਨ ਪਾਵੇ ਜਿਸ ਤਨ ਤੇ ਸਭ ਕੋ ਵਰਸਾਵੇ ਓ ਜਨਮ ਨਾ ਮਰੇ ਨਾ ਆਵੇ।

0: ਦਰਸ਼ਨ ਭੇਟ
1: ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖਲੇ ਸਚ ਹੋਏ ਸਹਜ ਪਾਏ ਭਲਿਆ ਸੁਖ ਹੋਵੇ ਗੁਰਮੁਖ ਜਾਗੇ ਨੀਂਦ ਨਾ ਸੋਵੇ
0: ਸਾਧ ਸੰਗ ਵਿਚ
1: ਸ਼ਬਦ ਪਰੰਪਰ ਤਾਰੇ ਕੈਸੇ ਮੁਕਤ ਸ਼ਬਦ ਨਿਸਤਾਰੇ ਗੁਰ ਕੀ ਦੇਖਿਆ ਸੇ ਸਚ ਰਾਤੇ ਨਾਨਕ ਆਪ ਗਵਾਏ ਮਿਲ ਨਹੀਂ ਪ੍ਰਾਤੇ ਕੋ ਬੁੱਧ
0: ਸਾਧ ਕੇ ਸੰਗ ਸੁਣਾਵੇ
1: ਸੋ ਕੇ ਦਸਾਏ ਕਿਉਂ ਤਤ ਨਾ ਬੁਝੇ ਚੋਟਾ ਕਾਏ ਜੰਤਰ ਪਾਦੇ ਕੋਈ ਨਾ ਰਾਖੇ ਬਿਨ ਸ਼ਬਦ ਸਾਧ

ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦਨਾ ਜਾਣੈ ਜੇਤਾ ਸੁਣੈ ਤਬ ਕਿਆ ਨੈ ਸਾਧ ਕੀ ਉਪਮਾ ਤੇ ਉਪਤੇ ਦੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ।

0: ਜੈਸੇ ਮੈਂ ਲੱਗਿਆ ਜਲਾ
1: ਬ੍ਰਹਮ ਗਿਆਨੀ ਕੈ ਮਨੋ
0: ਪ੍ਰਕਾਸ ਜੈਸੇ ਧਰਿ ਉਪਰਿ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ
1: ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ
0: ਬ੍ਰਹਮ ਗਿਆਨੀ ਉਚਤੇ ਉਚਾ ਅਹੰਕਾਰੋ ਅੰਤਰ ਬਾਹਰ
1: ਮਨ ਆਪਣੇ ਹੈ ਸਭ ਦੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਹੇ ਨਾਨਕ
0: ਸੁਖ ਮਨਾ ਇੜਾ ਪਿਗਲਾ ਬੂਝੇ ਜਾਂ ਆਪੇ ਅਲਖ ਲਖਾਏ ਨਾਨਕ ਤੈ ਦੇ ਉਪਰ ਸਾਚਾ ਸਤਿ ਗੁਰ ਸਭ ਸਮਾਏ
1: ਕੀ ਸਭ ਉਪਰ ਮੈਂ ਬ੍ਰਹਮ ਗਿਆਨੀ ਤੇ ਕਛੁ
0: ਪਵਨ ਕਹਾ ਰਾਸ ਕਾਏ ਗਿਆਨ ਕੇ ਮੰਦਰਾ ਕਵਣ ਔਦੋ ਸੇਧ ਕੀ ਕਵਣ ਕਮਾਏ।

0: ਨਿਜ ਕਰ ਵਾਸ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਰੇ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ
0: ਮੂਲ ਪਛਾਣੇ ਆਤਮ ਗਿਆਨੀ ਕਉ ਸਾਸਨ ਕਰ ਸੁਰ ਸਮਾਵੇ ਬ੍ਰਹਮ ਗਿਆਨੀ ਕੇ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਾਨਕ ਸਹਿ ਸਮਾਵੇ
1: ਜਿਸ ਕਰੇ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਦੇਵ ਸੇਲ
0: ਬ੍ਰਹਮ ਕਾ ਮੂਲ ਪਛਾਣ ਰਹੇ ਆਪ ਭਵਨ ਕਰ ਆਸਨ ਬੈਸੇ ਗੁਰਮ
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕੈ ਸਗਲ ਮਨ ਮਾਗੀ
0: ਅਨੰਤ ਬਾਣੀ ਗੁਰਮੁਖ ਜਾਣੀ ਫਿਰ ਲੋਕੋ ਅਰਥਾਵੈ ਨਾਨਕ ਆਖੇ ਸਭ ਸੁਭਾਤੇ ਸਾਚਰ ਫੇ ਰੰਗ ਕਬੂ ਨ ਜਾਵੇ
1: ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ
0: ਜਾਏ ਹਿਰਦਾ ਦੇਹ ਨ ਹੋਤੀ ਤੋ ਮਨ ਕਾਟੇ

0: ਆਖਣ ਸਾਧ ਸ਼ਬਦ ਵਿਚਾਰੇ ਕੋਏ, ਗੁਰਮੁਖ ਸੱਚ ਬਾਣੀ ਪ੍ਰਗਟ ਹੋਏ, ਗੁਰਮੁਖ ਮਨ ਭੇਜੇ ਵਿਰਲਾ ਬੁਝੇ ਕੋਏ, ਗੁਰਮੁਖ ਨਿਜ ਕਰਵਾ ਚਾਹੋਏ, ਗੁਰਮੁਖ ਜੋ ਵੀ ਯੁਗ ਜਾਣੇ, ਗੁਰਮੁਖ ਨਾਨਕ ਕੋ ਜਾਣੇ, ਬਿਨ ਸਤਿਗੁਰ ਸੇਵੇ ਜੋ ਬਣਾ ਹੋਏ, ਬਿਨ ਸਤਿਗੁਰ ਭੇਟੇ ਮੁਕਤ ਨਾ ਪਾਏ,
1: ਸਿਮਰਨ ਗੋਪਾਲ
0: ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ, ਬਿਨ ਸਤਿਗੁਰ ਭੇਟੇ ਮਾਂ ਦੁੱਖ ਪਾਏ, ਬਿਨ ਸਤਿਗੁਰ ਮਹਾ ਗਰਭ ਗੁਪਾਰ ਨਾਨਕ, ਬਿਨ ਗੁਰੂ ਮੁਆ ਜਨ ਮਹਾਰ, ਗੁਰਮੁਖ ਮਨ ਜੀਤਾ ਹਉ ਮਹਿਮਾਰ, ਗੁਰਮੁਖ ਸੱਚ ਰੱਖਿਆ ਉਰਤਾਰ, ਗੁਰਮੁਖ ਜਗ ਜੀਤਾ ਜਮਕਾਰ, ਮਾਰ ਬਦਾਰ ਗੁਰਮੁਖ ਦਰਗਾਹ ਨਾ ਆਵੇ ਹਾਰ, ਗੁਰਮੁਖ ਮੇਲ ਮਲਾਏ ਸੋ ਜਾਣੇ, ਨਾਨਕ ਗੁਰਮੁਖ ਸ਼ਬਦ ਪਛਾਣੇ, ਸ਼ਬਦੇ ਕਾ ਨਿਬੇੜ ਸੁਣ ਦੋ ਬਿਨਾ ਜੋਗ ਨਾ ਹੋਏ,
1: ਮੰਤਨ ਅਰਪੈ ਵਿਸ਼ਨ ਪਰ
0: ਨਾਮੇ ਰਾਤ।

0: ਸਾਜਿਨ ਕਰ ਮੈਲ ਸਰਾਈ
1: ਪਾਰ ਬ੍ਰਹਮ
0: ਚੰਦ ਸੂਰਜ ਦੋਇ ਚੰਨ ਨੇ ਪੂਰੀ ਬੰਦ ਬਣਾਈ ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਤੇ ਆਈ ਭਾਵ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਉਸਤਤ

0: ਜਾਈ
1: ਸਭਨਾ ਤੇਰਾ ਜੋਰ ਹੈ ਜੋ ਪਾਵੇ ਤੈਨੂੰ ਚਲਾਈ ਤੁਜ ਜਿਵੜ ਮੈਂ ਨਾਹੀ ਕੋ ਕਿਸ ਆਖ ਸੁਣਾਈ ਸ਼ਲੋਕ ਮਹਲਾ

ਨਾਨਕ ਗੁਰ ਪ੍ਰਸ਼ਾਦੀ ਹਰ ਧਿਆਇਆ ਅੰਤਰ ਰੱਖਿਆ ਔਰ ਤਾਰ ਨਾਨਕ ਕਰ ਬੈਠਿਆ ਸੋ ਪਾਇਆ ਜਾਂ ਕਿਰਪਾ ਕੀਤੀ ਕਰਤਾਰ ਮਹਲਾ ਤੀਜਾ ਧੰਦਾ ਤਾਵਤ ਦਿਨ ਗਿਆ ਰਹਿਣ ਗਵਾਈ ਸੋਏ ਗੂੜ।

0: ਮਿਰਗਜ
1: ਕੋਇ ਰਾਮ ਕੋ ਸੋਟੀ ਸੋਸ
0: ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਆਪ ਅਲਿਪਰੇ ਅਪਰ ਪੂਰ ਕਈ ਕੋਟ ਪਤਲ ਕੇ ਵਾਸੀ ਕਈ ਕੋਟ ਨਰਕ ਸੁਖ ਨਿਵਾਸੀ।

0: ਤੇ ਗਏ ਉਹ ਤਪਾ ਕੈਸੇ ਪਰਮ ਗਤ ਲਹਿ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋਤਪਾ ਮੁਖੰਤਰ ਪਾਵੇ ਮਹਲਾ ਤੀਜਾ ਸੋਤਪਾ ਜੇ ਇਹ ਤਪ ਕਾਲੇ ਸਤਿਗੁਰ ਮਿਲੇ ਸ਼ਬਦ ਸਮਾਲੇ ਸਤਿਗੁਰ ਕੀ ਸੇਵਾ ਇਹ ਤਪ ਪ੍ਰਵਾਨ ਨਾਨਕ ਸੋਤ ਪਾਦਰ ਕੇ ਪਾਵੇ ਮਾਨ ਪੌੜੀ ਰਾਤ ਦਿਨ ਸੰਸਾਰ ਕੀ ਵਰਤਨ ਗੁਰਮਤੀ ਘਟ ਚਾਨਾ ਨੇਰ ਬਿਨਾਸਨ ਹੁਕਮ ਹੀ ਸਭ ਸਾਜਨ ਰਵਿਆ ਸਭ ਬਾਣ ਤੇਰੇ ਸਲੋਕ ਕਰਨ ਕਰਨ ਪ੍ਰਸ਼ਾਦ ਸਦਾ ਹਰ ਬਾਣ
1: ਦੂਸਰ ਨਾਹੀ ਕੋਏ
0: ਸ਼ਬਦ ਹੀ ਸੋਝੀ ਪਈ ਸੱਚੇ ਆਪ ਬੁਝਾਏ ਸਲੋਕ ਮਹਲਾ ਤੀਜਾ ਅਭਿਆਗਤ ਇਹ ਨਾ ਆਖਿਆ ਜਿਨ ਕੇ ਚੇਤ

0: ਸਚਾਇਆ ਵਰਤਉ ਤੇ ਸਚਾ ਮੈਂ ਸਚਾ ਕਰੇ ਨਿਆਮ
1: ਕਹੋ ਮਾਨੁਖ ਤੇ ਕਿਆ ਹੋਇਆ ਵੈ ਜੋ ਤਿਸ ਭਾਵੇ ਸੋ ਕਰੇ
0: ਅਲਖ ਲਕਾਈ ਸਲੋਕ ਮਾਲਾ ਤੇਜਾ
1: ਇਸ ਕੈ ਹਾਥ ਹੋਏ
0: ਨਾਹਿਰ ਮਾਹੇ ਅਨੰਤ ਹੈ ਕੂੜੀ ਆਵੇ ਜਾਏ ਭਾਣੇ ਚੱਲੇ ਆਪਣੇ ਬਹੁਤੀ ਲਈ ਸਜਾਏ
1: ਜੇ ਜਾਣਤੇ ਆਪਣੇ ਆਪ
0: ਰਣੈਣ ਮੈਂ ਸਭ ਗਸੈ

0: ਬਾਰ ਬਿਨ ਹਰ ਭਗਤੀ ਸ਼ਿੰਗਾਰ ਕਰੇ ਨਿਤ ਜਮੈ ਹੋਏ ਕੁਵਾਰ ਸੰਸਾਰੀ ਵਿੱਚ ਸੋਭਨਾ ਪਾਇਨ ਆਗੇ ਜੇ ਕਰੇ ਸੋ ਜਾਣੇ ਕਰਤਾਰ
1: ਮਨ ਤਨ ਨਾਮ
0: ਨਾਨਕ ਸਚਾ ਏਕ ਤੂੰ ਨਾਨਕ ਸਚਾ ਏਕ ਹੈ ਤੋਹ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੀ ਆਪ ਕਰਾਏ ਕਰਤਾਰ ਮਹਲਾ ਤੀਜਾ ਬਿਨ ਸਤਿਗੁਰ ਸੇਵੇ ਸਾਧਨ ਆਵੇ ਤੂੰ ਜੀ ਨਾਹੀ ਜਾਏ ਜੇ ਬੋਧੇ ਰਲੋ ਜੀ ਬਿਨ ਕਰਮਾ

0: ਜਿਤਲਾਇਆ ਖਾਲੀ ਕੋਈ ਨਾ।
1: ਜਿਸਕੇ ਅੰਤਰ ਰਾਜ ਅਭਿਮਾਨ
0: ਹੋਵਤ ਸਵਾਨ,
1: ਜੋ ਜਾਣੇ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ।
0: ਸੱਚੇ ਸ਼ਬਦ
1: ਆਪਸ

0: ਜਾਇ ਬਸਮੰਤ ਸਾਚ ਨਾਨਕ ਕਿਸੈ ਨਾ ਬਦੈ ਆਪ ਓੰਕਾਰੀ ਧਰਮਰਾਇ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਮਾਨ
1: ਅੰਦਰ ਕਾਮ ਕੋਟ ਕਰਮ ਕਰੈ ਹੋਤਾਰੀ ਓ ਤਾਉ ਬਤਾਉ ਨਾ ਜਾਣੈ ਓਨ ਅੰਤਰ ਲੋਭ ਕਾ ਅਹੰਕਾਰ ਨਰਕ ਸੁਰਗ ਵਿਰ ਹੋਇ
0: ਆਪਣੇ ਸਵਾਏ ਆਏ ਬਹਿ ਗੱਲਾਂ ਕਰੇ ਉਨਾ ਮਾਰੇ ਜਮ ਜੰਦਾਰ ਅੱਗੇ ਦਰਗਾਹ ਲੈ ਕੇ

ਕਸ ਨਾਇੰਗੁਰ ਪ੍ਰਸਾਦਿ ਪਾਇ ਜਿਤੋਂ ਹਮੇ ਜਾਇ ਰਸ ਸਦਾ ਬਹਾਰਾ ਸਚਿਵ ਭਵਾਨੀਆਂ ਕਹਾਣੀਆਂ ਪੁੱਤ ਸੁਪੋਤ ਕਰੇਨ ਜੇ ਸਤਿਗੁਰੂ ਪਾਵੇ ਸੋ ਮਨ ਰਹਿਣ ਸਹੀ ਕਰਮ ਕਰੇਨ ਜਾਇ ਪੁੱਛ ਸਦਾ ਸਾਤ ਪਿਆਸ ਸੁਖ ਨਾਰਦ ਭਜਨ ਸਭ ਸੀਚ ਕਰੇ ਸੱਚੇ ਲਾਏ ਸੱਚ ਲਗੇ ਸਦਾ ਸੱਚ ਸਮਾਲੇਨ

0: ਪਿਰ ਸਭ ਸਾਥ
1: ਨਾਨਕ ਜਿਤ ਓਏ ਲਾਗੇ ਸਭ ਨਦਰੀ ਅੰਦਰ ਰੱਖਦਾ ਜੇ ਤੇ ਸਿਰ ਸਾਬ ਕੀਤੇ ਇੱਕ ਕੂੜ ਕੁਛ ਤੋਂ।

0: ਕੇਤ ਕਾਰਨ ਸਿਰ ਸਾਈ ਪਾਈ ਨਾਨਕ ਕਲ ਕਾ ਏ ਪ੍ਰਵਾਨ ਆਪੇ ਆਖਣ ਆਪੇ ਜਾਣ ਮਹਲਾ ਪਹਿਲਾ
1: ਸੰਤ ਕੈ ਦੁਖ ਨ
0: ਹਿੰਦੂ ਕੇ ਕਰ ਹਿੰਦੂ ਆਏ ਸੂਤ ਜਿਨਿਓ ਪਾੜ ਗਲ ਪਾਵੇ ਸੂਤ ਪਾਏ ਕਰੇ ਪਰਾਏ ਨਾਤਾ ਤੋਤਾ ਤਾਇ ਨ ਪਾਏ
1: ਸੰਤ ਕੇ ਅਤੇ ਕੋ ਰਖੇ ਨ ਕੋਈ
0: ਮੁਸਲਮਾਨ ਕਰੇ ਵਡਿਆਈ ਬਿਨ ਗੁਰ ਪੀਰੇ ਕੋ ਥਾਇ ਨ ਪਾਏ ਰਾਹ ਦਸੇ ਉਤੇ ਕੋ ਜਾਏ ਕਰਨੀ ਬਾਜੋ ਪਿਸ਼ਟ ਨ ਪਾਏ
1: ਦੁਖਨ ਤੇ ਮੁਖ ਪਵੇ ਸੰਤਨ ਕੈ ਦੁਖ ਨ
0: ਜੋਗੀ ਕੈ ਕਰ ਜੁਗਤ ਦਸਾਏ ਤਿਤ ਕਾਨ ਕਨ ਮੁੰਦਰਾ ਪਾਏ ਮੁੰਦਰਾ ਪਾਏ ਫਿਰੇ ਸੰਸਾਰ ਜਿੱਥੇ ਕਿਤੇ ਹਿੰਦੂ ਮੁਸਲਮਾਨ ਸਭਨਾ ਕਾ ਦਰ ਲੇਖਾ ਹੋਏ ਕਰਨੀ ਬਾਜੋ ਤਰੇ ਨਾ ਕੋਏ ਸੱਚ ਸੱਚ ਵਖਾਣੇ ਹੈ ਕੋਈ ਨਾਨਕ ਆਗੇ ਪੁੱਛਣਾ ਹੋਏ ਪੌੜੀ ਹਰ ਕਾ ਮੰਦਰ ਆਖੀਏ ਕਾਇਆ ਕੋਟ ਗੜ ਅੰਦਰ ਲਾਲ ਜਵੇਰੀ ਗੁਰਮਕਾਰ ਨਾਮ ਪੜ ਹਰ ਕਾ ਮੰਦਰ ਸੀਰ ਅਤ ਸੋਨਾ ਹਰ ਹਰ ਨਾਮ ਦੇੜ ਮਨਮੁਖਿਆ ਪਪਾਇ ਨ ਮਾਇਆ ਮੋਹ ਨਿਤ ਕੜ ਸਭਨਾ ਸਾਹਿਬ ਏਕ ਹੈ ਪੂਰੇ ਭਾਗ ਪਾਇਆ ਜਾਈ ਸ਼ਲੋਕ ਮਾਲਾ ਪਹਿਲਾ
1: ਸੰਤ ਕਾ ਦੁਖੀ
0: ਨਾ ਸਤ ਸੁਖਿਆ ਨਾ ਸਤ ਸੁਖਿਆ ਨਾ ਸਤ ਪਾਣੀ ਜੰਤ ਫਿਰੇ
1: ਸੰਤ ਕੇ ਦੁਖੀ ਕੋ
0: ਨਾ ਸਤ ਮੁੰਡ ਮੰਡਾਈ ਕੇਸੀ ਨਾ ਸਤ ਪੜਿਆ ਦੇਸ ਫਿਰੇ ਨਾ ਸਤ ਸੁਖੀ ਫਿਰ ਕੀ ਪਾਤਰ ਆਪ ਤਰਾ ਸਾਵੇ ਦੁਖ ਸਹਿ
1: ਦੁਖੀ ਸਦਾ ਬਿਕਾਰੀ
0: ਨਾ ਸਤ ਹਸਤੀ ਬਦੇ ਸੰਗ ਨਾ ਸਤ ਗਾਏ ਕਾ ਚਰੇ ਜਿਸ ਹਾਥ ਸਿਧ ਦੇਵੇ ਜੇ ਸੋਈ ਜਿਸ ਨੂੰ ਦੇ ਤਿਸ ਆਇ ਮਰੇ ਨਾਨਕ ਤਾਂ ਕੋ ਮਿਲੇ ਵਡਾਈ ਜਿਸ ਘਟ ਪੀਤਰ ਸ਼ਬਦ ਰਵੇ ਸਭ ਘਟ ਮੇਰੇ ਹੋਂ।

0: ਗੁਰ ਕੋ ਕਹਿ ਸੇ ਵਰਤਾਰੇ ਵਰਤੇ ਪੂਤ
1: ਨਿਰੰਕਾਰ
0: ਜੋ ਰਹੇ ਸਮਾਏ ਕਾਹੇ ਭੇਖਿਆ ਮੰਗਣ ਜਾਏ ਪੌੜੀ ਹਰ ਮੰਦਰ ਸੋਈ ਆਖਿਆ ਜਿਤੋਂ ਹਰ
1: ਦਾਤਾ
0: ਹਰ ਮੰਦਰ ਸੋਈ ਆਖਿਆ ਜਿਤੋਂ ਹਰ ਦਾਤਾ ਮਾਨਸ ਦੇ ਗੁਰ ਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਸਮਾਏ ਕਵਰਤਾ।

0: ਸੁਣਿਆ ਕਿਹਾ ਬਾਕੀ ਜਿਨ੍ਹਾਂ ਰਹੇ ਅਜਰਾਇਲ ਭਰੇ ਦਾ ਹੋਸੇ ਆਏ ਤੇ ਆਵਣ ਜਾਣਾ ਸੋ ਦੀ ਭੀੜੀ ਗਲੀ ਪਈ ਕੋਟਨ ਕੋਟ ਨਾਨਕ ਉੜਕਨ ਸਚ ਰਹਿ ਪੋੜੀ ਹਰ ਕਾ ਸਭ ਤੇਰਾ ਹਰ ਰਵਿਆ ਹਰ ਰਵ ਰਿਆ ਸਭ ਆਪੇ ਹਰ ਕੀ ਕੀਮਤ ਨਾ ਪਾਵੇ ਕਿਜ ਕਹਿਣ ਨਾ ਜਾਪੇ ਗੁਰ ਪ੍ਰਸ਼ਾਦ ਛਲਾਇਆ ਹਰ ਭਗਤੀ ਰਾਪੇ ਸਭ ਮਨ ਤਨ ਹਰਿਆ ਹੋਇਆ ਹੰਕਾਰ ਗਵਾਪੇ ਸਭ ਕੁਛ ਹਰ ਕਾ ਖੇਲਾ ਗੁਰਮੁਖ ਕਿਸੇ ਬਜਾਈ ਸ਼ਲੋਕ ਮਹਲਾ ਪਹਿਲਾ ਸਾਂ ਸਰਦਾਨ ਦੇ ਇੰਦਰ ਦਵਾਇਆ ਪਰਸ ਰਾਮ ਰੋਵੇ ਕਰ ਆਇਆ
1: ਸੀਤਾ
0: ਲਖਮਣ ਵਿਛੜ ਗਿਆ ਰੋਵੇ।

0: ਅਵਤਾਰ ਨਾਨਕ ਦੁਖੀਆ ਸਭ ਸੰਸਾਰ
1: ਪ੍ਰਭ ਕੇ ਸੇਵਕ
0: ਮਨੇ ਨਾ ਸੋਈ ਜਨ ਜਾਏ ਔਰੀ ਕਰਮ ਨਾ ਲੇਖੇ ਲਾਏ ਮਹਲਾ ਦੂਜਾ ਜਪਤ ਸੰਜਮ ਜਪ ਤਪ ਸਭ ਕੁਛ ਮੰਨਿਆ ਔਰ ਕਾਲਾ ਸਭ ਬਾਦ ਨਾਨਕ ਮੰਨਿਆ ਮੰਨਿਆ ਪੂਜਿਆ ਗੁਰ ਪ੍ਰਸ਼ਾਦ ਪੌੜੀ ਕਾਇਆ ਹੰਸ ਹੰਸ ਤੁਰ ਮੇਲ ਕਰਤੇ ਲਿਖ ਪਾਇਆ ਸਭਨਾ ਗੁਰ ਵਰਤਦਾ ਗੁਰਮੁਖ ਪ੍ਰਗਟਾਇਆ

0: ਜਾਣ ਕੇ ਆਂਦਾ ਹੋਏ ਕੇ ਰਤਨਾ ਪਰਗਣ ਜਾਏ ਰਤਨਾ ਸਾ ਨਾ ਜਾਣੀ ਆਵੇ ਆਪ ਲਕਾਏ ਮਹਲਾ ਦੂਜਾ ਰਤਨਾ ਕੇਰੀ ਗੁਤਲੀ ਰਤਨੀ ਖੋਲੀ ਆਏ ਵਖਰ ਤੈ ਬਣ ਜਾ ਰਿਹਾ ਤੁਹਾਂ ਰਹੀ ਸਮਾਏ
1: ਸਰਬ ਕਲਾ
0: ਜਿਨ ਗੁਣ ਪਾਲੇ ਨਾਨਕਾ ਮਾਨਕ ਬਣਜੇ ਸੇ ਰਤਨਾ ਸਾ ਨਾ ਜਾਣੀ ਅੰਦੇ ਤਵਤੇ ਲੋਏ ਪੌੜੀ ਨਾਵ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁਪਤ ਰਖੀ ਜੇ ਵਜਰ ਕਪਾਟਾ ਕੁਲੇ ਗੁਰ ਸ਼ਬਦ ਬਲੂਜੇ ਅਨੰਦ ਵਾਜੇ ਤੁਨ ਵਾਜੇ ਗੁਰ ਸ਼ਬਦ ਸੁਨੀਜੇ ਕਿਤ ਕਟ ਅੰਦਰ ਚਾਨਾ ਕਰ ਭਗਤ ਬਲੀ ਜੇ ਸਮਾ ਇਕ ਵਤ ਦਾ ਜਿਨ ਆਪ ਆਪੇ ਰਚਨ ਚਾਈ ਸਲੋਕ ਮਹਲਾ ਦੂਜਾ ਅੰਦੇ ਕੇ ਰਾ ਦਸੇ ਆਂਦਾ ਹੋਏ ਸਜਾਏ ਹੋਏ ਸਜਾ ਖਾ ਨਾਨਕਾ ਪਾਏ ਅੰਦੇ ਇਹ ਨਾ ਅਖੀਨ ਜਿਨ ਮੁਖ ਲੋਇਨ ਨਾਹੀ ਅੰਦੇ ਸਹੀ ਨਾਨਕਾ ਖਸਮਾ ਕੁੱਤੇ ਜਾਏ ਮਹਲਾ ਦੂਜਾ ਸਾਹਿਬ ਅੰਦੇ

ਸਿਮ ਦਾੜ ਕੋਟ ਹੈ ਸਭ ਸੰਦਰ ਦੇ ਸਾਇ ਆਪੇ ਦਾੜੀ ਲਾਇਨ ਸਭ ਮੈਂ ਪਰਵੇਸ਼ ਆਇ ਆਪੇ ਸੀਟ ਸਾਜਣ ਆਪ ਗੁਪਤ ਖੇਸਾ ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟਿਐ ਸਾ ਸਭ ਕੁਛ ਸਚੋ ਸਾਜਾ ਗੁਰ ਸੋਜੀ ਪਾਇ ਸਲੋਕ ਮਹਲਾ ਪਹਿਲਾ।

ਨਾਨਕ ਚਿੰਤਾ ਮਤ ਕਰੋ, ਚਿੰਤ

ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਹੈ ਮਹੱਲਾ ਪਹਿਲਾ। ਨਾਨਕ ਇਹ ਜੀਵ ਮਛਲੀ ਜੀਵਰ ਕ੍ਰਿਸ਼ਨਾ ਜਾਲ, ਮਨੁਆ ਅੰਧ ਨ ਚੇਤੀ ਪੜੇ ਚਿੰਤਾ ਜਾਲ।

0: ਤਾਗਰ ਮਗਸਾ ਚਾਮਾ ਨਵਸੇ ਸਾ ਸੌਦਾ ਕੀਤਾ ਸਭ ਕਿਛ ਘਰ ਹੀ ਮਾਏ ਹੈ ਬੜ ਭਾਗੀ ਲੀਤਾ ਅੰਤਰ ਤਿਸ਼ਨਾ ਮਰ ਗਈ ਹਰ ਗੁਣ ਕਵਿਤਾ ਆਪੇ ਮੇਲ ਮਲਾਇਨ ਆਪੇ ਦੇਵ ਜਾਇ ਸਲੋਕ ਮਹਲਾ ਪਹਿਲਾ
1: ਸਾਚੀ
0: ਦ੍ਰਿਸ਼ਟੀ ਕਟ ਕੁਟ ਕਰ ਕੁੰਭ ਚੜਾਇਆ ਲੋਹਾ ਵੰਡੇ ਦਰਜੀ ਪਾੜੇ ਸੁਈ ਤਾਗਾ ਸੇਵੇ ਓ ਪਤ ਪਾਟੇ ਰੂਪ ਨਾਰੇ।

ਆਸਾ ਅੰਦਰ ਸਭ ਕੋ ਨਿਰਾਸਾ ਹੋਏ ਨਾਨਕ ਜੋ ਮਰਜੀ ਵਿਆਹ ਸਹਿਲਾ ਆਇਆ ਸੋਏ ਮਹਲਾ ਤੀਜਾ ਨਾ ਕਿਸੇ ਆਸਾ ਹੱਥ ਹੈ ਕਿਉ ਨਿਰਾਸਾ ਹੋਏ ਕਿਆ ਕਰੇ ਇਹ ਬਫੜੀ ਜਾਂ ਬੁਲਾਵੇ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਤਾਰ ਨਿਚਲ ਏ ਤਨ

ਕਪਾਲ ਜਾਈ ਸ਼ਲੋਕ ਮਹਲਾ ਪਹਿਲਾ ਸਰਵਰ ਅੰਦਰ ਹੀਰਾ ਮੋਤੀ ਸੋਹਨ ਸਾਕਾ ਖਾਣਾ ਬਗਲਾ ਕਾਵ ਨਾ ਰਹੀ ਸਰਵਰ ਜੇ।

0: ਦੂਜੇ ਸਾਧ ਜਾਂ ਨਾਨਕ ਹਰ ਪ੍ਰਭੁ ਜਿਆ ਗੁਰ ਸਤਿਗੁਰੂ ਕਹਿ ਪ੍ਰਸ਼ਾਦ ਪੌੜੇ
1: ਕੀਰਤਨ ਜਨ ਗਾਵੇ
0: ਗੁਰਨਹਾਰੇ ਥਾੜ ਆਪੇ ਹੀ ਥੱਡੇ ਆਪੇ ਪੂਰਾ ਸਾਇਆ ਆਪੇ ਹੀ ਕਟੇ ਆਪੇ ਘਰ ਬਸਾਰਾ ਆਪੇ ਰੰਗ ਰਚਿਆ ਕੁਦਰਤ ਕੀ ਮਨਾ ਪਾਏ ਅਲਖ ਬ੍ਰਹਮਟਿਆ ਆਗਮ ਅਥਾ ਬਿਅੰਤ ਪਰੇ ਪਰਟਿਆ ਆਪੇ ਵੜ ਪਾਤਸ਼ਾਹ ਆਪੇ ਵਿਜੀ ਰਟਿਆ ਕੋਈ ਨਾ ਜਾਣੇ ਕੀ ਮੇਵੜ ਮਟਿਆ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਸਲੋਕ ਮਹਲਾ ਪੰਜਵਾਂ ਸਜਣ ਪ੍ਰੀਤ ਮੇਰਿਆ ਮੈਂ ਸਤਿਗੁਰ ਦੇ ਦਕਾਰ ਆਉ ਤਿਸ ਦੇਵਾਂ ਮਨ ਆਪਣਾ ਨਿਤ ਹਿਰਦੇ ਰਖਾਂ ਸੰਭਾਲ ਇਸ ਸਤਿਗੁਰ ਬਾਰਾਂ ਤ੍ਰਿਕ ਜੀਵਨ ਸੰਸਾਰ ਜਾਨਾ।

ਸਸਮਰੇ ਆਪਣੇ ਜਨ ਕਾ ਪਰਦਾ ਢਕੇ ਆਪਣੇ ਸੇਵਕ ਕੀ ਸਰ ਪਰ ਰੱਖੇ ਉਤਰੇ ਮਨ ਕੇ ਬਾਣ।

ਸੇਵਕ ਉੱਚ ਦੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨਿੱਕੀ ਕੀਰੀ ਮਹਿ ਕਲ ਰੱਖੇ ਭਸਮ।

ਤਿਸ ਕਿਛੇ ਅਵਰ ਨਾਹੀ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਾਂ ਤ੍ਰਿਪਤਾ ਨਾਮ ਆਧਾਰ ਜਾਂ ਨਾਨਕ ਲਗਾਸੇ ਹਰ ਉਦਰਿਆ ਸਾਲ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੈ ਸਦਕਾਮ ਬੋਲੋ ਜਸ ਜੇ ਪਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੈ ਚਾਈ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋ ਵਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨੋ।

ਬਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਗਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ

ਸਵਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ

ਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਦ ਨਿਰਮਲ ਰੀਤ ਭੇਟ।

ਕਿਨ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਗਿਰਦੈ ਸਿਮਰੈ ਸਤਿ ਬਲਿਹਾਰੀ ਸਤਿਗੁਰੇ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।

0: ਹਰ ਸਾਗਰ ਅੰਧਕਾਰ ਖਰਚ ਰਹੇ ਤੁਰ ਨਾ ਆਵੇ ਸਰਵ ਹੰਸ ਦੂਰ ਨਾ ਹੋਏ ਕਰਦੇ ਐਵੇ ਪਾਵੇ ਜਾਂ ਨਾਨਕ ਜਿਸਕੇ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਕਾ ਆਵੇ ਆਪ ਤਰਿਆ ਕੁਟੰਬ ਸਭ ਤਾਰੇ ਸਭ ਸਿਸ਼ਟ ਛੁਡਾਵੇ ਮਹਲਾ ਪਹਿਮਾ ਪੰਡਤ ਖਾਏ ਬੋਤੀ ਰਾਹੀ ਕੋਰੜ ਮੋਠ ਅਜਨੇਹਾ ਅੰਦਰ ਮੋਹਿਤ ਭਰਮ ਵਿਆਪੈ ਤਿਸ਼ਟੇ ਨਾਹੀ ਦੇਹਾ ਕੂੜੀ ਆਵੇ ਕੂੜੀ ਜਾਵੇ ਮਾਇਆ ਕੀ ਨੀਤ ਜਵਾ ਸੱਚ ਕਹੇ ਤਾਂ ਸੋਹੇ ਆਵੇ ਅੰਤਰ ਬਹੁਤਾ ਰੋਹਾ ਵਿਆਪੈ ਦੁਰਮਤ ਕੁਬੁੱਧ ਕੁੰਬੜਾ ਮਨ ਲਾਕਾ ਤੀ ਸਮੋਆ ਠੱਗੇ ਛੇਤੀ ਜਾਗ ਠੱਗ ਰਲ ਆਇਆ ਸਾਥ ਵੀ ਇੱਕੋ ਜਿਹਾ ਸਤਿਗੁਰ ਸਰਾਫ ਨਦਰੀ ਵਿੱਚੋਂ ਕੱਢੇ ਤਾਂ ਉਗੜ ਆਇਆ ਲੋਹਾ ਬਹੁਤੀ ਉਹ ਤੇਰੀ ਥਾਂ ਰਲਾਏ ਰਲਾਏ ਦਿੱਤਾ ਉਗੜਿਆ ਪੜਦਾ ਆ ਕੇ ਆਏ ਖਲਵਾ ਸਤਿਗੁਰ ਕੀ ਜੈ ਸੰਨੇ ਆਵੇ ਫਿਰ ਮਨੁਰਾ ਕੰਚਨ ਹੋਇਆ ਸਤਿਗੁਰ ਵੈਰ ਪੁੱਤਰ ਸਤ ਸਮਾਨੇ ਔਗਣ ਕੱਢੇ ਕਰ ਸੁਤ ਦੇਹਾ ਨਾਨਕ ਜਿਸ ਤੁਰ ਮਸਤਕ ਲਿਖਿਆ ਤੇ ਸਤਿਗੁਰ ਨਾਲ ਸੁਨੇਹਾ ਅੰਮ੍ਰਿਤ ਬਾਣ ਸਤਿਗੁਰ ਪੁਰ ਕੇ ਜਿਸ ਕਰ ਪਾਲ ਹੋਵੇ ਤੇ ਸਰੀਰ ਦੇ ਵਸੇਹਾ ਆਵਣ ਜਾਣਾ ਤਿਸਕਾ ਕਟੀਏ ਸਦਾ ਸਦਾ ਸੁਖ ਏ ਹੋਹਾ ਪੌੜੀ ਜੋ ਦੁੱਧ ਪਾਣਾ ਜਾਂਤ ਸੋ ਦੁੱਧ ਬੂਸੀ ਜੋ ਦੁੱਧ ਪਾਣਾ ਜਾਂਤ ਸੋ ਦਰਗਾਸੀ ਜੀ ਸੁਨ ਤੇਰੀ ਨਦਰ ਹਮੇ ਤਿਸ ਹਰ ਹਰ ਨਾਮ ਕਮਾਵਨਾ ਜਿਸ ਨੂੰ ਸੰਤੋਸ਼ ਕਲਮਲ ਤਿਸ ਕੋਈ ਜਿਸ ਕੇ ਸਾਮੀ ਵਾਲ ਨਿਰਭਉ ਸੋ ਪਏ ਜਿਸ ਨੂੰ ਕਰ ਤੂੰ ਕਰਬਲ ਸੱਚਾ ਸੋ ਦੇ ਜਿਸ ਨੂੰ ਤੂੰ ਕਰਬਲ ਸੱਚਾ ਸੋ ਥੇ ਹੀ ਜਿਸ ਨੂੰ ਤੇਰੀ ਮਾਇਆ ਨਾ ਪੋਹੇ ਬਣੀ ਜਿਸ ਨੂੰ ਸਦਾ ਦੇ ਕਮਾਲ ਪਾਇਮਾ ਕਰਕੇ
1: ਦ੍ਰਿੜ ਕਰ ਗਾਹੋ ਹੋ ਨਾਮ ਹਰ ਵਾਥ ਹੋਏ ਧਨ ਸੰਚਹੋ ਹੋ ਵਹੁ ਭਗਵੰਤ ਸੰਜਨਾ ਕਾ ਨਿਰਮਲ ਮਨ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕਉ ਚਾਰ ਕੁੰਟੇ ਉਠਾਵ ਹੈ ਸੋ ਧਨੁ ਹਰ ਸੇਵਾ ਤੇ ਪਾਵ ਹੈ ਜਿਸ ਸੁਖ ਕੋ ਨਿਤ ਬਾਚੈ ਮੀਤ
2: ਦਰਸ਼ਨ ਦੇ
1: ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਾਜ ਹਰ ਕੀ ਸਰਨੀ ਆਨੇ ਕਹਿ ਉਪਾਵੀ ਰੋਗ ਨ ਜਾਏ ਰੋਗ ਮਿਟਾਏ ਹਰ ਔਖਦ ਲਾਏ ਸਰ ਨਿਧਾਨ ਲਹੇ ਹਰ ਨਾਮ ਨਿਧਾਨ
2: ਜਨਮ ਮਿਟਾਏ
1: ਜਪ ਨਾਨਕ ਦਰਗ ਹੈ ਪਰਵਾਨ ਮਨ ਪ੍ਰਬੋਧੋ ਹਰ ਕੈ ਨਾਇ ਦੈ ਦਿਸਤਾਵ ਤੇ ਆਵੈ ਠਾਇ ਤਾ ਕੋ ਬਿਘਨ ਨਾ ਲਾਗੈ ਕੋਇ ਜਾ ਕਹਿ ਹਿਰਦੈ ਬਸੈ ਹਰ ਸੋਈ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ
2: ਲੇਖਾ ਪੁੱਛਿਆ ਜਿਸਨੂੰ
1: ਓ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਇ ਆਤਮ ਪ੍ਰਗਾਸ ਤੂੰ ਘਰ ਜਾਏ ਬਸੈ ਅਬਿਨਾਸੀ ਕਉ ਨਾਨਕ ਕਾਟੀ ਜੰਪਾਸੀ
2: ਕਰਪਾਲ ਸਵਾਮੀ
1: ਤਤ ਵਿਚਾਰ ਕਹਿ ਜਮ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਵਾਗਮਨ ਮਿਟੈ ਪ੍ਰਭ ਸੇਵਿਆ ਤਿਆਗ ਸਰਨ ਗੁਰਦੇਵ ਉਤਮ ਜਨ ਸਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕੁ ਪਾਵ ਨ ਛੁਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰਹੁ ਮਨ ਲਾਏ ਮਨ ਬੰਛਤ ਨਾਨਕ ਫਲ ਪਾਵੇ ਸੰਗ ਨ ਚਾਲ ਸਤੇਰੈ ਤਨਾ ਤੂੰ ਕਿਆ ਲਪਟਾਵਹਿ ਮੂਰਖ ਮਨਾ ਸੁਤ ਮੀਤ ਕੁਟਾਂਬਰ ਬਨਿਤਾ ਅੰਤੇ ਕਹੋ ਤੂੰ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰੋ ਅਸ ਹਸਤੀ ਰੱਥ ਸਵਾਰੀ ਝੂਠਾ ਡੰਪ ਝੂਠ ਪਾ ਸਾਰੀ ਜਿੰਦੀ ਏ ਤਸ ਬੁੱਝੈ ਨਾਮ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਿਹੇ ਇਆਨੇ ਭਗਤ ਬਿਨਾ ਬੋਡੂ ਬੇਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨ ਜਨ ਕੇ ਕਿਲ ਵਿਖ ਜਾਏ ਆਪ ਜਪਹੋ ਵਰਾ ਨਾਮ ਜਪਾਵਹੋ ਸੁਣਤ ਕਹਿਤ ਰਹਿਤ ਗਤ ਪਾਵਹੋ ਸਾਰ

ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕੋਟ ਏਕੋ ਆਧਾਰ। ਨਾਨਕ ਮੰਗੈ ਨਾਮ ਪ੍ਰਭ ਸਾਰੂ, ਪ੍ਰਭ ਕੀ ਦਿਸਮਾ ਸੁਖ ਹੋਈ, ਹਰਸ ਪਾਵੈ ਬਿਰਲਾ ਕੋਈ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਪਰ ਭਰੇ ਪ੍ਰੇਮ ਰਸ ਰੰਗ, ਪੁਜੇ ਚਾਉ ਸਾਧਕੈ ਸੰਗ। ਪਰੇ ਸਰਨ ਆਉਣ ਸਭ ਤਿਆਗ, ਅੰਤਰ ਪ੍ਰਗਾਸ ਅਨ ਦਿਨ ਲਿਵਲਾਗ, ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰੱਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਜਾਨ

ਰਵ ਰਹਿਆ ਸਤਸੰਗ ਹਜੂਰੀ ਜਿਸਕਾ ਸਾਥ ਤਿੰਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੈ ਜੇ ਕਾਲ ਨਾ ਪਾਨੇ ਸੋ ਕਿਉ ਬਿਸਰੈ ਜੇ ਕੀ ਆ ਜਾਣੇ ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ

ਗੰਢ ਹੈ। ਗੁਰਪੁਰੈ ਤਤ ਇਹ ਬੁਝਾਇਆ ਪ੍ਰਭ ਆਪਣਾ, ਨਾਨਕ ਜਮ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ, ਮਾਨ ਤਿਆਗ ਜਪੋ ਹਰਨਾਮ। ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪਹੋ ਅਵਰਹਿ ਨਾਮ ਜਪਾਵਹੋ, ਆ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋ ਸੀਸ਼ਾਰ। ਸਰਬ ਕਲਿਆਣ ਸੁਖ ਨਿਧ ਨਾਮ, ਬੂੜਤ ਜਾਤ ਪਾਏ ਬਿਸਰਾਮ, ਸਗਲ ਦੁਖ ਕਾਹੋਤ ਨਾਸ, ਨਾਨਕ ਨਾਮ ਜਪਹੋ ਗੁਣ ਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨੁ ਅੰਤਰੇ ਹੀ ਸੁਆਓ, ਨੇਤਰ ਉਪੇਖ ਦਰਸ ਸੁਖ ਹੋਏ, ਮਨ ਬਿਕਸੈ ਸਾਧ ਚਰਨ ਧੋਏ।

ਨਾਨਕ ਪਸਰਿਆ ਦੂਜਾ ਕਹਿ ਦ੍ਰਿਸ਼ਟਾਰੂ ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਰੇ ਆਪ ਕਹੇ ਕਾਪ ਵਿਸਥਾਰ ਜਾ ਤਿਸ ਭਾਵੈ ਤਾਂ ਸ੍ਰਿਸ਼ਟੁ ਉਪਾਇ ਆਪਨੇ ਪਹਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਸ਼ੋਈ ਆਪਨ ਸੂਤ ਸਭ ਜਗ ਪਰੋਈ ਜਾ ਕਉ ਪ੍ਰਭ ਜੀਵਾ ਬੁਝਾਏ ਸਚ ਨਾਮ ਸੋਈ ਜਨ ਪਾਏ ਸੁਸੁੰਦਰ ਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਵਤਾ ਕਹਿਹਾ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਨੁ ਵਿਸਾਰੈ ਤਿਸ ਤਾ ਜਬਰ ਕਹਾ ਕੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਨ ਹੁ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਭਲਿਆਰ ਪੂਰਨ ਪੂਰ ਰਹੇ ਦਇਆ ਸਭ ਉਪਰ ਹੋਵਤ ਕਿਰਪਾ ਲਿਆ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੇ ਹੋ ਬਿਆ ਪ੍ਰਤਿਪਾਲੈ ਜੀਅਨ ਬਹੁ ਪਾਤ ਜੋ ਜੋ ਰਚਿਓ ਸੁਤ ਸਹਿ ਧਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੈ ਹਰ ਕੇ ਗੁੰਗਾਏ ਮਨੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਕੈ ਨਾਏ ਤਿਸ ਕੀ ਆਸਨ ਬਿਰਥੀ ਜਾਏ ਸੇਵਕ ਕੋ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਪਾਏ

ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਘਾਟ ਮਾਹੀ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹੇਸ਼ ਕਾ ਬਿਸਰਾਮ ਸੁਨ ਸਮਾਦ ਅਨਹਤ ਤੈਨਾਤ ਕਹਿਣ ਨਾ ਜਾਈਏ ਚਰਜ ਬਿਸਮਾਦ ਤਿੰਨ ਦੇਖ

ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮਹਿ ਏਹ ਵਿਸਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕਾ ਹਿਰਦੈ ਸਭ ਧਰਮ ਸੰਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਨਿੰਜਾਤਾ ਤੁਸਕੀਏ ਰਹਿਤ ਸਤ ਬਚਨ ਸਾਧੂ ਸਭ ਕਹਿ ਜੋ ਜੋ ਹੈ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਸਗਲੀ ਉਤਪਾਤ ਤਿਸ ਭਾਵੈ ਤਾ ਕਰੇ ਵਿਸਥਾਰ ਤਿਸ ਭਾਵੈ ਤਾ ਏਕ ਅੰਕਾਰ ਆਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਣਹਾਰਾ ਸਗਲ ਸਮਗਰੀ ਜਾਕਾ ਤਨਾ ਪਨ ਜਸ ਆਪ ਹੀ ਸੁਣਾ

ਇਸਤੇ ਹੋਏ ਸੋ ਨਾਹੀ ਬੁਰਾ ਬੁਰੈ ਕਹੋ ਕਿਨੈ ਕਛ ਕਰਾ ਭਲਾ ਕਰਤੂ ਤਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਜ ਤਾਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ।

ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਸਰਦਾ ਭਗਵਾਨ ਧੰਨ ਧੰਨ ਧੰਨ ਧਨਵਾਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ।